0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 AM ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਸਮਾਂ ਹੋ ਗਿਆ ਅੱਜ ਦੀ ਕਹਾਣੀ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਗੁਰੂ ਦੇ ਕੋਲ ਆਸ਼ਰਮ ਦੇ ਵਿੱਚ ਕੁਛ ਚੇਲੇ ਰਹਿੰਦੇ ਸੀ ਪਹਿਲੀਆਂ ਦੇ ਵਿੱਚ ਪੜ੍ਹਾਈ ਵੀ ਇਸੇ ਤਰ੍ਹਾਂ ਹੁੰਦੀ ਸੀ ਕੋਈ ਸਕੂਲ ਨਹੀਂ ਸੀ ਕੋਈ ਕਾਲਜ ਨਹੀਂ ਸੀ ਯੂਨੀਵਰਸਿਟੀਆਂ ਨਹੀਂ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣੀ ਹੁੰਦੀ ਖਾਸ ਤੌਰ ਦੇ ਉੱਤੇ ਹੁੰਦੇ ਵੀ ਵੱਡੇ ਘਰਾਂ ਦੇ ਕੋਈ ਰਾਜਿਆਂ ਦੇ ਪੁੱਤ ਜਾਂ ਕੋਈ ਵੱਡੇ ਧਨਾੜ ਉਹਨਾਂ ਨੂੰ ਪਰਿਵਾਰ ਦੇ ਨਾਲੋਂ ਵੱਖ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਲੋਕਾਂ ਦੇ ਦੁੱਖ ਦਰਦ ਕਿੱਦਾਂ ਸਮਝਣੇ ਉਹ ਜਿਨ੍ਹਾਂ ਦੇ ਕੋਲ ਪਰਿਵਾਰ ਨਹੀਂ ਹੈਗੇ ਉਹ ਜਿਨ੍ਹਾਂ ਦੇ ਕੋਲ ਖਾਣ ਲਈ ਕੁਛ ਨਹੀਂ ਹੈਗਾ ਉਹ ਜਿਨ੍ਹਾਂ ਦੇ ਲਈ ਹੋਰ ਕੋਈ ਕੁਛ ਕਰਨ ਵਾਲਾ ਨਹੀਂ ਹੈ ਉਹਨਾਂ ਦਾ ਦੁੱਖ ਦਰਦ ਸਮਝੇ ਬਿਨਾਂ ਤੁਸੀਂ ਸਹੀ ਤਰੀਕੇ ਦੇ ਨਾਲ ਕਿਸੇ ਦੇ ਦਿਲ ਨੂੰ ਜਿੱਤ ਨਹੀਂ ਸਕਦੇ ਰਾਜ ਕਰ ਨਹੀਂ ਸਕਦੇ ਸੋ ਪਰਿਵਾਰ ਦਾ ਮੋਹ ਤੋੜ ਕੇ ਉਹਨਾਂ ਨੂੰ ਆਸ਼ਰਮ ਦੇ ਵਿੱਚ ਛੱਡ ਦਿੱਤਾ ਜਾਂਦਾ ਜਿੱਥੇ ਉਹਨਾਂ ਨੂੰ ਵੇਦ ਪੜ੍ਹਾਏ ਜਾਂਦੇ ਹੋਰ ਦੁਨੀਆਂ ਦੇ ਕਈ ਸੱਚ ਜਿਹੜੇ ਪਰਿਵਾਰ ਦੇ ਵਿੱਚ ਰਹਿ ਕੇ ਉਹ ਨਹੀਂ ਸੀ ਸਿੱਖ ਸਕਦੇ ਉਹ ਸਾਰੇ ਸਿਖਾਏ ਜਾਂਦੇ ਇਸ ਗੁਰੂ ਨੇ ਆਪਣੇ ਪੰਜ ਚੇਲੇ ਚੁਣੇ ਅਤੇ ਉਹਨਾਂ ਨੂੰ ਕਿਹਾ ਤੁਸੀਂ ਜੰਗਲ ਦੇ ਐਨ ਵਿੱਚੋਂ ਵਿੱਚ ਸੰਘਣੀ ਥਾਂ ਦੇ ਉੱਤੇ ਜਾ ਕੇ ਉਨੀ ਦੇਰ ਤੱਕ ਉੱਥੇ ਰਹਿਣਾ ਜਿੰਨੀ ਦੇਰ ਤੱਕ ਤੁਸੀਂ ਸਾਰਾ ਕੁਛ ਨੋਟ ਨਹੀਂ ਕਰ ਲੈਂਦੇ ਕਿ ਜੰਗਲ ਦੇ ਵਿੱਚ ਕੀ ਹੋ ਰਿਹਾ ਕੀ ਵਾਪਰ ਰਿਹਾ ਜਾਓ ਇੱਕ ਮਹੀਨੇ ਦਾ ਸਮਾਂ ਤੁਹਾਡੇ ਕੋਲ ਸਾਰਾ ਕੁਛ ਚੰਗੀ ਤਰ੍ਹਾਂ ਦੇ ਨਾਲ ਵੇਖ ਚੱਕ ਕੇ ਵਾਪਸ ਆ ਕੇ ਮੈਨੂੰ ਤੁਸੀਂ ਦੱਸਣਾ ਇਸ ਇਮਤਿਹਾਨ ਦੇ ਵਿੱਚ ਜਦੋਂ ਮਹੀਨੇ ਬਾਅਦ ਇਹ ਪੰਜੇ ਵਾਪਸ ਆਏ ਅਤੇ ਆ ਕੇ ਸਾਰਿਆਂ ਨੇ ਆਪਣੀ ਕਹਾਣੀ ਦੱਸੀ ਉੱਥੇ ਆਪਾਂ ਹੋਰ ਤਰ੍ਹਾਂ ਤਰ੍ਹਾਂ ਦੇ ਰੁੱਖ ਵੇਖੇ ਨੇ ਜੋ ਇੱਥੇ ਜੰਗਲ ਦੇ ਬਾਹਰ ਬਾਹਰ ਨਹੀਂ ਮਿਲਦੇ ਇਹੋ ਇਹੋ ਜਿਹੇ ਆਪਾਂ ਪੰਛੀ ਵੇਖੇ ਨੇ ਜਿਹਨਾਂ ਦੇ ਵਿੱਚ ਬਹੁਤ ਕਈ ਖਤਰਨਾਕ ਵੀ ਨੇ ਕਈ ਜਾਨਵਰ ਵੇਖੇ ਨੇ ਜਿਹੜੇ ਇੱਥੇ ਆਪਾਂ ਨਹੀਂ ਵੇਖ ਸਕਦੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਕੇ ਗੁਰੂ ਨੂੰ ਐਕਸਪਲੇਨ ਕਰਦੇ ਨੇ ਅਤੇ ਗੁਰੂ ਨੇ ਕਿਹਾ ਇੱਕ ਵਾਰੀ ਫਿਰ ਜਾਓ ਅਤੇ ਇੱਕ ਮਹੀਨਾ ਫਿਰ ਬਿਤਾ ਕੇ ਆਓ ਜਿਹੜੀਆਂ ਚੀਜ਼ਾਂ ਰਹਿ ਗਈਆਂ ਨੇ ਉਹ ਵੇਖ ਕੇ ਉਹ ਸੁਣ ਕੇ ਆਓ ਜਿਹੜੀਆਂ ਤਰਦੀਆਂ ਤੁਸੀਂ ਦੱਸੀਆਂ ਨੇ ਇਹਨਾਂ ਨੂੰ ਹੁਣ ਰਹਿਣ ਦਿਓ ਫਿਰ ਦੁਬਾਰਾ ਜਾਂਦੇ ਨੇ ਫਿਰ ਨੋਟ ਕਰਕੇ ਆਉਂਦੇ ਨੇ ਕਿ ਇਸ ਵਾਰੀ ਗੁਰੂ ਜੀ ਹੋਰ ਕੁਛ ਆਪਾਂ ਨਵਾਂ ਵੇਖਿਆ ਵਾ ਇਸ ਵਾਰੀ ਆਪਾਂ ਕੋਸ਼ਿਸ਼ ਕੀਤੀ ਹੈ ਉਹ ਹਵਾਵਾਂ ਦੀਆਂ ਗੱਲਾਂ ਸੁਣਨ ਦੀ ਉਹ ਜਦੋਂ ਹਵਾ ਚੱਲਦੀ ਹੈ ਅਤੇ ਉਹ ਪੱਤਿਆਂ ਦੀਆਂ ਆਵਾਜ਼ਾਂ ਜਦੋਂ ਜਾਨਵਰ ਦੌੜਦੇ ਨੇ ਅਤੇ ਉਹਨਾਂ ਦੇ ਦੌੜਨ ਦੇ ਨਾਲ ਇੱਕ ਪੈਦਾ ਹੁੰਦਾ ਮਿਊਜ਼ਿਕ ਇੱਕ ਸੰਗੀਤ ਅਤੇ ਕੁਛ ਇੱਕ ਹੋਰ ਜਾਨਵਰਾਂ ਦੀਆਂ ਆਪਾਂ ਆਵਾਜ਼ਾਂ ਤੋਂ ਇਹ ਵੀ ਅੰਦਾਜ਼ਾ ਲਾਇਆ ਕਿ ਸ਼ਾਇਦ ਉਹ ਖਾਸ ਤਰ੍ਹਾਂ ਦਾ ਕੋਈ ਖਤਰਾ ਹੋਣ ਦੇ ਉੱਤੇ ਇੱਦਾਂ ਇੱਦਾਂ ਦੀਆਂ ਆਵਾਜ਼ਾਂ ਕੱਢਦੇ ਨੇ ਖਰੇ ਉਹ ਇੱਕ ਦੂਸਰੇ ਨੂੰ ਸਮਝਦੇ ਹੋਣ ਗੁਰੂ ਨੂੰ ਵਾਪਸ ਆ ਕੇ ਦੱਸਿਆ ਅਤੇ ਗੁਰੂ ਨੇ ਫਿਰ ਕਿਹਾ ਜਾਓ ਇੱਕ ਮਹੀਨਾ ਹੋਰ ਅਤੇ ਜਦੋਂ ਇੱਕ ਮਹੀਨਾ ਹੋਰ ਕਿਹਾ ਬਹੁਤ ਜਾਣੇ ਤਾਂ ਉਦੋਂ ਹੀ ਚੜ੍ਹ ਗਏ ਦੋ ਜਾਣੇ ਬਚੇ ਤਿੰਨਾਂ ਨੇ ਕਿਹਾ ਨਹੀਂ ਗੁਰੂ ਜੀ ਤੁਸੀਂ ਕੁਛ ਜ਼ਿਆਦਾ ਧੱਕਾ ਕਰ ਰਹੇ ਹੋ ਜੋ ਅਸੀਂ ਸੁਣਨਾ ਸੀ ਉਹ ਅਸੀਂ ਸੁਣ ਲਿਆ ਜੋ ਅਸੀਂ ਨੋਟ ਕੀਤਾ ਉਹ ਤੁਹਾਨੂੰ ਲਿਆ ਕੇ ਦੱਸ ਦਿੱਤਾ ਆਪਾਂ ਨਹੀਂ ਜਿੱਤਣਾ ਇਸ ਇਮਤਿਹਾਨ 'ਚੋਂ ਇੰਨਾ ਕੀ ਬੜਾ ਬੜੇ ਧਿਆਨ ਦੇ ਨਾਲ ਵੇਖਿਆ ਹੋਰ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਇਹਨਾਂ ਨੇ ਜਾਣਾ ਤਾਂ ਚਲੇ ਜਾਣ ਗੁਰੂ ਨੇ ਗੁੱਸਾ ਨਹੀਂ ਮੰਨਿਆ ਅਤੇ ਜਿਹੜੇ ਦੋ ਰੈਡੀ ਹੋਏ ਉਹਨਾਂ ਨੂੰ ਫਿਰ ਭੇਜ ਦਿੱਤਾ ਮਹੀਨਾ ਰਹਿ ਕੇ ਫਿਰ ਦੁਬਾਰਾ ਤੋਂ ਨੋਟ ਕਰਕੇ ਆਏ ਕਿ ਆਖਿਰਕਾਰ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਪਹਿਲਾਂ ਨਹੀਂ ਵੇਖ ਸਕੇ ਹੁਣ ਕੀ ਵੇਖਣਾ ਕੋਸ਼ਿਸ਼ ਕੀਤੀ ਕਿ ਆਪਾਂ ਸੌਣ ਦੇ ਸਮੇਂ ਵੀ ਬਦਲੀਏ ਆਪਾਂ ਰਾਤ ਨੂੰ ਨਾ ਸੋਈਏ ਹੋ ਸਕਦਾ ਕਿ ਉਹ ਰਾਤ ਨੂੰ ਵਾਪਰਦਾ ਹੋਵੇ ਜੋ ਗੁਰੂ ਸੁਣਨਾ ਚਾਹੁੰਦਾ। ਜਦੋਂ ਵਾਪਸ ਆਏ ਮਹੀਨੇ ਬਾਅਦ ਤਾਂ ਫਿਰ ਗੁਰੂ ਨੇ ਕਿਹਾ ਤੁਸੀਂ ਹਾਲੇ ਵੀ ਉਹ ਨਹੀਂ ਸੁਣ ਕੇ ਆਏ ਜੋ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ। ਖਰੇ ਕੀ ਗੁਰੂ ਸੁਣਾਉਣਾ ਚਾਹੁੰਦਾ? ਅਤੇ ਇੱਕ ਜਣਾ ਹੋਰ ਝੜ ਗਿਆ, ਉਹਨੇ ਕਿਹਾ ਜਿਹੜੇ ਬਾਕੀ ਤਿੰਨ ਸੀ ਉਹ ਸੱਚ ਹੀ ਬੋਲਦੇ, ਬਚਿਆ ਇੱਕ ਜਿਹਦਾ ਹੌਸਲਾ ਬਰਕਰਾਰ ਸੀ, ਜਿਹਦਾ ਸਿਰੜ ਬਰਕਰਾਰ ਸੀ। ਅਤੇ ਫਿਰ ਦੁਬਾਰਾ ਤੋਂ ਭੇਜ ਦਿੱਤਾ ਅਤੇ ਦੁਬਾਰਾ ਦੁਬਾਰਾ ਦੁਬਾਰਾ ਕਰਦਿਆਂ ਕਹਿੰਦੇ ਨੇ ਲਗਭਗ 2 ਸਾਲ ਬੀਤ ਗਏ। ਅਤੇ ਇਸ ਵਾਰੀ ਮਹੀਨਾ ਨਹੀਂ, ਇਹ ਵਿਦਿਆਰਥੀ ਇਹ ਸ਼ਿਸ਼ 6 ਮਹੀਨੇ ਵਾਪਸ ਨਹੀਂ ਮੁੜਿਆ। ਬੜਿਆਂ ਨੂੰ ਚਿੰਤਾ ਵੀ ਹੋਣ ਲੱਗ ਪਈ ਕਿ ਖਰੇ ਮਾਰ ਮੁਕਾ ਨਾ ਗਿਆ ਹੋਵੇ, ਪਤਾ ਨਹੀਂ ਕੀ ਘਟਨਾ ਵਾਪਰੀ ਹੋਊਗੀ। ਪਰ ਜਦੋਂ ਇਹ ਆਇਆ ਆਪਣੇ ਗੁਰੂ ਨੂੰ ਆ ਕੇ ਸਾਰੀ ਵਿਥਿਆ ਸੁਣਾਈ ਤਾਂ ਗੁਰੂ ਨੇ ਘੁੱਟ ਕੇ ਗੱਲ ਦੇ ਨਾਲ ਲਾ ਲਿਆ। ਹਾਂ ਇਹੋ ਹੀ ਸੀ ਜੋ ਮੈਂ ਸੁਣਨਾ ਚਾਹੁੰਦਾ ਸੀ, ਇਹੋ ਹੀ ਆ ਜੋ ਤੂੰ ਵੇਖ ਕੇ ਆਇਆ, ਅਤੇ ਹੁਣ ਤੂੰ ਇਸ ਪ੍ਰੀਖਿਆ 'ਚੋਂ ਪਾਸ ਹੈ, ਤੂੰ ਇਸ ਦੁਨੀਆਦਾਰੀ ਦੀ ਪ੍ਰੀਖਿਆ ਦੇ ਵਿੱਚੋਂ ਪਾਸ ਹੈ, ਮੈਨੂੰ ਮਾਣ ਹੈ ਤੇਰੇ ਉੱਤੇ। ਆਖਿਰਕਾਰ ਕੀ ਇੱਦਾਂ ਦਾ ਵੇਖ ਕੇ ਆਇਆ ਇਹ? ਚੇਲੇ ਨੇ ਆ ਕੇ ਦੱਸਿਆ, ਗੁਰੂ ਜੀ ਬਹੁਤ ਸਾਰਾ ਕੁਛ ਤਾਂ ਪਹਿਲਾਂ ਹੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ, ਪਰ ਇਸ ਮੇਰੀ ਯਾਤਰਾ ਦੇ ਉੱਤੇ, ਇਸ ਯਾਤਰਾ ਦੇ ਦਰਮਿਆਨ ਮੈਂ ਸੁਣੀਆਂ ਰਾਤਾਂ ਦੇ ਵਿੱਚ ਠਹਿਰੇ ਹੋਏ ਪਾਣੀ ਦੀਆਂ ਗੱਲਾਂ, ਮੈਂ ਸੁਣੀਆਂ ਫੁੱਲਾਂ ਦੀਆਂ ਕਲੀਆਂ ਨੂੰ ਖਿਲਦਿਆਂ ਉਹ ਕੀ ਗੱਲਾਂ ਕਰਦੀਆਂ ਨੇ, ਬਿਨਾਂ ਆਵਾਜ਼ ਕੀਤਿਆਂ ਉਹ ਮੈਂ ਸੁਣੀਆਂ ਨੇ। ਰਾਤਾਂ ਨੂੰ ਸੁੱਤੇ ਹੋਏ ਜਾਨਵਰਾਂ ਦੀਆਂ ਗੱਲਾਂ ਸੁਣੀਆਂ ਨੇ ਮੈਂ, ਉਹ ਪੰਛੀ ਜਦੋਂ ਰਾਤ ਨੂੰ ਆਪਣੇ ਆਲ੍ਹਣਿਆਂ ਦੇ ਵਿੱਚ ਬੈਠ ਜਾਂਦੇ ਨੇ, ਬਿਲਕੁਲ ਸ਼ਾਂਤ ਮਾਹੌਲ, ਮੈਂ ਸੁਣੀਆਂ ਨੇ ਉਹਨਾਂ ਦੀਆਂ ਸੁੱਤਿਆਂ ਪਿਆਂ ਦੀਆਂ ਗੱਲਾਂ, ਮੈਂ ਸੁਣੀਆਂ ਨੇ ਰੁੱਖਾਂ ਦੀਆਂ ਗੱਲਾਂ ਜਦੋਂ ਤਣੇ ਆਪਣੇ ਪੱਤਿਆਂ ਦੇ ਨਾਲ ਟਾਹਣੀਆਂ ਦੇ ਨਾਲ ਗੱਲਾਂ ਕਰਦੇ ਨੇ, ਮੈਂ ਸੁਣੀਆਂ ਨੇ ਸੂਰਜ ਦੀਆਂ ਕਿਰਨਾਂ ਦੀਆਂ ਗੱਲਾਂ ਜਦੋਂ ਪਹਾੜਾਂ ਦੇ ਉੱਤੇ ਪੈਂਦੀਆਂ ਨੇ, ਪਹਾੜਾਂ ਦੀਆਂ ਅਤੇ ਉਹਨਾਂ ਕਿਰਨਾਂ ਦੀਆਂ ਆਪਸ ਦੇ ਵਿੱਚ ਕੀ ਗੱਲਾਂ, ਮੈਂ ਸੁਣੀਆਂ ਰਾਤ ਦੇ ਸਮੇਂ ਉਸ ਠਹਿਰੇ ਹੋਏ ਚੰਨ ਦੀਆਂ ਗੱਲਾਂ, ਅਤੇ ਇਸ ਵਾਰੀ ਮੈਂ ਤਾਰਿਆਂ ਦਾ ਆਪਸ ਦੇ ਵਿੱਚ ਵਾਰਤਾਲਾਪ ਵੀ ਸੁਣ ਕੇ ਆਇਆ। ਗੁਰੂ ਨੇ ਬਾਕੀਆਂ ਨੂੰ ਵੀ ਦੱਸਿਆ ਅਤੇ ਇਹ ਵੀ ਦੱਸਿਆ ਕਿ ਇਹਦਾ ਮਤਲਬ ਕੀ ਆ। ਅਸਲ ਦੇ ਵਿੱਚ ਇਹਦਾ ਮਤਲਬ ਇਹ ਆ ਕਿ ਜੋ ਕੋਈ ਨਹੀਂ ਕਹਿ ਰਿਹਾ ਉਹ ਵੀ ਤੁਸੀਂ ਸੁਣ ਸਕਦੇ ਹੋ, ਜੇ ਤੁਸੀਂ ਪੰਛੀਆਂ ਦੀਆਂ ਆਵਾਜ਼ਾਂ ਸੁਣੀਆਂ ਨੇ, ਜਾਨਵਰਾਂ ਦੀਆਂ ਸੁਣੀਆਂ ਨੇ, ਮੀਂਹ ਪੈਂਦੇ ਦੀਆਂ ਆਵਾਜ਼ਾਂ ਸੁਣੀਆਂ ਨੇ, ਹਵਾ ਚੱਲਦੀ ਆ, ਰੁੱਖ ਇੱਕ ਦੂਸਰੇ ਨਾਲ ਵੱਜਦੇ ਨੇ, ਪੱਤਿਆਂ ਦੀਆਂ ਆਵਾਜ਼ਾਂ ਸੁਣੀਆਂ ਨੇ, ਝਰਨੇ ਦੇ ਪਾਣੀ ਡਿੱਗਦੀਆਂ ਆਵਾਜ਼ਾਂ ਸੁਣੀਆਂ ਨੇ, ਅਤੇ ਇਹ ਤਾਂ ਉਹ ਆਵਾਜ਼ਾਂ ਨੇ ਜਿਹੜੀਆਂ ਹਰ ਕੋਈ ਸੁਣ ਲਉ, ਪਰ ਠਹਿਰੇ ਹੋਏ ਪਾਣੀ ਨੂੰ ਉਹੀ ਸੁਣੋ ਜਿਹਦੇ ਵਿੱਚ ਮਾਦਾ, ਪਹਾੜਾਂ ਦੀਆਂ ਅਤੇ ਸੂਰਜ ਦੀਆਂ ਕਿਰਨਾਂ ਦੀਆਂ ਆਪਸ ਦੇ ਵਿੱਚ ਗੱਲਾਂ ਉਹੀ ਸੁਣੋ ਜਿਹੜਾ ਉਸ ਸਮਝ ਤੱਕ ਪਹੁੰਚ ਚੁੱਕਾ। ਗੱਲ ਕਾਹਦੀ ਕਿ ਸਾਨੂੰ ਉਹਨਾਂ ਦੀਆਂ ਗੱਲਾਂ ਸੁਣਨੀਆਂ ਜ਼ਿਆਦਾ ਜ਼ਰੂਰੀ ਨੇ ਜਿਹੜੇ ਨਹੀਂ ਕਹਿੰਦੇ, ਜਾਂ ਇੱਦਾਂ ਕਹਿ ਲਓ ਕਿ ਬਿਨ ਕਿਹਾ ਸਾਨੂੰ ਬਹੁਤ ਸਾਰੀਆਂ ਗੱਲਾਂ ਸਮਝਣ ਦੀ ਜ਼ਰੂਰਤ ਹੈ। ਹੁਣ ਆਪਾਂ ਇਸੇ ਚੀਜ਼ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਲੈ ਕੇ ਆਉਂਦੇ ਹਾਂ, ਆਪਣੇ ਗ੍ਰਹਿਸਥੀ ਜੀਵਨ ਦੇ ਵਿੱਚ ਲੈ ਕੇ ਆਉਂਦੇ ਹਾਂ, ਆਪਣੇ ਕੰਮਾਂ ਕਾਰਾਂ ਦੇ ਉੱਤੇ ਲੈ ਕੇ ਆਉਂਦੇ ਹਾਂ, ਇਸ ਸਮਾਜ ਦੇ ਵਿੱਚ। ਬਹੁਤੀ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਤੁਹਾਨੂੰ ਕਹਿ ਕੇ ਕੋਈ ਗੱਲ ਸਮਝਾਵੇ, ਸਾਨੂੰ ਬੜੇ ਜਣੇ ਕਹਿ ਨਹੀਂ ਦਿੰਦੇ, ਤੈਨੂੰ ਪਤਾ ਹੀ, ਅਤੇ ਆਪਾਂ ਅੱਗੋਂ ਕਹਿ ਦਿੰਦੇ ਹਾਂ ਅੱਜ ਕੱਲ੍ਹ ਦੀ ਦੁਨੀਆਦਾਰੀ ਦੇ ਵਿੱਚ ਤੂੰ ਮੈਨੂੰ ਦੱਸਿਆ ਨਹੀਂ, ਤੂੰ ਮੈਨੂੰ ਕਹਿ ਦਿੰਦਾ। ਪਰ ਬੜੀਆਂ ਚੀਜ਼ਾਂ ਕਹੇ ਬਿਨਾਂ ਸਾਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ। ਤੁਹਾਡੇ ਬੱਚੇ, ਤੁਹਾਡਾ ਪਾਰਟਨਰ, ਤੁਹਾਡੇ ਯਾਰ ਦੋਸਤ, ਤੁਹਾਡੇ ਕੰਮਕਾਰ ਦੇ ਉੱਤੇ ਸਹਿਯੋਗੀ, ਤੁਹਾਡਾ ਬੌਸ, ਤੁਹਾਡੇ ਥੱਲੇ ਕਰਨ ਵਾਲੇ ਕੰਮ, ਜ਼ਰੂਰੀ ਨਹੀਂ ਆ ਕਿ ਉਹ ਸਾਰਾ ਕੁਛ ਤੁਹਾਨੂੰ ਬੋਲ ਕੇ ਦੱਸਣ ਜ਼ਬਾਨੋਂ, ਬੜਾ ਕੁਛ ਆ ਜਿਹਨੂੰ ਸ਼ਬਦ ਨਹੀਂ ਦਿੱਤੇ ਜਾ ਸਕਦੇ। ਹਾਲੇ ਵੀ ਦੁਨੀਆ ਦੇ ਉੱਤੇ ਬਹੁਤ ਸਾਰਾ ਕੁਛ ਹੈ ਜਿਹਨੂੰ ਤੁਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਪਾਓਗੇ। ਉਹ ਸਿਰਫ ਸਮਝਣ ਵਾਲੀਆਂ ਗੱਲਾਂ ਨੇ, ਜਦੋਂ ਬੋਲ ਕੇ ਕਹਿ ਦਿੱਤੀਆਂ ਜਾਣ ਤਾਂ ਉਹਨਾਂ ਦੇ ਮਹਿਣੇ ਹੀ ਕੁਛ ਹੋਰ ਹੋ ਜਾਂਦੇ ਨੇ। ਕਈ ਵਾਰੀ ਉਹਨਾਂ ਦੇ ਵਿੱਚੋਂ ਫਿਰ ਖੁਦਗਰਜ਼ੀ ਝਲਕਣੀ ਸ਼ੁਰੂ ਹੋ ਜਾਂਦੀ ਹੈ, ਗੱਲਾਂ ਹੋਰ ਪਾਸੇ ਚਲੀਆਂ ਜਾਂਦੀਆਂ। ਜੇ ਸਾਡੇ ਵਿੱਚ ਇੱਦਾਂ ਦਾ ਮਾਦਾ ਆ ਜਾਵੇ ਕਿ ਆਪਾਂ ਕਿਸੇ ਦੇ ਕਹੇ ਤੋਂ ਬਿਨਾਂ ਹੀ ਉਹਦੀਆਂ ਰਮਜ਼ਾਂ ਸਮਝਣੀਆਂ ਸ਼ੁਰੂ ਕਰ ਦਈਏ, ਅਤੇ ਫਿਰ ਉਹ ਇਹੋ ਜਿਹਾ ਰਿਲੇਸ਼ਨ ਹੋਊਗਾ, ਕਦੀ ਟੁੱਟਦਾ ਨਹੀਂ। ਅਤੇ ਸੱਚ ਜਾਣਿਓ, ਤੁਸੀਂ ਵੀ ਇਸ ਚੀਜ਼ ਦੀ ਗਵਾਹੀ ਭਰੋਗੇ ਕਿ ਇਹ ਮਾਦਾ ਹੁੰਦਾ ਜ਼ਰੂਰ ਹੈ ਸਾਰਿਆਂ 'ਚ। ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਸਾਡੇ ਅੰਗ ਸੰਗ ਲੋਕ ਉਹਨਾਂ ਦੇ ਮਨ ਦੇ ਵਿੱਚ ਸਾਡੇ ਬਾਰੇ ਕੀ ਚੱਲ ਰਿਹਾ, ਉਹ ਸਾਨੂੰ ਕੀ ਕਹਿਣਾ ਚਾਹੁੰਦੇ ਨੇ, ਉਹਨਾਂ ਦੇ ਚਿਹਰੇ ਦੇ ਉੱਤੇ ਕੀ ਆ। ਜਾਣ ਬੁੱਝ ਕੇ ਆਪਾਂ ਜੇ ਬੁੰਨੂ ਬਣੇ ਰਹੀਏ ਤਾਂ ਉਹ ਗੱਲ ਵੱਖਰੀ ਆ, ਜਾਣ ਬੁੱਝ ਕੇ ਆਪਾਂ ਇਸ ਗੱਲ 'ਤੇ ਅੜੇ ਰਹੀਏ ਕਿ ਇਹ ਜ਼ਬਾਨੋਂ ਬੋਲ ਕੇ ਦੱਸੂ ਤਾਂ ਫਿਰ, ਪਰ ਜੇ ਜ਼ਬਾਨੋਂ ਬੋਲ ਕੇ ਦੱਸਣ ਦੀ ਨੌਬਤ ਆ ਗਈ ਤਾਂ ਕਈ ਵਾਰੀ ਰਿਲੇਸ਼ਨ, ਕਈ ਵਾਰੀ ਇਹ ਰਿਸ਼ਤੇ ਵਿਗੜ ਜਾਂਦੇ। ਸੋ ਆਓ ਬਿਨ ਕਿਹਾ ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਅਤੇ ਉਹਨਾਂ ਦੀ ਚਿਹਰਿਆਂ ਦੇ ਉੱਤੇ ਜੋ ਸਵਾਲ ਨੇ ਆਪ ਹੀ ਉਹਨਾਂ ਦਾ ਹੱਲ ਲੱਭ ਕੇ ਦਈਏ, ਅਤੇ ਫਿਰ ਉਹ ਗੱਲ ਹੋਊਗੀ, ਵਾਹ ਮੇਰੇ ਕਹੇ ਬਿਨਾਂ ਹੀ ਇਹਨੂੰ ਪਤਾ ਲੱਗ ਗਿਆ। ਉਹ ਜਿਹੜਾ ਫਿਰ ਤੁਹਾਡਾ ਇੱਕ ਆਪਸ ਦੇ ਵਿੱਚ ਨਾਤਾ ਬੱਝਣਾ, ਉਹ ਸਾਰੀ ਉਮਰ ਨਹੀਂ ਕਿਤੇ ਜਾਂਦਾ। ਆਸ ਕਰਦੇ ਹਾਂ ਕਹਾਣੀ ਅੱਜ ਦੀ ਤੁਸੀਂ ਪਸੰਦ ਕੀਤੀ ਹੋਏਗੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
3: लेजेंडरी लव स्टोरीज की तो एंडिंग ट्रैजिक होती है।
4: Watch Ananya Pandey and Lakshya in Chand Mera Dil, coming on big screens on May 22nd.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: This station is now the ultimate power in the universe.
4: Radio Hanji 1674 AM.
5: यार तू इत्थे इनी छेती आके पक्का भी हो गया, की जुगाड़ लाया है?
6: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
5: नंबर ता दे बंसल इमीग्रेशन वालियां दा।
6: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
7: JBCO Films leke aaye ne action, emotion ate full on entertainment. Punjabi feature film Shera.
8: 5 saal baad mudiya Shera, te mudiya vi kede haathan ch.
9: Starring Parmesh Verma, Sonal Chauhan, Yogra Singh, Manav Vij ate hor vi ugge kalakar.
10: Main utthon vi mud ke jithon koi nahi mud ke aunga.
7: Written and directed by Savio Sandhu, produced by Anmol Sahni.
9: Hun vekhna na bhullyo 15 mai ton tuhade nedle cinema ghara vich Shera.
11: Oh kehnde na jinna de vehdeyan nu kha leya kandhan te chhattan ne ohna nu pata nahi hunda tup ke oh ji hundi.
12: Wah wah wah, tu pate behe tade wale passe vi idan di lagdi honi.
11: Haan ji haan ji, oh vi baharla mulk ch hi aa janda.
12: Thund da hi farak penda na.
11: ਉਦਾਹਰਣ ਤਾਂ ਚੱਜਦੀ ਦੇ ਲਿਆ ਕਰ ਤੂੰ। ਕਹਿੰਦਾ ਨਹੀਂ, ਸਾਡੀ ਚੱਜਦੀ ਉਦਾਹਰਨ ਉਹੀ ਆ।
12: ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਹੁਣ ਇਥੋਂ ਥੋੜਾ ਜਿਹਾ ਪਹਿਲਾਂ ਚੱਲ ਜਾਈਏ ਆਪਾਂ ਇੱਕ ਦੋ ਹਫ਼ਤੇ ਤੇ ਉਦੋਂ ਸਾਨੂੰ ਗਰਮੀ ਚੁੱਭਦੀ ਸੀ, ਉਹੀ ਧੁੱਪ ਸੀ। ਹੁਣ ਉਹ ਚੁੱਭ ਜਿਹੜੀ ਧੁੱਪ ਜਿਹੜੀ ਉਹ ਸਾਨੂੰ ਮਿੱਠੀ ਮਿੱਠੀ ਲੱਗਦੀ ਹੈ ਕਿਉਂਕਿ ਉਹ ਠੰਡ ਤੋਂ ਬਾਅਦ ਆ
11: ਜੀ। ਹੁਣ ਦੇਖੋ ਹਨਾ, ਅਪ੍ਰੈਲ ਮਈ 'ਚ ਜਦੋਂ ਵਾਢੀਆਂ ਹੁੰਦੀਆਂ ਉਦੋਂ ਸੋਨੇ ਦੀ ਕਣੀ ਪਈ ਹੋਵੇ ਤੇ ਉਹ ਵੀ ਮਨਜ਼ੂਰ ਨਹੀਂ, ਵਾਢੀਆਂ ਦੇ ਦਿਨ ਨੇ ਨਹੀਂ ਹਨਾ। ਮਨਮੋਹਣ ਬਾਰ ਸੁਣੀ ਬਿਰਸਾ ਸ਼ੋਅ ਕਰਦੇ ਹੁਣ ਮਿੰਨੀ ਮਿੰਨੀ ਫੋਰ ਪੈਂਦੀ ਹੋਵੇ, ਬਾਘਾਂ 'ਚ ਮੋਰ ਬੋਲਦੇ ਹੁਣ ਮਨੋ ਮਨ ਸ਼ਰਾਰਤ ਹੋ ਜਾਂਦੀ ਹੈ। ਮੈਂ ਕਿਹਾ ਅਪ੍ਰੈਲ ਮਹੀਨੇ ਕਹੇ ਤੇ ਬੰਦਾ ਡਾਂਗਾ ਲੈ ਕੇ ਆ ਜਾਈਏ।
12: ਹਾਂ ਸਹੀ ਗੱਲ ਹੈ,
11: ਡਿਪੈਂਡ ਕਰਦਾ ਉਹੀ ਧੁੱਪ ਆ, ਉਹੀ ਗੱਲਾਂ, ਉਹੀ ਬਾਤਾਂ।
12: ਇਹ ਸੌਣ 'ਚ
11: ਫਰੇਮ 'ਚੋਂ
12: ਇਹ ਸੌਣ 'ਚ ਚੰਗੀਆਂ ਲੱਗਦੀਆਂ,
11: ਸੌਣ ਦੀ ਝੜੀ ਜੀ ਲੱਗੀ, ਸੌਣ ਦੀ ਝੜੀ ਹੈ।
12: ਸੌਣ ਤੋਂ ਚੇਤਾ ਆਇਆ ਵੀ ਮਤਲਬ ਮੰਨ ਲਓ ਸਵੇਰੇ ਸਵੇਰੇ ਠੰਡ ਹੋਵੇ, ਇਹ ਵੇਲੇ ਧੁੱਪ ਲੱਗ ਜੇ
11: ਤੇ ਬੰਦਾ ਸੌਣ 'ਚ ਹੋਵੇ ਸੁੱਤਾ ਪਿਆ ਹੋਵੇ, ਜੱਟ ਪੈਦਾ ਹੋਇਆ ਵੇਲੋ ਸੌਣ ਵਾਸਤੇ, ਉਹ ਭਰਾਵਾ ਛਾਉਣ ਵਾਸਤੇ। ਡਾਟ ਸਾਹਿਬ ਕਹਿੰਦਾ ਸਾਨੂੰ ਸੌਣ ਵਾਲੀਆਂ ਨਹੀਂ, ਸਾਨੂੰ ਉੱਠਣ ਵਾਲੀਆਂ ਗੋਲੀਆਂ ਦਓ।
12: ਹਾਂ ਸਹੀ ਗੱਲ ਹੈ, ਇੱਥੇ ਜਾਗਦਿਆਂ ਦੇ ਨਹੀਂ ਕੰਮ ਮੁੱਕਦੇ, ਉੱਠਿਆਂ ਦੇ ਕਿੱਥੋਂ ਮੁੱਕਣੇ। ਆਹ
11: ਇਹ ਵੀ ਔਖਾ ਯਾਰ,
12: ਉੱਤੋਂ ਬਜਟ ਆ ਗਿਆ
11: ਨਾਲੇ ਕੋਈ ਨਾ ਹਨਾ। ਹੁਣ ਤਾਂ ਕੁੱਤਾ ਵੀ ਭੌਂਕੇ ਤੇ ਐਂ ਲੱਗਦਾ ਜਿਵੇਂ ਸਲਾਹ ਦੇ ਕੇ ਗਿਆ ਹੁੰਦਾ। ਲੋਕ ਕਰਨਗੇ, ਦੇਖੋ ਜੀ ਸਕਸੈਸ ਉਹੀ ਹੈ, ਤੁਸੀਂ ਸੁੱਤੇ ਵੀ ਪਏ ਹੋ ਨਾ, ਤੁਹਾਡੇ ਕਿਸੇ ਨਾ ਕਿਸੇ ਜਗ੍ਹਾ ਪੈਸੇ ਬਣ ਰਹੇ ਆ। ਮੈਂ ਕਿਹਾ ਤੁਹਾਡੇ ਜਾਗਦਿਆਂ ਦੇ ਨਹੀਂ ਬਣਦੇ ਭਰਾਵਾ ਤੂੰ। ਮੈਂ ਕਿਹਾ ਅੱਗੇ ਹੋਰ ਜ਼ਖਮਾਂ ਤੇ, ਤੇਰੇ ਦਿੱਤੇ ਜ਼ਖਮਾਂ ਚੋਂ ਕਹਿੰਦਾ ਤੂੰ ਹਜੇ ਵੀ ਧੂੰਆਂ ਨਿਕਲਦਾ, ਕਿਤੇ ਹਰੇ ਨਾ ਹੋ ਜਾਣ, ਪੂਰਾ ਬਜਟ ਹੀ ਛਿੜਕ ਜਾ, ਮਾਫ ਕਰਨਾ ਪੂਰਾ ਨੂਣ ਹੀ ਛਿੜਕ ਜਾ ਬਜਟ। ਵੈਸੇ ਰਣਜੋਤ ਕਹਿੰਦੇ ਗਰੀਬ ਆਦਮੀ ਦੇ ਨਾ ਸਰਕਾਰ ਨੇ ਗੁੱਦੇ ਵਾਲੇ ਦਸਤਾਨੇ ਨਾ ਮਾਰਿਆ ਘਸਾਉਣ ਦਾ,
12: ਮਤਲਬ ਸੱਜੀ ਵਿਖਾ ਕੇ ਖੱਬੀ ਮਾਰੀ ਹੁੰਦੀ।
11: ਹਾਂ ਉਹ ਇਹੀ ਆ ਵੀ ਹਨਾ, ਦੇਖੋ $250 ਤੁਹਾਨੂੰ ਇੱਥੋਂ ਬਚ ਜਾਣੇ ਆ, ਟੈਕਸ ਬੈਨੀਫਿਟ ਮਿਲ ਜਾਣਾ, ਉੱਥੋਂ ਆਹ ਹੋ ਜਾਣਾ, ਇੱਥੋਂ ਆਹ ਹੋ ਜਾਣਾ, ਹੋ ਗਿਆ ਨਾ। ਹੁਣ ਅਗਲੇ 4 ਸਾਲਾਂ 'ਚ ਤੁਹਾਨੂੰ $250-$250 ਲਾਓ, ਕਿੰਨੇ ਬਣ ਗਏ? ਬੰਦਾ ਕਹਿੰਦਾ ਹੈ ਜੀ, ਕੈਲਕੂਲੇਟਰ ਦੇ ਕਰਕੇ ਦੇਖੋ ਨਾ, ਕਹਿੰਦਾ ਰਹਿਣ ਦੇ ਭਰਾਵਾ।
12: ਨਹੀਂ ਜਿਹੜਾ ਇਹ ਸਿੱਧਾ ਸਿੱਧਾ ਜਿਹਾ ਹਿਸਾਬ ਜਿੱਦਾਂ ਸਮਝਾਉਂਦੇ ਨਾ, ਮਤਲਬ ਕਿਸੇ ਵੀ ਇਹ ਨਹੀਂ ਵੀ ਸਰਕਾਰ ਕਿਸੇ ਵੀ ਸਪੈਸ਼ਲਿਸਟ ਕੋਲ ਚਲ ਜਾਓ, ਪਤਾ ਨਹੀਂ ਜਾਂਦੇ ਆਪਣਾ ਸਿਸਟਮ ਉੱਦਾਂ ਦਾ, ਮੈਨੂੰ ਤਾਂ ਕਦੀ ਵੀ ਨਹੀਂ ਸਮਝ ਆਇਆ ਵੀ ਇਹਦੇ 'ਚੋਂ ਫਾਇਦਾ ਕੀ ਨਿਕਲਿਆ। ਫਿਰ ਫਾਇਦਾ ਕਾਗਜ਼ੀ ਪਤਨੀ ਤਾਂ ਦਿਖ ਪੈਂਦਾ, ਪਰ ਜਦੋਂ ਆਪਾਂ ਉਹਨੂੰ ਸਾਰਾ ਕੁਛ ਸਮਝਾ ਕੇ ਤੇ ਫਿਰ ਉਹ ਕਹਿੰਦੇ ਆ ਨਾ ਵੀ ਇੰਨੇ 'ਚ ਪਾ ਦਿਓ ਹੁਣ।
11: ਹਾਂ ਇਹੀ ਆ, ਇਹ ਤੁਸੀਂ ਕਲੇਮ ਕਰ ਲੈਣੇ ਆ ਤਾਂ,
12: ਹਾਂ ਇਹ ਤੁਹਾਡੇ ਕਲੇਮ ਹੋਏ ਨੇ, ਇਹ ਤੁਹਾਡੇ ਬਚ ਜਾਣੇ। ਬੰਦਾ ਸੋਚਦਾ ਵੀ ਬਚ ਕਿੱਦਾਂ ਜਾਣੇ ਯਾਰ,
11: ਉਹੀ ਟਾਂਗੇ ਵਾਲੇ ਬਾਬੇ ਵਾਲਾ ਹੀ ਕੰਮ ਆ, ਕਹਿੰਦਾ ਜੀ ਲੈ ਦੇ ਕੇ ਝੂਠੇ ਹੀ ਬਚੇ ਆ।
12: ਜਾਂ ਫਿਰ ਹੋਰ ਚੰਦ ਤੁਹਾਡੀ ਚੀਜ਼ ਮਤਲਬ ਹੋਰ ਜ਼ਿਆਦਾ ਡੰਗਾਈ 'ਚ ਹੋ ਜਾਂਦੀ, ਜਦੋਂ ਮੰਨ ਲਓ ਤੁਸੀਂ ਟੈਕਸ ਟੁਕਸ ਭਰਿਆ ਹੋਵੇ ਨਾ, ਅਤੇ ਉਹ ਕਹਿਣ ਵੀ ਹਾਂਜੀ ਇਸ ਵਾਰੀ ਤੁਸੀਂ ਇੰਨਾ 15,000-20,000 ਤੁਸੀਂ ਭਰਨਾ, ਉਹ ਤੋਂ ਬਾਅਦ 'ਚ ਕਹਿਣ ਵੀ ਬਿਜ਼ਨਸ ਤੇ ਹਲੇ ਘਾਟੇ 'ਚ ਹੀ ਆ ਨਾ
11: ਇਹ ਵੀ ਆ ਨਾਲ ਨਹੀਂ ਜੇ ਤੁਸੀਂ ਨੌਕਰੀ ਪੇਸ਼ਾ ਵੀ ਹੋ ਨਾ ਤੇ ਤੁਹਾਡਾ 25,000 ਟੈਕਸ ਕੱਟ ਕੇ ਬਾਅਦ 'ਚ ਕਹਿਣਗੇ 23-97 ਡਾਲਰ ਤੁਹਾਨੂੰ ਵਾਪਸ ਆ ਜਾਣੇ
12: 99 ਸੈਂਟ
11: ਨਾਲੇ ਏਜੰਟ ਦੇ ਜਿਹੜੇ ਪੈਸੇ ਆ ਅਕਾਊਂਟੈਂਟ ਦੇ ਉਹ ਵੀ ਵਿੱਚ ਹੀ ਕੱਟੇ ਜਾਣੇ ਆ ਉਹ ਟੋਟਲ ਦੇ ਅਗੇਂਸਟ ਆ ਤੁਹਾਡੇ ਪੱਲਿਓਂ ਥੋੜੀ ਪੈ ਰਹੇ ਆ
12: ਇਹ ਚੀਜ਼ ਬੜੀ ਇੰਟਰਸਟਿੰਗ ਹੈ ਨਾ ਜਦੋਂ ਮੰਨ ਲਓ ਆਪਾਂ ਕੋਈ ਦਾਨ ਪੁੰਨ ਵੀ ਦੇਣਾ ਵਾ ਤੇ ਉੱਥੇ ਵੀ ਹੁਣ ਤੇ ਉਹ ਵੀ ਦੱਸਦੇ ਆ ਇਹ ਟੈਕਸ ਡਿਡਕਟੇਬਲ ਹੈ
11: ਉਹਨਾਂ ਨੂੰ ਹੁੰਦਾ ਵੀ 4 ਪੈਸੇ ਭਾਵੇਂ ਵੱਧ ਪਾ ਦੇਣਗੇ ਉਹਨਾਂ ਨੂੰ ਪਰ ਸਾਡਾ ਨਹੀਂ ਨਾ ਪਤਾ
12: ਟੈਕਸ ਹੋਵੇ ਤੇ ਡਿਡਕਟ ਹੋਵੇ
11: ਸਹੀ ਗੱਲ
12: ਸੋ ਬਜਟ ਆਇਆ ਜੀ ਬਜਟ ਤੋਂ ਬਾਰੇ ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਡੇ ਨਾਲ ਸਾਂਝ ਪਾਈ ਹੈ ਸੋ ਵੈਸੇ ਤਾਂ ਮੈਂ ਜਿੱਦਾਂ ਕਹਿੰਦਾ ਹੁੰਦਾ ਵਾ ਇੱਥੋਂ ਦੇ ਤਾਂ ਫਿਰ ਵੀ ਥੋੜ੍ਹਾ ਬਹੁਤਾ ਨਾ ਹਾਲੇ ਆਪਾਂ ਵੇਖੀਏ ਅਤੇ ਕਿਤੇ ਨਾ ਕਿਤੇ ਸਮਝ ਪੈਂਦਾ ਵਾ ਕਿਤੇ ਨਾ ਕਿਤੇ ਆਪਾਂ ਸਮਝਦੇ ਹਾਂ ਕਈ ਚੀਜ਼ਾਂ ਸਿੱਧੀਆਂ ਸਿੱਧੀਆਂ ਜਿਹੀਆਂ ਚਲੋ ਨਿੱਕੀਆਂ ਨਿੱਕੀਆਂ ਸਮਝ ਆ ਜਾਂਦੀਆਂ ਜਿਹੜੀਆਂ ਸਾਡੇ ਨਾਲ ਸੰਬੰਧਿਤ ਆ ਅਤੇ ਭੰਬਲ ਭੂਸਾ ਪੈਂਦਾ ਜਦੋਂ ਇੰਡੀਆ ਦਾ ਬਜਟ ਆਉਂਦਾ ਉਹ 'ਚ ਪਤਾ ਹੀ ਨਹੀਂ ਲੱਗਦਾ
11: ਨਹੀਂ ਉਹ 'ਚ ਬੀੜੀਆਂ ਮਹਿੰਗੀਆਂ ਹੋ ਗਈਆਂ ਸੈਟਾਂ ਫਲਾਨਾ ਹੋ ਗਿਆ ਟੀ ਵੀ 'ਤੇ ਆਹ ਲੱਗ ਗਿਆ ਹੁਣ ਐਲ ਸੀ ਡੀ ਮਹਿੰਗੇ ਹੋ ਜਾਣੇ ਇਹੋ ਜਿਹੀਆਂ ਨਾ 35-36 ਡੋਟ ਪੁਆਇੰਟ ਜਿਹੇ ਲਿਖੇ ਹੁੰਦੇ ਆ ਬੰਦਾ ਕਹਿੰਦਾ ਹੈ
12: ਨਹੀਂ ਉਹ ਹੋਰ ਹੀ ਜੀ ਹਿਸਾਬ ਦੇ ਨਾਲ
11: ਸਾਈਕਲਾਂ ਦੇ ਪੁਰਜੇ ਸਸਤੇ ਹੋ ਜਾਣੇ ਆ
12: ਮਤਲਬ ਇਹ ਗੱਲਾਂ
11: ਬੰਦਾ ਕਹਿੰਦਾ ਯਾਰ ਸਾਈਕਲ ਹੋਊ ਕਿ ਨਹੀਂ ਨਹੀਂ ਨਹੀਂ ਸਾਈਕਲਾਂ ਦੇ ਪੁਰਜੇ
12: ਪਹਿਲਾਂ ਉਹ ਆਊਗਾ ਤੇ ਫਿਰ ਪੁਰਜੇ ਸੋ ਇਹਦੇ 'ਚ ਘੁਮਾ ਫਰਾ ਕੇ ਇੰਨਾ ਕੁ ਲਿਖਿਆ ਗਿਆ ਹੁੰਦਾ ਵਾ ਵੀ ਆਮ ਬੰਦੇ ਨੂੰ ਤਾਂ ਮੈਨੂੰ ਲੱਗਦਾ ਵਾ ਵੀ ਔਖਾ ਵਾ ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਸੌਖੀਆਂ ਸੌਖੀਆਂ ਨੇ ਬਿਲਕੁਲ ਸਿੱਧੀਆਂ ਸਿੱਧੀਆਂ ਨੇ ਜਿਹੜੀਆਂ ਤੁਹਾਡੇ ਸਮਝ 'ਚ ਆਉਣ ਵਾਲੀਆਂ ਨੇ ਜਿਹੜੀਆਂ ਸਾਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ ਨਿੱਕੇ ਨਿੱਕੇ ਬਿੱਲਾਂ ਦੇ ਵਿੱਚੋਂ ਜੋ ਵੀ ਛੋਟ ਛਡਾਹ ਨੇ ਉਹ ਤਾਂ ਚਲੋ ਤੁਹਾਡੇ ਤੱਕ ਹੈ ਹੀ ਨੇ ਜੇ ਕਿਸੇ ਕੋਈ ਕੰਫਿਊਜ਼ਨ ਹੋਊਗੀ ਤਾਂ ਕੱਲ੍ਹ ਨੂੰ ਤੁਸੀਂ ਜ਼ਰੂਰ ਇੱਕ ਦੂਸਰੇ ਨਾਲ

0: ਔਖਾ ਕਰ ਦਿੱਤਾ ਜਾਊਗਾ, ਹੋਰ ਘਟਾ ਦਿੱਤੇ ਜਾਣਗੇ ਮਾਈਗ੍ਰੈਂਟਸ, ਕਿਉਂਕਿ ਪਲੀਨ ਹੈਨਸਨ ਵਨ ਨੇਸ਼ਨ ਪਾਰਟੀ, ਸੋ ਇੱਧਰੋਂ ਹੁਣ ਲਿਬਰਲ ਵੀ ਇਹੋ ਰੌਲਾ ਪਾਉਣਾ ਸ਼ੁਰੂ ਹੋ ਗਈ ਸੀ। ਸੋ ਉਸ ਸਭ ਦੇ ਦਰਮਿਆਨ ਹੁਣ ਕਹਿੰਦੇ ਨੇ ਵੀ ਇੱਕ ਉਮੀਦ ਦੀ ਕਿਰਨ ਜਿਹੜੀ ਜਾਗੀ ਆ, ਜਿੰਦਾ ਰੱਖੀ ਗਈ।
1: ਇੱਕ ਹੁੰਦੀ ਹੈ ਸਰਕਾਰ, ਇੱਕ ਹੁੰਦੀ ਹੈ ਵਿਰੋਧੀ ਧਿਰ। ਵਿਰੋਧੀ ਧਿਰ ਇਸ ਲਈ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਹਰ ਗੱਲ ਦਾ ਵਿਰੋਧ ਕਰਨਾ,
0: ਵਿਰੋਧ ਕਰਨਾ ਹੁੰਦਾ, ਉਹ ਬਣੀ ਜੰਮੀ ਇਸ ਲਈ ਹੁੰਦੀ।
1: ਹਾਂ, ਇਸ ਲਈ ਹੈ ਨਾ, ਆਓ ਵਿਰੋਧ ਦਾ ਵਿਰੋਧ ਕਰੀਏ। ਹੁਣ ਜਿਹੜੀ ਵਨ ਨੇਸ਼ਨ ਅਤੇ ਲਿਬਰਲ ਆ ਕੋਲੀਸ਼ਨ ਆ, ਉਹ ਸਾਈਡਲਾਈਨ ਰਹੀਆਂ। ਜਿਸ ਹਿਸਾਬ ਨਾਲ ਲੇਬਰ ਨੇ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਈ ਅਤੇ ਉਹਨਾਂ ਦੀ ਝੰਡੀ ਰਹੀ, ਅਤੇ ਕੋਲੀਸ਼ਨ ਬਿਲਕੁਲ ਹੀ ਬਾਹਰ ਹੋ ਚੁੱਕੀ ਆ, ਉਹਨਾਂ ਕੋਲ ਮੁੱਦੇ ਹੁਣ ਉਸ ਲੈਵਲ ਦੇ ਨਹੀਂ ਰਹੇ। ਹਾਊਸਿੰਗ ਇੱਥੋਂ ਦਾ ਬਹੁਤ ਵੱਡਾ ਮੁੱਦਾ, ਅਤੇ ਹਾਊਸਿੰਗ ਨੂੰ ਜਦ ਮਾਈਗ੍ਰੇਸ਼ਨ ਨਾਲ, ਇਮੀਗ੍ਰੇਸ਼ਨ ਨਾਲ ਜੋੜ ਕੇ ਵੇਖਿਆ ਜਾਂਦਾ ਤਾਂ ਫਿਰ ਉਹ ਬਲੇਮ ਗੇਮ ਵੀ ਚਲੀ ਜਾਂਦੀ ਆ। ਫਿਰ ਇਹ ਕਹਿਣੋਂ ਹਟ ਜਾਂਦੇ ਸਰਕਾਰ ਜਾਂ ਵਿਰੋਧੀ ਧਿਰ ਵੀ ਨਵੇਂ ਘਰ ਜਿੰਨੇ ਬਣਾਏ ਜਾਣੇ ਚਾਹੀਦੇ ਸੀ ਉਨੇ ਨਹੀਂ ਬਣੇ, ਫਿਰ ਉਹ ਕਹਿਣ ਦੀ ਬਜਾਏ ਇਹ ਕਹਿ ਦਿੱਤਾ ਜਾਂਦਾ ਵੀ ਮਾਈਗ੍ਰੈਂਟਸ ਹੋਰ ਆ ਗਏ, ਬੇਲੋੜੇ ਲੋਕ ਸਾਧਲੇ, ਉਹਨਾਂ ਕਰਕੇ ਹਾਊਸਿੰਗ ਦਾ ਕ੍ਰਾਈਸਿਸ ਆ। ਇਹੀ ਵਜ੍ਹਾ ਕਿ ਉਸ ਸੈਂਟੀਮੈਂਟ ਨੂੰ ਵਨ ਨੇਸ਼ਨ ਪੋਲੀਨ ਹੈਨਸਨ ਹੁਣੀ ਬਹੁਤ ਦੇਰ ਤੋਂ ਕੈਸ਼ ਕਰ ਰਹੇ ਆ, ਅਤੇ ਇਸ ਵੇਲੇ ਦਾ ਉਹ ਸਾਰਿਆਂ ਨਾਲੋਂ ਵੱਡਾ ਮੁੱਦਾ ਵੀ ਆ। ਉਸ ਲਿਹਾਜ਼ ਨਾਲ ਉਹਨਾਂ ਨੂੰ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ। ਸਰਕਾਰ ਨੂੰ ਉਸ ਚੀਜ਼ ਤੋਂ ਦੇਖੋ ਡਰ ਤਾਂ ਲੱਗਣਾ ਸੁਭਾਵਿਕ ਆ। ਇਹੀ ਕਾਰਨ ਆ ਕਿ ਇਹਨਾਂ ਨੇ ਜਿਹੜਾ ਇਹ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ, ਇਹਨੂੰ ਸਹਿਜ ਮਤੇ ਨਾਲ ਥੋੜ੍ਹਾ ਥੋੜ੍ਹਾ ਘਟਾਉਣਾ ਸ਼ੁਰੂ ਕੀਤਾ। ਜਦੋਂ ਪੈਂਡੈਮਿਕ ਦਾ ਲੈਵਲ ਸੀ, ਉਹ ਪ੍ਰੀ ਪੈਂਡੈਮਿਕ ਲੈਵਲ 'ਤੇ ਹੁਣੇ ਆ ਗਿਆ ਦੁਬਾਰਾ, ਕਿਉਂਕਿ ਪੈਂਡੈਮਿਕ ਦਾ ਅਸਰ ਹੋਇਆ, ਇੱਕ ਵਾਰ ਸਾਰਾ ਬਿਜ਼ਨਸ ਸਭ ਕੁਛ ਚੌਪਟ ਹੋ ਗਿਆ। ਉਦੋਂ ਫਿਰ ਇਹਨਾਂ ਨੇ ਇੱਕ ਸਾਲ 'ਚ 5.5 ਲੱਖ ਬੰਦਾ ਸੱਦਿਆ, ਜੋ ਕਿ ਇਤਿਹਾਸ 'ਚ ਕਦੇ ਨਹੀਂ ਹੋਇਆ। ਸੱਦਣਾ ਪੈਣਾ ਸੀ, ਨਹੀਂ ਤਾਂ ਸਾਰੀ ਇੰਡਸਟਰੀ, ਸਾਰੇ ਬਿਜ਼ਨਸ, ਸਮਾਲ ਬਿਜ਼ਨਸ ਸਭ ਕਾਸੇ ਦਾ ਭੱਠਾ ਬੈਠਦਾ ਸੀ। ਉਦੋਂ 5.5 ਜਿੰਨਾ ਵੀ ਸੱਦਿਆ, ਹੌਲੀ ਹੌਲੀ ਘਟਾ ਕੇ 3 ਲੱਖ, 4 ਲੱਖ, 3 ਲੱਖ, ਅਤੇ ਹੁਣ ਘਟਾ ਕੇ ਇਹਨੂੰ ਜਿਹੜਾ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ 2026-27 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਆ, 1,85,000 'ਤੇ ਇਹਨਾਂ ਨੇ ਲਿਆਂਦਾ। ਸੋ ਨਾ ਇਹ ਘਾਟੀ ਆ, ਨਾ ਇਹ ਵਾਧੀ ਆ, ਇਹਨੂੰ ਇਸ ਲਿਹਾਜ਼ ਨਾਲ ਵੇਖੀ ਜਾਈਏ।
0: ਸੋ ਪਿਛਲੇ ਸਮੇਂ ਦੇ ਮੁਕਾਬਲੇ ਆਪਾਂ ਕਹੀਏ ਵੀ ਘਾਟਿਆ, ਇਸ ਕਰਕੇ ਸਾਨੂੰ ਲੱਗਦਾ ਵੀ ਬਹੁਤ ਡਰੋਪ ਆ ਗਿਆ, ਪਰ ਜੇ ਆਲ ਓਵਰ ਵੇਖੀਏ ਤਾਂ ਫਿਰ ਵਾਜਬ, ਪਰ ਉਹਦੇ 'ਚ ਇਹ ਵੀ ਰੌਲਾ ਪੈਂਦਾ ਨਾ ਵੀ ਜਿੰਨੇ ਕਹੇ ਵੀ ਉਹਨੇ ਵੀ ਸੱਦੇ ਵੀ ਨਹੀਂ ਨਾ।
1: ਧਰਤੀ ਕਿੱਡੀ ਵੱਡੀ, ਚੰਨ ਤੋਂ ਜਾਂ ਸੂਰਜ ਤੋਂ ਤੁਹਾਡੀ ਰੈਫਰੈਂਸ ਕੀ ਆ, ਕੰਪੈਰੀਜ਼ਨ ਕੀ ਆ? ਜੇ ਤੁਸੀਂ ਪ੍ਰੀ ਪੈਂਡੈਮਿਕ ਲੈਵਲ ਦੀ ਗੱਲ ਕਰੋਗੇ ਕੋਵਿਡ ਤੋਂ ਪਹਿਲਾਂ ਦੀ, ਤਾਂ ਇਹ ਹੁਣ ਉਹੀ ਪਲੈਨਿੰਗ ਲੈਵਲ
0: ਉੱਥੇ ਆ ਗਿਆ।
1: ਹਾਂਜੀ, ਉੱਥੇ ਖੜਾ ਵਾ। ਬਾਕੀ ਜਿਹੜਾ ਕਹਿੰਦੇ ਵੀ ਜਿੰਨੇ ਤੁਸੀਂ ਕਹਿੰਦੇ ਉਨੇ ਸੱਦੇ ਕਿ ਨਹੀਂ ਸੱਦੇ, ਉਹ ਇਸ ਕਰਕੇ ਲੱਗਦਾ ਕਿਉਂਕਿ ਇਹ ਜਿਹੜਾ ਮੰਨ ਲਓ 2 ਲੱਖ ਲਾ ਲੈਣੇ ਆਪਾਂ, 1,85,000 ਹੈ ਨਾ, ਜੇ ਔਖਾ ਜਿਹਾ ਲੱਗਦਾ ਕਹਿਣਾ, ਉਹਦੇ 'ਚ 1,00,000 ਮੰਨ ਲਓ, 40,000 ਜਾਂ 1,50,000 ਸਕਿੱਲਡ ਮਾਈਗ੍ਰੇਸ਼ਨ ਵਾਲਾ, 5,000 ਬਜ਼ੁਰਗ ਨੇ, 5,000 ਪਾਰਟਨਰ ਵੀਜ਼ ਵਾਲੇ ਨੇ, 5,000 ਫਿਊਜੀ ਨੇ, 5,000 ਗਲੋਬਲ ਟੈਲੈਂਟ ਵਾਲੇ ਆ, ਇੱਦਾਂ ਇੱਕ ਰਫ ਜਿਹਾ ਆਪਾਂ ਐਸਟੀਮੇਟ ਲਾ ਲੈਂਦੇ ਹਾਂ। ਉਹ ਉਹਨੇ ਇਸ ਲਈ ਨਹੀਂ ਸੱਦੇ ਕਿਉਂਕਿ ਜਿਹੜਾ ਪਹਿਲਾ 5 ਲੱਖ ਆ ਜਾਂ ਜਿਹੜੇ ਪਹਿਲੇ ਪੂਰ ਦੇ ਆਏ ਹੋਏ ਆ, ਉਹਨਾਂ 'ਚੋਂ ਹੀ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਆ। ਜਿਹੜੇ ਇਹਨਾਂ ਨੇ ਪਲੈਨਿੰਗ ਲੈਵਲ ਦੇ ਹਿਸਾਬ ਨਾਲ ਇਨਵੀਟੇਸ਼ਨ ਜਾਂ ਐਕਸਪ੍ਰੈਸ਼ਨ ਆਫ ਇੰਟਰਸਟ, ਹੁਣ ਜਿਹੜੇ ਸਰੋਤਿਆਂ ਲਈ ਹੋ ਸਕਦਾ ਨਵੇਂ ਸ਼ਬਦ ਹੋਣ, ਇੱਥੇ ਜਿਹੜਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਦਾ ਪ੍ਰੋਗਰਾਮ ਆ, ਉਹ 199, 190, 491, 3 ਵੱਡੇ ਵੀਜ਼ੇ ਆ, 189, 190 ਅਤੇ 491। 491 ਰੀਜਨਲ ਦਾ ਆ ਜਾਂਦਾ, 190 ਸਟੇਟ ਸਪੋਂਸਰਡ ਆ ਜਾਂਦਾ, ਅਤੇ 189 ਵੱਡਾ ਪੂਲ ਆ ਜਿਹੜਾ ਸਾਰੇ ਆਸਟ੍ਰੇਲੀਆ ਦਾ। ਮੰਨ ਲਓ ਇਹਨਾਂ ਨੇ 3,000 ਜਾਂ 5,000 ਜਾਂ 10,000 ਬੰਦਾ ਪੱਕਾ ਕਰਨਾ, 200 ਨਰਸਾਂ ਹੋ ਗਈਆਂ, 200 ਕਾਰਪੈਂਟਰ ਹੋ ਗਏ, ਪਲੰਬਰ ਹੋ ਗਏ, ਆਹ ਹੋ ਗਿਆ, ਉਹ ਹੋ ਗਿਆ, ਇਲੈਕਟ੍ਰੀਸ਼ਨ ਹੋ ਗਏ। ਸਟੇਟ ਹਰੇਕ ਆਪਦਾ ਵੱਖੋ ਵੱਖਰਾ ਵੇਖਦੀ ਆ ਵੀ ਸਾਨੂੰ ਸਿਵਲ ਕੰਸਟਰਕਸ਼ਨ ਦੇ ਇੰਨੇ ਬੰਦੇ ਚਾਹੀਦੇ ਆ, ਸਾਨੂੰ ਪਲੰਬਰ ਇੰਨੇ ਚਾਹੀਦੇ ਆ, ਸਾਨੂੰ ਅਕਾਊਂਟੈਂਟ ਇੰਨੇ ਚਾਹੀਦੇ ਆ। ਉਹ ਹਰੇਕ ਸਟੇਟ ਨੂੰ ਕੋਟਾ ਦਿੱਤਾ ਹੋਇਆ ਵੀ ਤੁਸੀਂ 3,000 ਬੰਦਾ ਰੱਖ ਲਓ ਯਾਰ, ਤੁਸੀਂ 1,000 ਰੱਖ ਲਓ, ਤੁਸੀਂ 1,500 ਰੱਖ ਲਓ, ਜਿਸ ਹਿਸਾਬ ਨਾਲ ਕਿਸੇ ਸਟੇਟ ਦੀ ਆਬਾਦੀ ਆ। ਅਤੇ ਉਸ ਲਿਹਾਜ਼ ਨਾਲ ਵੇਖੀਏ ਤਾਂ ਜਿੰਨੇ ਕੁ ਐਕਸਪ੍ਰੈਸ਼ਨ ਆਫ ਇੰਟਰਸਟ ਪੈਂਦੇ ਆ, EOIs ਪੈਂਦੀਆਂ, ਉਹਨੇ ਕੁ ਇਨਵੀਟੇਸ਼ਨ ਵੀ ਤਾਂ ਆਈ ਹੈ। ਉਹ ਗੱਲ ਵੱਖਰੀ ਆ, ਜਿਹਦਾ ਇਨਵੀਟੇਸ਼ਨ ਨਹੀਂ ਆਉਂਦਾ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਇਨਵੀਟੇਸ਼ਨ ਘੱਟ ਆ ਰਹੇ ਆ। ਹੁਣ ਅਕਾਊਂਟੈਂਟ ਆ, ਉਹ ਮੰਨ ਲਓ ਜੇ 100 ਪੁਆਇੰਟ ਵੀ ਇਕੱਠਾ ਕਰੀ ਫਿਰਦਾ ਤਾਂ ਤਾਂ ਵੀ ਨਹੀਂ ਆ ਰਿਹਾ। ਇੱਕ ਬ੍ਰਿਕਲੇਅਰ ਵਾਲਾ, ਇੱਕ ਪਲੰਬਰ ਆ, ਉਹ 65 ਪੁਆਇੰਟਾਂ 'ਤੇ ਵੀ ਉਹਦੀ PR ਆ ਰਹੀ ਹੈ। ਸੋ ਡਿਪੈਂਡ ਕਰਦਾ ਆਪਾਂ ਰੈਫਰੈਂਸ ਕਿਹਨੂੰ ਮੰਨ ਰਹੇ ਹਾਂ। ਪਰ ਦੁਬਾਰਾ ਜੇ ਬਜਟ 'ਤੇ ਆਈਏ ਤਾਂ ਜਿਹੜਾ ਇਹ 26-27 ਦਾ ਫਾਈਨੈਂਸ਼ੀਅਲ ਈਅਰ ਆ, ਇਹਦਾ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਪਲੈਨਿੰਗ ਲੈਵਲ ਆ, ਉਹ 185,000 'ਤੇ ਰੱਖਿਆ ਗਿਆ, ਜਿਹਦੇ 'ਚੋਂ 70% ਜਾਣੀ ਕਿ 132,240 ਜਿਹੜੀਆਂ ਜਗ੍ਹਾਵਾਂ ਨੇ, ਪਲੇਸਿਸ ਨੇ, उसके

0: ਸਕਿੱਲ ਸਟਰੀਮ ਦੀਆਂ ਜਿਹੜੇ ਸਕਿੱਲਡ ਲੋਕ ਨੇ ਹਨਾ, ਕਿੱਤਾ ਮੁਖੀ ਜਿਹੜੇ ਹਨਾ ਹੈਗੇ ਆ, ਜਾਂ ਜਿਨ੍ਹਾਂ ਨੇ ਇੱਥੋਂ ਪੜ੍ਹ ਕੇ ਕੋਈ ਟੀਚਰ ਆ, ਕੋਈ ਹੈਲਥ ਕੇਅਰ 'ਚ ਆ, ਕੋਈ ਕੰਸਟਰਕਸ਼ਨ 'ਚ ਆ, ਜਾਂ ਕੋਈ ਵੀ ਆਕੂਪੇਸ਼ਨ ਆ, ਜਿਹਨੇ ਮਤਲਬ ਪੜ੍ਹ ਕੇ ਉਸ ਖਿੱਤੇ 'ਚ ਜਗ੍ਹਾ 'ਚ ਕੰਮ ਕਰਕੇ ਉਸ ਚੀਜ਼ ਦੀ ਪੀ ਆਰ ਲੈਣੀ ਆ, ਅਤੇ ਉਹਦੇ 'ਚ ਸਕਿੱਲ ਅਤੇ ਫੈਮਿਲੀ ਸਟਰੀਮ ਦੀਆਂ ਜਿਹੜੇ ਪਰਮਾਨੈਂਟ ਅਤੇ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਆ, ਉਹਦੇ 'ਚ ਜਿਹੜੀਆਂ ਐਪਲੀਕੇਸ਼ਨਸ ਪ੍ਰਿਓਰਿਟੀ ਮਿਲਣੀ ਆ ਉਹਨਾਂ ਨੂੰ ਜਿਹੜੇ ਔਨਸ਼ੋਰ ਨੇ, ਜਿਹੜੇ ਇੱਥੇ ਆਲਰੇਡੀ ਹੈਗੇ ਆ, ਅਤੇ ਉਸ ਲਿਹਾਜ਼ ਨਾਲ 1,29,590 1,30,000 ਕਹਿ ਲਈਏ, ਉਹ ਉਹਨਾਂ ਬੰਦਿਆਂ ਨੂੰ ਚਲੀਆਂ ਜਾਣੀਆਂ ਜਿਹੜੇ ਆਸਟ੍ਰੇਲੀਆ 'ਚ ਰਹਿੰਦੇ ਆ, ਅਤੇ 300 ਜਗ੍ਹਾਵਾਂ ਇਹਨਾਂ ਨੇ ਸਪੈਸ਼ਲ ਐਲੀਜੀਬਿਲਟੀ ਆ, ਉਹ ਚਲੋ ਹਨਾ 8 'ਚ ਨੂਣ ਆ, ਉਹਦੀ ਗੱਲ ਕਰਨੀ ਵੀ ਨਹੀਂ ਬਣਦੀ, ਅਤੇ ਬਾਕੀ ਰਹਿ ਗਏ 55,000 ਬੰਦੇ ਇਹਨਾਂ ਨੇ ਫਿਰ ਆਫਸ਼ੋਰ ਲਈ ਰੱਖ ਲਏ। ਬਈ ਜੇ ਬਗਾਨੇ ਮੁਲਕ ਤੋਂ ਬੰਦੇ ਸੱਦਣੇ ਆ ਤਾਂ ਉਹ ਸੱਦਣੇ ਹਾਈਲੀ ਸਕਿੱਲਡ ਆ, ਜਿਹੜੇ ਟੋਪ ਨੌਚ ਹੈ ਨਾ ਕੁਆਲਿਟੀ ਹੋਵੇ, ਜਾਂ ਜਿਹੜੀ ਆਸਟ੍ਰੇਲੀਆ ਦੀ ਲੌਂਗ ਟਰਮ ਸਕਿੱਲਸ ਜਿਹੜੀਆਂ ਚਾਹੀਦੀਆਂ, ਮੰਨ ਲਓ ਇੱਥੇ ਹੈਲਥ, ਕੰਸਟਰਕਸ਼ਨ ਅਤੇ ਟੀਚਿੰਗ, ਇਹ ਤਿੰਨ ਵੱਡੇ ਨਾਂ ਨੇ ਜਿਹਦੇ ਵਿੱਚ ਬਹੁਤ ਸਾਰਾ ਐਪਲੀਕੈਂਟ ਜਜ਼ਬ ਹੁੰਦਾ। ਉਹਦੇ ਵਿੱਚ ਫਿਰ ਇਹ ਦੇਖਦੇ ਆ ਵੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਉਹਦੇ ਨਾਲ ਬੈਲੈਂਸ ਕਿੱਦਾਂ ਕ੍ਰੀਏਟ ਕਰਨਾ, ਜਿੰਨੇ ਕਿ ਇੱਥੇ ਟੀਚਿੰਗ 'ਚ ਨੇ ਕਿੰਨੇ ਕੁ ਬਾਹਰੋਂ ਸੱਦ ਸਕਦੇ ਆ, ਉਹ ਲੈਵਲ ਫਿਰ ਸ਼ਫਲ ਹੁੰਦੇ ਰਹਿੰਦੇ, ਉੱਤੇ ਥੱਲੇ ਹੁੰਦੇ ਰਹਿੰਦੇ। ਅਤੇ ਇੱਕ ਜਿਹੜਾ ਇੱਕ ਹੋਕਸ ਵੀ ਆ, ਵੱਡੀ ਗੱਲ ਇਹ ਕਹੀ ਗਈ ਆ ਵੀ ਜਿਹੜਾ ਐਗਜ਼ਿਸਟਿੰਗ ਪੁਆਇੰਟ ਸਿਸਟਮ ਆ ਉਹਦੇ 'ਚ ਤਬਦੀਲੀ ਆ ਸਕਦੀ ਆ, ਪਰ ਉਹ ਹਜੇ ਸਰਕਾਰ ਨੇ ਉਹਦੇ ਬਾਰੇ ਕੁਛ ਨਹੀਂ ਦੱਸਿਆ, ਕੁਛ ਨਹੀਂ ਕਿਹਾ, ਇਹੀ ਲਿਖਿਆ ਆ ਰਿਹਾ ਕਿ ਹਾਂ ਹੋਊਗਾ।
1: ਸੋ ਇਹਦਾ ਮਤਲਬ ਵੀ ਥੋੜ੍ਹਾ ਜਿਹਾ ਪਹਿਲਾਂ ਮਾਰਕੀਟ ਸੁਣਨਗੇ ਵੀ ਕੀ ਲੋਕਾਂ ਦਾ ਰੁਝਾਨ ਇਸ ਪਾਸੇ ਨੂੰ ਆਉਂਦਾ।
0: ਉਹਦੇ ਬਾਰੇ ਗ੍ਰੈਟਨ ਇੰਸਟੀਚਿਊਟ ਆ ਜਿਹਦੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਬਣਦੀ ਆ, ਉਹ ਪਿੱਛੇ ਜੇ ਆਈ ਸੀਗੀ, ਉਹਦੇ 'ਚ ਉਹਨਾਂ ਨੇ 226 ਰੈਕਮੈਂਡੇਸ਼ਨਸ ਦਿੱਤੀਆਂ ਸੀਗੀਆਂ, ਅਤੇ ਉਹਦੇ 'ਚੋਂ ਇੱਕ ਰੈਕਮੈਂਡੇਸ਼ਨ ਪੁਆਇੰਟ ਸਿਸਟਮ ਆ।
1: ਓਕੇ,
0: ਉਹ ਮੇਰੇ ਕੋਲ ਸਕਰੀਨਸ਼ੋਟ ਪਿਆ ਹਨਾ, ਜਿਵੇਂ ਹੁਣ ਹੁਣ ਤਾਂ ਸਿਸਟਮ ਆ ਵੀ 65 ਪੁਆਇੰਟਾਂ 'ਤੇ ਤੁਹਾਡੀ ਪੀ ਆਰ ਪੈਂਦੀ ਆ, ਮੋਟਾ ਜਿਹਾ ਹਿਸਾਬ ਆ, ਪਰ ਇਹ ਜਿਹੜਾ ਗ੍ਰੈਟਨ ਵਾਲਾ ਜਿਹੜਾ ਸਿਸਟਮ ਆ ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ, ਉਹਦੇ 'ਚ ਸੈਂਕੜਿਆਂ 'ਚ ਹੋਊ, ਮਤਲਬ 100 ਪੁਆਇੰਟ ਇਹਦੇ, 150 ਉਹਦਾ, 200 ਉਹਦਾ, 50 ਉਹਦੇ, 60 ਉਹਦੇ, 65 ਉਹਦੇ, ਇੱਦਾਂ ਕਰਕੇ ਜਿਹਦਾ 400-500 ਪੁਆਇੰਟ ਬਣੂਗਾ ਹਨਾ, ਉਹਦੀ ਪੀ ਆਰ ਦੇ ਰਾਹ ਆਸਾਨ ਹੋਣਗੇ। ਪਰ ਇੱਥੇ ਮੈਂ ਫਿਰ ਤੁਹਾਨੂੰ ਦੁਬਾਰਾ ਉੱਥੇ ਲਿਆਉਣਾ, ਇੱਕ ਅਕਾਊਂਟੈਂਟ ਆ ਜਿਹਦਾ 100 ਪੁਆਇੰਟ ਬਣਦਾ ਅਤੇ ਪੀ ਆਰ ਨਹੀਂ ਆ ਰਹੀ, ਇੱਕ ਪਾਸੇ ਇੱਕ ਪਲੰਬਰ ਆ, ਇੱਕ ਬ੍ਰਿਕ ਲੇਅਰ ਆ, ਇੱਕ ਵੈਲਡਰ ਆ, ਉਹਦਾ 65 ਆ ਜਾਣੀ ਆ, ਉੱਥੇ ਪੁਆਇੰਟ ਸਿਸਟਮ ਕੀ ਕਰੂਗਾ?
1: ਪਰ ਉੱਥੇ ਉੱਥੇ ਫਿਰ ਇਹ ਸਿੱਧੀ ਸਿੱਧੀ ਜਿਹੀ ਚੀਜ਼ ਹੈ ਨਾ ਵੀ ਜਿਹੜੇ ਕੰਟਰੀ ਨੂੰ ਜਿਹੜੇ ਲੋੜ ਆ ਜਿਹੜੇ ਹੁਨਰ ਦੀ ਉਹ ਉਹਨੂੰ ਸਪੋਰਟ ਕਰਨਗੇ।
0: ਹਾਂਜੀ ਆਫਕੋਰਸ,
1: ਇਹ ਤਾਂ ਸਾਨੂੰ ਸਮਾਜ ਦੇਖਣਾ ਪਊਗਾ।
0: ਟੀਚਰ ਆ, ਮੰਨ ਲਓ ਟੀਚਰ, ਇੱਕ ਟੀਚਰ ਦਾ 650 ਪੁਆਇੰਟ ਬਣਦਾ, ਇੱਕ ਦਾ ਬਣਦਾ 600, 650 ਵਾਲੇ 4 ਟੀਚਰ ਉਹਨਾਂ ਨੇ ਉੱਥੋਂ ਸੱਦ ਲੈਣੇ ਆ। ਸੋ ਪੁਆਇੰਟ ਸਿਸਟਮ ਦਾ ਇਹ ਮਤਲਬ ਆ ਵੀ ਹਰੇਕ ਆਕੂਪੇਸ਼ਨ ਦਾ ਉਸ ਆਕੂਪੇਸ਼ਨ 'ਚ ਪੁਆਇੰਟ ਕਿੰਨੇ ਆ। ਜਿਵੇਂ ਹੁਣ ਮੰਨ ਲਓ ਟੀਚਰ ਦਾ ਉਹ ਕਹਿ ਦਿੰਦੇ ਆ ਜੀ 95 ਪੁਆਇੰਟ 'ਤੇ ਆਈ ਆ ਜੀ, 90 ਪੁਆਇੰਟ 'ਤੇ ਆਈ ਆ ਜੀ ਇਨਵੀਟੇਸ਼ਨ, ਨਰਸ ਆ ਉਹਦੀ ਜੀ 85 ਪੁਆਇੰਟਾਂ 'ਤੇ ਆਈ ਆ, ਹਨਾ ਇੱਦਾਂ ਉਹ ਸਿਸਟਮ ਚੱਲਦਾ। ਪਰ ਉਹ ਮੈਂ ਇੱਕ ਵਾਰ ਜ਼ਰੂਰ ਦੱਸ ਦਿੰਦਾ ਵੀ ਜੇ ਉਹ ਪ੍ਰਪੋਜ਼ਲ ਸਿਰੇ ਲੱਗਦੀ ਆ ਤਾਂ ਕਿੱਦਾਂ ਦੀ ਨਜ਼ਰ ਆਊਗੀ। ਉਹਦੇ 'ਚ ਸਾਰਿਆਂ ਨਾਲੋਂ ਇੰਪੋਰਟੈਂਟ ਚੀਜ਼ ਜਿਹੜਾ ਪੁਆਇੰਟ ਸਿਸਟਮ 'ਚ ਤਬਦੀਲੀ ਆ। ਲੋਕ ਕਹਿੰਦੇ ਨਾ ਵੀ ਜੇ ਦੱਸਣਾ ਹੁੰਦਾ ਸਰਕਾਰ ਨੇ ਦੱਸ ਦੇਣਾ ਸੀ, ਇੱਦਾਂ ਦੀ ਕੋਈ ਗੱਲ ਨਹੀਂ। 2012 'ਚ ਜਿਹੜਾ ਪੁਰਾਣਾ ਪੁਆਇੰਟ ਸਿਸਟਮ ਆ ਨਾ, ਉਹ 2012 'ਚ ਲਾਗੂ ਹੋਇਆ ਸੀ, ਮਈ ਜੂਨ 'ਚ ਡਿਕਲੇਅਰ ਕੀਤਾ, 1 ਜੁਲਾਈ ਨੂੰ ਲਾਗੂ ਕਰਤਾ। ਜਦਕਿ ਮਈ ਜੂਨ 'ਚੋਂ ਕਹਿੰਦੇ ਜੀ ਲੈ ਹਜੇ ਇਹਨਾਂ ਕੋਲ ਬਣਿਆ ਹੀ ਕੱਖ ਨਹੀਂ, ਹਜੇ ਇਹਨੂੰ ਸਾਲਾਂ ਲੱਗ ਜਾਣੇ ਆ, 1 ਜੁਲਾਈ ਨੂੰ ਕਹਿੰਦੇ ਆ ਚੱਕੋ ਜੀ ਨਵਾਂ ਸਿਸਟਮ ਬਣ ਗਿਆ। ਸੋ ਬੈਕਗਰਾਊਂਡ 'ਚ ਕੀ ਕੁਛ ਚੱਲ ਰਿਹਾ, ਨੋਬਡੀ ਨੋਸ।
1: ਉਹ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਥੋੜ੍ਹਾ ਜਿਹਾ ਇੱਕ ਲੋਕਾਂ ਦੀ ਉਹ ਸਮੈਲ ਵੀ ਕਰਨੀ ਹੈ ਵੀ ਇਹ ਕਿਹੜੇ ਪਾਸੇ ਨੂੰ ਜਾਂਦੇ ਆ, ਕੀ ਇਹਦੇ 'ਤੇ ਰਿਐਕਸ਼ਨ ਕਰਦੇ, ਕਿਉਂਕਿ ਮਾਹੌਲ ਉੱਦਾਂ ਦਾ ਬਣਿਆ ਨਾ।
0: ਹਾਂਜੀ, ਪਰ ਮੈਨੂੰ ਲੱਗਦਾ ਵੀ ਜੇ ਸਰਕਾਰ ਇਸ ਪ੍ਰਤੀ ਸੰਜੀਦਾ ਵਾ ਤਾਂ ਆਲਰੇਡੀ ਕਾਫੀ ਕੁਛ ਬਣ ਚੁੱਕਾ
1: ਹੋਊਗਾ।
0: ਕਿਉਂਕਿ ਜੇ ਆ ਗ੍ਰੈਟਨ ਇੰਸਟੀਚਿਊਟ ਦੀ ਜਿਹੜੀ ਹੈਗਾ ਨਾ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਉਹਦੇ 'ਚ ਉਹ ਲਿਖਦੇ ਆ ਵੀ ਜਿਹੜਾ 18-25 ਸਾਲ ਵਾਲਾ ਜਾਂ ਹਨਾ ਹੈਗਾ, ਉਹਨਾਂ ਦੇ ਸਾਰਿਆਂ ਨਾਲੋਂ ਵੱਧ ਨੰਬਰ ਆ, 100 ਪੁਆਇੰਟ ਸਿੱਧਾ ਹੀ ਉਹਨਾਂ ਦਾ। ਜਿਵੇਂ ਮੈਂ ਹੁਣ ਤੁਹਾਨੂੰ ਮੋਟਾ ਮੋਟਾ ਜਿਹਾ ਦੱਸ ਦਿੰਦਾ ਉਹ 'ਚ ਕੀ ਲਿਖਿਆ। ਉਹਦੇ 'ਚ ਉਹਨਾਂ ਨੇ ਕੈਟੇਗਰੀਜ਼ ਬਣਾ ਲਈ, ਕੈਟੇਗਰੀ ਵਰਸਿਸ ਪੁਆਇੰਟਸ। ਮੰਨ ਲਓ ਏਜ ਆ, ਉਮਰ ਆ, 18-20 ਸਾਲ ਦੇ ਨੂੰ ਉਹ ਕਹਿੰਦੇ 95 ਪੁਆਇੰਟ ਦੇ ਦਿਓ।
1: ਓਕੇ,
0: 21-29 ਸਾਲ ਵਾਲਾ ਬੈਸਟ ਹੁੰਦਾ, ਮਤਲਬ ਪੜ੍ਹਿਆ ਲਿਖਿਆ ਵੀ ਆ, ਯੰਗ ਵੀ ਆ, ਐਨਰਜੀ ਵੀ ਆ, ਉਹਨੂੰ ਸਾਰਿਆਂ ਨਾਲੋਂ ਵੱਧ 100 ਪੁਆਇੰਟ ਦੇ ਦਿਓ।
1: ਓਕੇ,
0: 21-29 ਦੇ
1: ਉਮਰ
0: ਦੇ। ਹਾਂਜੀ, ਅਤੇ 30 ਸਾਲ ਵਾਲੇ ਨੂੰ ਹਨਾ 95 ਦੇ ਦਿਓ, 31 ਵਾਲੇ ਨੂੰ 90 ਦੇ ਦਿਓ, 32 ਵਾਲੇ ਨੂੰ 85, ਇੱਦਾਂ 5-5 ਘੱਟਦੇ, 44 ਵਾਲੇ ਨੂੰ 5, 45 ਵਾਲੇ ਨੂੰ 0।
1: ਮਤਲਬ
0: ਏਜ ਰੱਖੀ ਹੋਈ ਹੈ 18-45, ਇਹੀ ਏਜ ਇੱਥੇ ਇੰਪਲੋਇਡ ਸਪੋਂਸਰਡ ਵੀਜ਼ੇ ਦੀ ਹੈ। 45 ਤੋਂ ਥੱਲੇ ਥੱਲੇ ਤੁਹਾਡਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਪੈਣਾ ਜਾਂ ਇੰਪਲੋਇਡ ਸਪੋਂਸਰਡ ਆ, ਅਨਲੈਸ ਕਿ ਤੁਸੀਂ ਡਾਮਾ ਰੀਜਨ 'ਚੋਂ।
1: ਯਾਰ ਵੈਲਿਊ ਕੋਈ ਨਹੀਂ ਮਤਲਬ ਇਸ ਉਮਰ 'ਚ।
0: ਹਾਂ ਉਹ ਕਹਿੰਦੇ ਹੁਣ 45 ਦਾ ਆ ਕੇ ਬੰਦਾ ਕਰੂ ਵੀ ਕੀ,
1: ਕਮਾਲ ਹੈ
0: ਇਸ ਲਈ ਜਿਹੜੇ ਚੰਨ ਤੁਸੀਂ ਚਾੜਨੇ ਹੋ ਵੈਸੇ ਛੋਟੀ ਉਮਰੇ ਚਾੜ ਚੁੱਕੇ ਹੁੰਦੇ।
1: ਦੇਖੋ ਜਿੰਨੇ ਜੁਗਾ ਹੁੰਦਾ ਬੰਦਾ ਕਰਨੀ ਡਿਆ ਹੁੰਦਾ,
0: ਤਾਂ ਹੀ ਤਾਂ ਤੁਹਾਨੂੰ 5 ਪੁਆਇੰਟ ਦੇ ਰਹੇ ਹੋ 100 ਦੇ ਮੁਕਾਬਲੇ,
1: ਪਰ ਇਹ 100 ਦੇ ਮੁਕਾਬਲੇ 5 ਹੈ ਯਾਰ, ਕਮਾਲ ਹੈ।
0: ਉਹ ਕਹਿੰਦੇ ਹੁਣ ਤੁਸੀਂ ਸੈਮੀ ਰਿਟਾਇਰ ਹੋ ਕੇ ਜਿਹੜਾ ਪੈਸਾ ਕਮਾਇਆ ਉਹ ਇੰਜੋਏ ਕਰੋ।
1: ਉਹ ਕਿੱਥੇ ਆ ਉਹ ਦੱਸੋ,
0: ਜਾਂ ਜੇ ਨਹੀਂ ਹੈਗਾ ਡਬਈ ਟਰੱਕ ਟਰੁੱਕ ਦੇਖੋ ਕੋਈ, ਡਬਈ ਟਰੱਕ ਟਰੁੱਕ ਚ ਲਾਇਆ ਕਮਾਈ ਕਰਕੇ ਇੱਥੇ ਆ।
1: ਡਬਈ ਦੀ ਤਾਂ ਉਦਾਂ ਕਹਿੰਦੇ 30% ਠਾਂ ਆ ਗਈ ਆ,
0: ਬੰਦਾ ਫਿਰ ਜਾਵੇ ਤੇ ਕਿੱਥੇ ਜਾਵੇ,
1: ਕਿੱਥੇ ਜਾਵੇ ਹੈ ਨਾ। ਉਧਰ ਮੋਦੀ ਸਾਹਿਬ ਕਹਿੰਦੇ ਆ ਵੀ ਤੁਸੀਂ ਸੋਨਾ ਖਰੀਦਣਾ ਬੰਦ ਕਰ ਦਿਓ।
0: ਹੁਣ ਹੁਣ ਜਿਹੜੇ ਹਜੇ ਪੱਕੇ ਨੀ ਉਹ ਕਹਿੰਦੇ ਬਾਈ ਤੂੰ ਪੱਕਾ ਤਾਂ ਹੈਗਾ, ਤੇ ਲੈ ਦੇ ਕੇ ਝੂਠੇ ਹੀ ਬਚੇ ਆ ਉਸ ਹਿਸਾਬ ਨਾਲ।
1: ਉਹ ਉਮਰੋਂ ਕਹਿੰਦੇ ਆ
0: ਪੱਕਾ ਵੀਰ,
1: ਉਹ ਕਹਿੰਦੇ ਪੱਕੜ ਜਿਹਾ ਵਾ ਇਹਦਾ ਨੀ ਕੁਝ ਬਣਨਾ। ਓਹੋ
0: ਕੰਮ ਕਹਿੰਦਾ ਮਿਲਣਾ ਵੀ ਕਿੱਥੋਂ ਦੀ ਭਾਈ, ਜਿੱਥੇ ਵੀ ਜਾਣੇ ਹੋ ਲੱਗਦਾ ਜਾ ਕੰਮ ਕਰ।
1: ਪਰ ਇਹ ਵੇਖੋ ਇਹ ਡਿਸਕ੍ਰਿਮੀਨੇਸ਼ਨ ਦੇ ਉੱਤੇ ਇੰਨੇ ਗੱਲਾਂ ਕਰਦੇ ਆ ਸਰਕਾਰ, ਪਰ ਆਹ ਤੇ ਸਭ ਤੋਂ ਵੱਡੀ ਡਿਸਕ੍ਰਿਮੀਨੇਸ਼ਨ ਆ ਵੀ 29 ਸਾਲ ਵਾਲੇ ਨੂੰ 100 ਪੁਆਇੰਟ ਤੇ 45 ਵਾਲੇ ਨੂੰ 5
0: ਏਦਾਂ। ਹਾਂ ਨੀ 45 ਵਾਲੇ ਨੂੰ 0, 44 ਵਾਲੇ ਨੂੰ 5। ਮੈਂ ਫਿਰ ਮਾਈਗ੍ਰੇਸ਼ਨ ਏਜੰਟ ਹਾਂ ਨਾ, ਮੈਂ ਤੁਹਾਨੂੰ ਐਗਜੈਕਟਲੀ 2 ਦੀ ਪੁਆਇੰਟ ਹੈ ਨਾ। ਅੱਛਾ ਇਹ ਚਲੋ ਹਜੇ ਲਾਗੂ ਨਹੀਂ ਹੋਇਆ ਕਿਉਂਕਿ ਇੱਕ ਹੁੰਦਾ ਲਾਅ ਮਾਈਗ੍ਰੇਸ਼ਨ ਲਾਅ, ਇੱਕ ਹੈਗੀ ਪੋਲਿਸੀ। ਕਈ ਵਾਰ ਲਾਅ ਚੇਂਜ ਕਰਨ ਲਈ ਹੈ ਨਾ ਅੱਡੀਆਂ ਘਸ ਜਾਂਦੀਆਂ ਸਰਕਾਰਾਂ ਦੀਆਂ, ਪੋਲਿਸੀ ਹੌਲੀ ਕੁ ਦੇਣੇ ਪਿੱਛੇ ਦੀ ਜਿਹੜਾ ਖਰੜਾ ਹੁੰਦਾ ਉਹਨੂੰ ਹੌਲੀ ਕੁ ਦੇਣੇ ਚੇਂਜ ਕਰ ਦਿੰਦੇ ਆ। ਤੇ ਇੱਦਾਂ ਲੱਗ ਰਿਹਾ ਵੀ 1 ਜੁਲਾਈ ਤੋਂ ਸ਼ਾਇਦ ਪੋਲਿਸੀ 'ਚ ਕੋਈ ਚੇਂਜਸ ਲਿਆ ਦੇਣ। ਤੇ ਇੰਗਲਿਸ਼ ਲੈਂਗੁਏਜ ਆ, ਮੰਨ ਲਓ ਹੁਣ ਐਕਸਲੈਂਟ ਇੰਗਲਿਸ਼ ਆ, ਆਇਲਟਸ ਦੇ 4 ਚੋਂ 8 ਨੇ ਹੈ ਨਾ, ਤੁਸੀਂ 4 ਮੋਡਿਊਲ ਨੇ ਸੁਣਨ 'ਚ, ਪੜ੍ਹਨ 'ਚ, ਲਿਖਣ 'ਚ, ਬੋਲਣ 'ਚ ਹੈ ਨਾ, ਅਤੇ 90 ਪੁਆਇੰਟ ਉਹਦੇ ਮਿਲਣਗੇ। ਜੇ ਤੁਹਾਡੇ ਇੰਗਲਿਸ਼ ਵਧੀਆ ਵਾ 4 ਚੋਂ 7 ਬੈਂਡ ਆ ਤਾਂ ਉਹਦੇ ਸਿਰਫ 45।
1: ਓਕੇ,
0: ਮਤਲਬ 4 ਚੋਂ 7 ਵਾਲੇ ਦੇ 45, ਅਤੇ ਇਹ ਮਤਲਬ ਰੈਕਮੈਂਡੇਸ਼ਨਸ ਨੇ। ਗ੍ਰੈਟਨ ਇੰਸਟੀਚਿਊਟ ਕਹਿੰਦਾ ਇੱਦਾਂ ਸਰਕਾਰ ਨੂੰ ਕਰ ਦੇਣਾ ਚਾਹੀਦਾ। ਮੈਂ ਨਹੀਂ ਕਹਿੰਦਾ ਵੀ ਇਹ ਹੋ ਗਿਆ ਜਾਂ ਹੋ ਜਾਊਗਾ, ਇਹਦੇ ਬਾਰੇ ਨਹੀਂ ਕੁਛ ਪਤਾ, ਪਰ ਜੇ ਐਕਸਲੈਂਟ ਇੰਗਲਿਸ਼ ਆ 90 ਪੁਆਇੰਟ, ਜੇ ਵੈਰੀ ਗੁੱਡ ਆ ਤਾਂ 45, ਅਤੇ ਫਿਰ ਐਜੂਕੇਸ਼ਨ ਦਾ ਤੁਹਾਡਾ ਲੈਵਲ ਕਿਹੜਾ ਉਸ ਲਿਹਾਜ਼ ਨਾਲ ਪੁਆਇੰਟ ਨੇ। ਜੇ ਪੀ ਐੱਚ ਡੀ ਆ 60 ਪੁਆਇੰਟ ਆ, ਬੈਚਲਰ ਡਿਗਰੀ ਜਾਂ ਹਾਇਰ ਡਿਗਰੀ ਆ, ਕੋਈ ਮਾਸਟਰਸ ਕੀਤੀ ਆ, ਜਿਹੜੀਆਂ 20 ਗਲੋਬਲੀ ਰੈਂਕਡ ਯੂਨੀਵਰਸਿਟੀਜ਼ ਨੇ ਉਹਨਾਂ ਦੀ ਲਿਸਟ ਆ, ਜਿਵੇਂ ਯੂਨੀ ਮੈਲਬਨ, ਮਨੈਸ਼, ਯੂ ਐੱਨ ਐੱਸ ਡਬਲਿਊ, ਇੱਦਾਂ ਦੀਆਂ ਯੂਨੀਵਰਸਿਟੀਆਂ ਨੇ ਹੈ ਨਾ, ਤਾਂ 45 ਨੇ। ਜੇ ਵੈਸੇ ਬੈਚਲਰਸ ਕੀਤੀ ਆ ਕਿਸੇ ਆਮ ਇੰਸਟੀਚਿਊਟ ਤੋਂ ਜਾਂ ਆਮ ਯੂਨੀਵਰਸਿਟੀ ਤੋਂ 30 ਪੁਆਇੰਟ ਨੇ। ਸਰਟੀਫਿਕੇਟ 3 ਜਾਂ ਹਾਇਰ ਆ ਉਹਦੇ 15 ਨੇ। ਤੇ ਇਸ ਲਿਹਾਜ਼ ਨਾਲ ਇੱਦਾਂ ਪੁਆਇੰਟ ਵਧਣੇ ਘਟਣ ਦੀ ਰੈਕਮੈਂਡੇਸ਼ਨ
1: ਨੇ। ਪਹਿਲਾਂ ਵੀ ਹੁੰਦਾ ਸੀ ਕਿ ਹੋਣੀ ਆ, ਪਹਿਲਾਂ ਤਾਂ ਆਉਂਦੇ ਨਾ ਵੀ ਜਿੱਥੇ ਮਰਜ਼ੀ ਪੜ੍ਹ ਲਓ ਪੁਆਇੰਟ ਤੋਂ ਉਹਨੇ ਮਿਲਣੇ।
0: ਨਹੀਂ ਪੁਆਇੰਟ, ਪਹਿਲਾਂ ਪੁਆਇੰਟ ਸਿਸਟਮ ਸੀਗਾ, ਪਰ ਉਹ ਰੀਜਨਲ ਦੇ ਜ਼ਿਆਦਾ ਸੀਗੇ। 10 ਪੁਆਇੰਟ ਤੁਹਾਨੂੰ ਮਿਲ ਗਏ, ਆਸਟ੍ਰੇਲੀਅਨ ਸਟੱਡੀ ਦੇ 5 ਮਿਲ ਗਏ, ਮਾਸਟਰਸ ਡਿਗਰੀ ਦੇ 1 ਮਿਲ ਗਏ, ਜਿਹੜੇ 65 ਪੁਆਇੰਟ ਬਣਦੇ ਉਹ ਬਣਦੇ ਇੱਦਾਂ ਹੀ ਸੀਗੇ। ਪਰ ਇਹ ਹੁਣ ਪੁਆਇੰਟਸ ਦਾ ਲੈਵਲ ਥੋੜ੍ਹਾ ਜਿਹਾ ਵੱਖਰਾ ਕਰ ਰਹੇ ਨੇ।
1: ਇਹ ਵੀ ਚਾਂਸ ਮੰਨਿਆ ਜਾ ਰਿਹਾ ਕਹਿੰਦੇ ਵੀ ਰੀਜਨਲ ਦੇ ਵੀ ਬੰਦ ਕਰ ਲੈਂਗੇ।
0: ਆ ਡਿਪੈਂਡ ਕਰਦਾ, ਹਜੇ ਕੁਛ ਨਹੀਂ ਕਿਹਾ ਜਾ ਸਕਦਾ, ਹਜੇ ਸਪੈਕੂਲੇਸ਼ਨਸ ਨੇ। ਕਿਉਂਕਿ ਰੀਜਨਲ ਨੂੰ ਇੱਕ ਜਗ੍ਹਾ ਤਾਂ ਇਹ ਪ੍ਰਮੋਟ ਕਰਨ ਦੀ ਗੱਲ ਕਰਦੇ ਆ, ਦੂਜੇ ਪਾਸੇ ਡਿਮੋਟ ਕਰਨ ਦੀ ਗੱਲ ਕਰਦੇ ਆ,
1: ਕਿਉਂਕਿ ਇੱਕਦਮ ਬੋਝ ਬੜਾ ਪੈ ਗਿਆ ਨਾ ਉੱਥੋਂ ਦੀਆਂ ਸੜਕਾਂ, ਇੰਫਰਾਸਟਰਕਚਰ। ਉੱਥੇ ਵੇਖੋ ਤੁਸੀਂ ਸੜਕਾਂ ਬਲੋਕ ਹੋਣੀਆਂ ਸ਼ੁਰੂ ਹੋ ਗਈਆਂ। ਸੋ ਇਹ ਵੀ ਇਹ ਹਵਾਲੇ ਦੇ ਕੇ ਕਿਹਾ ਜਾ ਰਿਹਾ ਨਾ, ਬਾਕੀ ਅਗੇਨ ਫਿਰ ਦੱਸ ਦਈਏ ਕਿ ਹੋਇਆ ਕੁਛ ਨਹੀਂ ਇਹੋ ਜਿਹਾ, ਚਾਂਸ ਨੇ
0: ਮਤਲਬ ਅੰਦਾਜ਼ੇ ਲਾਏ ਜਾ ਰਹੇ ਆ ਜਿਹੜੇ ਮਾਹਰ ਨੇ ਇਸ ਫੀਲਡ ਦੇ। ਬਾਕੀ ਓਕੂਪੇਸ਼ਨ ਆ, ਜੇ ਤਾਂ ਹੈ ਨਾ ਇਫ ਇਟ ਨੀਡਸ ਟੂ ਬੀ ਅ ਸੂਟੇਬਲ ਸਕਿੱਲ ਅਸੈਸਮੈਂਟ, ਜਿਵੇਂ ਸਕਿੱਲ ਅਸੈਸਮੈਂਟ ਦੇ ਵੀ ਲੈਵਲ ਆ, ਲੈਵਲ 1, 2, 3 ਹੈ ਨਾ। ਇਨਵੀਟੇਸ਼ਨ ਦੇ ਟਾਈਮ ਉਹ ਤੁਹਾਡਾ ਲੈਵਲ ਕੀ ਆ, ਹੈ ਨਾ, ਉਹਦੇ ਵੱਖਰੇ ਪੁਆਇੰਟ ਨੇ। ਫਿਰ ਜੇ ਤਾਂ ਸਕਿੱਲ ਲੈਵਲ 1 ਓਕੂਪੇਸ਼ਨ ਆ, ਉਹਦੇ 50 ਪੁਆਇੰਟ ਨੇ। ਮੰਨ ਲਓ ਤੁਸੀਂ ਮੈਨੇਜਰ, ਰੀਟੇਲ ਮੈਨੇਜਰ, ਜਿਹਨਾਂ ਦੇ ਵਰਡ ਮੈਨੇਜਰ ਆ ਜਾਂਦਾ, ਉਹ ਉੱਥੇ ਆ ਜਾਣੇ 50 ਪੁਆਇੰਟ। ਜੇ ਸਕਿੱਲ ਲੈਵਲ 2 ਆ ਤਾਂ ਉਹਦੇ ਪੁਆਇੰਟ ਥੋੜ੍ਹੇ ਜਿਹੇ ਘੱਟ ਜਾਣੇ ਆ, ਜੇ ਸਕਿੱਲ ਲੈਵਲ 3 ਆ ਉਦੋਂ ਘੱਟ ਜਾਣੇ ਆ। ਸੋ 15-50 ਦਾ ਫਰਕ ਆ। ਜੇ ਹਾਇਰ ਪੇਇੰਗ ਆਸਟ੍ਰੇਲੀਅਨ ਜੋਬ ਆ, ਹੁਣ ਅਕਸਰ ਬੱਚੇ ਸਾਨੂੰ ਕਹਿ ਦਿੰਦੇ ਆ ਦੇਖੋ ਜੀ ਇਹਦੇ ਵੀ 80 ਪੁਆਇੰਟ ਬਣਦੇ ਆ, ਮੇਰੇ ਵੀ 80 ਪੁਆਇੰਟ ਬਣਦੇ ਆ, ਇਹਨੂੰ ਇਨਵੀਟੇਸ਼ਨ ਆ ਗਿਆ, ਮੈਨੂੰ ਕਾਹਦੇ ਨਹੀਂ ਆਇਆ। ਹੋ ਸਕਦਾ ਉਸ ਐਪਲੀਕੈਂਟ ਨੂੰ ਉਸੇ ਫੀਲਡ ਵਿੱਚ ਨੌਕਰੀ ਮਿਲੀ ਹੋਵੇ, ਉੱਤੇ ਉਸ ਨੌਕਰੀ ਦੀ ਤਨਖਾਹ 70,000-80,000 ਹੋਵੇ, ਤੇ ਉਹ ਕਹਿੰਦਾ ਮੇਰੀ 80,000 ਆ, ਇਹਨੂੰ ਕਿਵੇਂ ਆ ਗਿਆ। ਹੋ ਸਕਦਾ ਦੂਜੇ ਦੀ 90 ਹੋਵੇ, ਤੇਰੇ ਨਾਲੋਂ ਵੱਧ ਹੋਵੇ। ਇਹਦੇ 'ਚ ਵੇਰੀਏਬਲ ਬਹੁਤ ਆ। ਜਿਹੜਾ ਸਕਿੱਲ ਸਲੈਕਟ ਵੈਬਸਾਈਟ ਆ ਨਾ, ਉਹ ਕਲੈਰਿਟੀ ਨਾਲ ਇਹ ਚੀਜ਼ਾਂ ਦੱਸਦੀ ਨਹੀਂ ਵੀ ਉਹਨੂੰ ਕਾਹਤੇ ਆਇਆ, ਤੈਨੂੰ ਕਾਹਤੇ ਨਹੀਂ ਆਇਆ। ਉੱਥੇ ਮੋਟਾ ਮੋਟਾ ਜਿਹਾ ਲਿਖਿਆ ਹੁੰਦਾ ਵੀ 85 ਪੁਆਇੰਟ ਵਾਲੇ ਨੂੰ ਆ ਗਿਆ, 95 ਵਾਲੇ ਨੂੰ ਆ ਗਿਆ, 90 ਪੁਆਇੰਟ ਵਾਲੇ ਨੂੰ ਆ ਗਿਆ। ਉਹ ਮਾਈਗ੍ਰੇਸ਼ਨ ਸਿਸਟਮ ਉੱਦਾਂ ਕੰਮ ਕਰਦਾ, ਅਤੇ ਉਹਦੇ 'ਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ ਹੈ ਨਾ, ਤੇ ਹਾਈ ਪੇਇੰਗ ਆਸਟ੍ਰੇਲੀਅਨ ਜੋਬ ਹੋਵੇ, ਜੇ 1,20,000 ਕਮਾਉਂਦੇ ਹੋ ਸਾਲ ਦਾ ਤਾਂ ਕਹਿੰਦੇ 90 ਪੁਆਇੰਟ ਦੇ ਦਿਓ, ਜੇ 1,05,000 ਕਮਾਉਂਦੇ ਹੋ ਜਾਂ ਉਹ ਤੋਂ ਉੱਤੇ ਤਾਂ 70 ਪੁਆਇੰਟ ਦੇ ਦਿਓ, ਜੇ ਸਾਰਿਆਂ ਨੂੰ ਥੱਲੇ ਵਾਲੀ ਬਰੈਕਟ 'ਚੋਂ $70,000 ਹੈ ਨਾ ਤੁਸੀਂ ਕਮਾਉਂਦੇ ਹੋ ਸਾਲਾਨਾ, ਅਤੇ ਉਹਦੇ 30 ਪੁਆਇੰਟ ਆ, ਉਦੋਂ ਥੱਲੇ ਕੋਈ ਪੁਆਇੰਟ ਨਹੀਂ,
1: ਅੱਛਾ ਕੋਈ ਵੀ ਨਹੀਂ, ਮਤਲਬ 45 ਵਾਲੇ ਕੰਮ,
0: ਹਾਂ ਇਹ ਵੀ ਉਹਨੂੰ ਵੀ ਨਾਲ ਹੀ ਜੋੜ ਕੇ ਦੇਖੋ ਹੁਣ ਤੁਸੀਂ। ਬਾਕੀ ਕੋਈ ਕਮਿਊਨਿਟੀ ਲੈਂਗੁਏਜ ਦਾ ਤੁਸੀਂ ਕੀਤਾ, ਜਿਵੇਂ ਨਾਟੀ ਕਰ ਲੈਂਦੇ ਸੀ ਬੱਚੇ, 5 ਪੁਆਇੰਟ ਮਿਲ ਜਾਂਦੇ, ਉਹਦੇ 20 ਪੁਆਇੰਟ ਰੱਖੇ ਹੋਏ ਆ। ਪਾਰਟਨਰ ਦੀਆਂ ਸਕਿੱਲਸ ਦੇ ਵੀ ਗ੍ਰੈਟਨ ਇੰਸਟੀਚਿਊਟ ਕਹਿੰਦਾ ਪੁਆਇੰਟਸ ਰੱਖੋ, ਹੁਣ ਵੀ ਰੱਖੇ ਹੋਏ ਆ ਇਹਨਾਂ ਦੇ ਵੈਸੇ। ਜੇ ਉਹਦੀ ਬਹੁਤ ਵਧੀਆ ਇੰਗਲਿਸ਼ ਆ, 4 ਚੋਂ 8 ਨੇ ਆਇਲਟਸ 'ਚੋਂ 60 ਪੁਆਇੰਟ ਦੇ ਦਿਓ, ਜੇ ਜ਼ਿਆਦਾ ਵਧੀਆ 4 ਚੋਂ 7 ਨੇ 40, ਐਜੂਕੇਸ਼ਨ ਬੈਚਲਰ ਡਿਗਰੀ ਕੀਤੀ ਆ 30 ਪੁਆਇੰਟ ਦੇ ਦਿਓ, ਸਰਟੀਫਿਕੇਟ ਕੀਤਾ 15 ਦੇ ਦਿਓ, ਅਤੇ ਈਵਨ ਜੇ ਐਪਲੀਕੈਂਟ ਸਿੰਗਲ ਆ ਤਾਂ ਉੱਕਾ ਪੁੱਕਾ 90 ਪੁਆਇੰਟ ਦੇ ਦਿਓ।
1: ਸਿੰਗਲ ਦੀ ਵੈਲਿਊ
0: ਮਤਲਬ ਇੱਦਾਂ ਦਾ ਇਹ ਬਥੇਰਾ ਕੁਛ ਹੋ ਹਟਿਆ ਆਪਣੀ ਕਮਿਊਨਿਟੀ 'ਚ, ਉਨੀ ਦੇਰ ਲਈ ਲੋਕ ਤਲਾਕ ਵੀ ਦੇਈ ਰੱਖਦੇ ਆ ਕਾਗਜ਼ਾਂ 'ਚ,
1: ਅੱਛਾ
0: ਇਹੋ ਜਿਹਾ ਕੁਛ ਵੀ ਬਥੇਰਾ ਚੱਲਿਆ। ਬਾਅਦ 'ਚ ਜਦ ਡਿਪਾਰਟਮੈਂਟ ਨੂੰ ਪਤਾ ਲੱਗਿਆ ਫਿਰ ਉਹਨਾਂ ਨੇ ਵਾਰੰਟ ਵੀ ਕੱਢਿਆ ਉਹੋ ਜਿਹੇ ਲੋਕਾਂ ਦੇ। ਸੋ ਕਹਿਣ ਦਾ ਭਾਵ ਇਹ ਜਿਹੜੇ ਪੁਆਇੰਟ ਸਿਸਟਮ ਨੇ ਇਹ ਹਜੇ ਲਾਗੂ ਤਾਂ ਨਹੀਂ ਹੋਏ, ਪਰ ਜੇ ਲਾਗੂ ਹੋ ਜਾਂਦੇ ਆ ਤਾਂ ਕੁਛ ਇਸ ਤਰਜ਼ 'ਤੇ ਕੁਛ ਇਸ ਕਿਸਮ ਦਾ ਹੋਣ ਦੀ ਸੰਭਾਵਨਾ।
1: ਵੇਖੋ ਕਾਫੀ ਇਹਦੇ ਦਰਮਿਆਨ ਮੈਨੂੰ ਚੇਤਾ ਆ ਗਿਆ ਕਿ ਤੁਸੀਂ ਆਪਣਾ ਜਿੰਨਾ ਵੀ ਕੇਅਰਫੁਲ ਚਲੋ ਉਨਾ ਹੀ ਜ਼ਿਆਦਾ ਵਧੀਆ, ਕਿਉਂਕਿ ਆਪਾਂ ਇੰਨਾ ਚਿਰ ਲਾ ਕੇ ਅਤੇ ਉਸ ਤੋਂ ਬਾਅਦ 'ਚ ਤੁਹਾਨੂੰ ਕੋਈ ਸਰਪ੍ਰਾਈਜ਼ ਮਿਲਦਾ ਅਤੇ ਬੜਾ ਔਖਾ ਹੁੰਦਾ, ਫੀਸਾਂ ਬਹੁਤ ਨੇ। ਪਿਛਲੇ ਦਿਨੀ ਇੱਕ ਗੱਲ ਜਿਹੜੀ ਇੱਕ ਮਤਲਬ ਇੱਦਾਂ ਦਾ ਵੀ ਇੰਸੀਡੈਂਟ ਸੁਣਨ ਦੇ ਵਿੱਚ ਆਇਆ ਵਾ ਕਿ ਉਹਨਾਂ ਨੇ ਜਿਹੜਾ ਆਪਾਂ ਹੁਣ ਕੰਟਰੀ ਸਾਈਡ ਜਾਂਦੇ ਹਾਂ ਅਤੇ ਉੱਥੇ ਆਪਾਂ ਆਪਾਂ ਕਹਿ ਦਿੰਦੇ ਹਾਂ ਵੀ ਜਾਣ ਦੀ ਲੋੜ ਨਹੀਂ ਹੈ ਜੀ, ਉੱਥੇ ਤੁਸੀਂ ਐਡਰੈਸ ਸ਼ੋ ਕਰ ਦਿਓ ਜੀ, ਉੱਥੇ ਤੁਹਾਡੀਆਂ ਚਿੱਠੀਆਂ ਜਾਈ ਜਾਣ ਜੀ, ਟ੍ਰਾਂਜੈਕਸ਼ਨ ਆ ਜੀ ਕਰ ਦਿਓ। ਡਿਪਾਰਟਮੈਂਟ ਨੇ ਉਸ ਰੀਅਲ ਸਟੇਟ ਨੂੰ ਵੀ ਫੋਨ ਕਰਕੇ ਕੰਫਰਮ ਕੀਤਾ ਵੀ ਆਹ ਬੰਦੇ ਦੇ ਨਾਂ 'ਤੇ ਲੀਜ਼ ਹੈਗੀ ਆ ਉੱਥੇ, ਸੋ ਇਹ ਜਸਟ ਤੁਹਾਡੇ ਨਾਲ ਇੱਕ ਹਲਕਾ ਜਿਹਾ ਤਾਂ ਸ਼ੇਅਰ ਕਰਨਾ ਜ਼ਰੂਰੀ ਹੈ, ਕਿਉਂਕਿ ਜਿਹੜਾ ਵੀ ਕੋਈ ਇਸ ਸਿਚੁਏਸ਼ਨ ਦੇ ਵਿੱਚ ਆ ਤੁਸੀਂ ਭਾਈ ਆਪਣਾ ਪੱਕੇ ਤੌਰ ਦੇ ਉੱਤੇ ਇੰਤਜ਼ਾਮ ਕਰੋ ਜਿਹੜਾ ਵੀ ਕਰਨਾ
0: ਜੀ। ਹੁਣ 491-494 ਇਹ ਵੀਜ਼ਿਆਂ ਦੀ ਕੰਡੀਸ਼ਨ ਆ ਕਿ ਤੁਹਾਨੂੰ ਉਸ ਏਰੀਏ 'ਚ ਹੈ ਨਾ ਰਹਿਣਾ ਪੈਂਦਾ, ਅਤੇ ਮੈਂ ਇੱਕ ਕੇਸ ਇਹੋ ਜਿਹਾ ਜਾਣਦਾ ਜਿਹਦੇ 'ਚ ਹੈ ਨਾ ਰਿਫਿਊਜ਼ਲ ਆਈ ਸੀ ਅਤੇ ਸਾਨੂੰ ਉਹਦਾ ਕੇਸ ਡਿਫੈਂਡ ਕਰਨ ਨੂੰ ਕਿਹਾ ਗਿਆ ਸੀ, ਸਾਤੋਂ ਉਨੇ ਵਧੀਆ ਢੰਗ ਨਾਲ ਉਹ ਕਰ ਨਹੀਂ ਹੋਇਆ, ਪਰ ਉਹ ਸੀਗਾ ਪਾਰਸ਼ੀਅਲ, ਮਤਲਬ ਸੱਚ ਝੂਠ ਵਾਲਾ ਜਿਹੜਾ ਬੇੜਾ ਸੀ ਉਹ ਵਿੱਚ ਵਿੱਚ ਹੀ ਸੀਗਾ। ਉਹਦੇ 'ਚ ਉਹਨਾਂ ਨੇ ਫੜਿਆ ਉਹਨੂੰ ਉੱਥੋਂ ਬੰਦੇ ਨੂੰ ਵੀ ਦੇਖ ਤੇਰੇ ਕ੍ਰੈਡਿਟ ਕਾਰਡ ਦੀਆਂ ਟ੍ਰਾਂਜੈਕਸ਼ਨ ਸਾਰੀਆਂ ਮੈਲਬਨ ਸਿਟੀ ਦੀਆਂ, ਕੌਫੀ ਤੇਰੀ ਇੱਥੋਂ ਪੀਤੀ ਹੋਈ ਆ ਹੈ ਨਾ 7-11 ਤੋਂ ਜਾਂ ਜਿੱਥੋਂ ਕਿੱਥੋਂ ਵੀ, ਅਤੇ ਤੂੰ ਸ਼ੋਅ ਇਹ ਕਰ ਰਿਹਾ ਵੀ ਮੈਂ ਉੱਥੇ ਰਹਿਣਾ, ਤਾਂ ਕੀ ਕੌਫੀ ਪੀਣ ਇੱਥੇ ਆਉਂਦਾ ਹੁੰਦਾ ਸੀ, ਜਾਂ ਸਬਜ਼ੀ ਦੀਆਂ ਦੁਕਾਨਾਂ ਗਰੋਸਰੀ ਦੀਆਂ ਦੁਕਾਨਾਂ। ਹੁਣ ਲੋਕ ਉਸ ਤੋਂ ਵੀ ਇੱਕ ਸਟੈਪ ਅੱਗੇ ਜਾਂਦੇ ਆ, ਉਹ ਆਪਦਾ ਕ੍ਰੈਡਿਟ ਕਾਰਡ ਬਣਾ ਕੇ ਕਿਸੇ ਨੂੰ ਫੜਾਏ ਆਉਂਦੇ ਆ ਵੀ ਆਹ ਚੱਕ 5,000 ਪਤਾ ਤੂੰ ਖਰਚੇ ਕਰੀ ਜਾਓ। ਸੋ ਹੈ ਤਾਂ ਚੋਰ ਦੀ ਦਾੜੀ 'ਚ ਤਿਣਕਾ, ਪਰ ਇਹ ਕੁਛ ਨਾ ਕੁਛ ਚੱਲੀ ਜਾਂਦਾ ਜਿੱਥੇ ਹੈ ਨਾ, ਮਤਲਬ ਬਿੱਛੂ ਬੂਟੀ ਆ ਉੱਥੇ ਪਾਲਕ ਬੂਟੀ ਵੀ ਆ, ਚੋਰ ਆ ਤਾਂ ਸਿਪਾਹੀ ਵੀ ਆ, ਇਹ ਸਾਰਾ ਕੁਛ ਬੜੀ ਦੇਰ ਤੋਂ ਚੱਲਦਾ ਆ ਰਿਹਾ। ਇਹਨੂੰ ਚਲੋ ਆਪਾਂ ਜਸਟੀਫਾਈ ਨਹੀਂ ਕਰਦੇ, ਆਪਾਂ ਇਹ ਕਹਿੰਦੇ ਹਾਂ ਜਿਉਂ ਜਿਉਂ ਸਰਕਾਰ ਨੇ ਨਿਯਮ ਕਾਨੂੰਨ ਔਖੇ ਕੀਤੇ ਆ, ਆਮਦਨ ਦੇ ਹੀਲੇ ਵਸੀਲੇ ਪੇਂਡੂ ਖਾਤਰਾਂ 'ਚ ਕਈ ਵਾਰ ਨਹੀਂ ਹੁੰਦੇ ਉਨੇ, ਤਾਂ ਉਹ ਹੁਣ ਮੰਨ ਲਓ ਹੁਣ ਬੱਚੇ ਆ ਉੱਥੇ ਪੜ੍ਹਾਈ ਦੇ ਸਾਧਨ ਉਨੇ ਨਹੀਂ ਹੈਗੇ, ਕਈ ਲੋਕ ਕੀ ਕਰਦੇ ਸੀ ਆਪਦੇ ਬੱਚਿਆਂ ਨੂੰ ਸਿਟੀ 'ਚ ਪੜ੍ਹਾਉਣ ਲੱਗ ਗਏ ਸੀ, ਉੱਥੇ ਵੀ ਵੀਜ਼ੇ ਦੇ ਰਿਜੈਕਸ਼ਨਾਂ ਲੱਗੀਆਂ ਨੇ।
1: ਓਕੇ,
0: ਸੋ ਇਹਦੇ 'ਚ ਕਈ ਸਾਰੀਆਂ ਕੰਡੀਸ਼ਨਸ ਹੁੰਦੀਆਂ ਅਤੇ ਤੁਹਾਨੂੰ ਆਪਣੀਆਂ ਕੰਡੀਸ਼ਨਸ ਵੀਜ਼ੇ ਨਾਲ ਜੁੜੀਆਂ ਇੱਕ ਵਾਰ ਪਲੀਜ਼ ਉਹਨੂੰ ਹੈ ਨਾ ਪੜ੍ਹ ਲਓ ਚੰਗੀ ਤਰ੍ਹਾਂ। ਹੁਣ ਤਾਂ ਨਾਲੇ ਆ ਚੈਟ GPT-ਆਂ, ਜੇ ਤੁਸੀਂ ਮਾਈਗ੍ਰੇਸ਼ਨ ਏਜੰਟ ਕੋਲ ਸਲਾਹ ਨਹੀਂ ਲੈ ਸਕਦੇ, ਸਾਡੇ ਵਰਗਿਆਂ ਕੋਲ ਆਉਣ ਤੋਂ ਝੱਕਦੇ ਹੋ, ਤੁਸੀਂ ਭਾਵਾਂ ਆਹ ਮਾੜਾ ਮੋਟਾ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਜਾ ਕੇ ਚੈਟ GPT ਨੂੰ ਕਹਿ ਸਕਦੇ ਹਾਂ ਵੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਦੇ ਹਿਸਾਬ ਨਾਲ ਮੈਨੂੰ ਦੱਸ ਵੀ ਇਸ ਕੰਡੀਸ਼ਨ ਦਾ 8503 ਦਾ 8201 ਦਾ ਫਲਾਨੀ ਕੰਡੀਸ਼ਨ ਦਾ ਕੀ ਮਤਲਬ ਆ।
1: ਆਹੋ ਵੀ ਇਹ ਸਿਰਫ ਗਾਣੇ ਥੋੜ੍ਹੀ ਬਣਾਉਂਦਾ, ਵੀ ਦੱਸਦਾ
0: ਇਹ। ਹਾਂ ਉਹੀ ਗੱਲ ਆ, ਹੋਰ ਕਿਤੇ ਹੈਪੀ ਬਰਥਡੇ ਟੂ ਯੂ ਥੋੜ੍ਹੀ ਕਹੀ ਜਾਣਾ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸੋ ਕਹਿਣ ਦਾ ਮਤਲਬ, ਪਰ ਆਮ ਤੌਰ 'ਤੇ ਆਪਣੇ ਲੋਕ ਕੀ ਕਰਦੇ ਆ ਵੀ ਹੈ ਨਾ, ਜਿਵੇਂ 50 ਰੁਪਈਏ ਪੁਲਿਸ ਵਾਲੇ ਨੂੰ ਦੇ ਕੇ ਕਹਿੰਦਾ ਚੀਕਾਂ ਵੀ ਤਾਈ ਮਾਰਨੀ, ਇਸ ਲਈ ਭਾਈ ਉਸ ਰਾਹੇ ਨਾ ਪਾਓ ਅਤੇ ਕਿਰਪਾ ਕਰਕੇ ਇਹਨੂੰ ਥੋੜ੍ਹਾ ਸੰਜੀਦਗੀ ਨਾਲ ਲਿਆ ਜਾਵੇ। ਬਾਕੀ ਜਿਹੜਾ ਬਜਟ ਦੇ ਵਿੱਚ ਇੱਕ ਹੋਰ ਅਨਾਊਂਸਮੈਂਟ ਆ, ਉਹ ਕਹਿੰਦੇ ਸੀ ਗਵਰਨਮੈਂਟ ਕਹਿੰਦੀ $85 ਮਿਲੀਅਨ ਇੱਕ ਪਾਸੇ ਰੱਖਿਆ ਤਾਂ ਕਿ ਜਿਹੜਾ ਸਕਿੱਲ ਅਸੈਸਮੈਂਟ ਦਾ ਸਿਸਟਮ ਹੈ ਇਹਨੂੰ ਬਿਹਤਰ ਕੀਤਾ ਜਾ ਸਕੇ। ਮੰਨ ਲਓ ਇੱਕ ਮਕੈਨੀਕਲ ਇੰਜੀਨੀਅਰ ਆ, ਇੱਥੋਂ ਪੜ੍ਹਿਆ ਅਤੇ ਇੱਥੇ ਉਹਦੀ ਜੋਬ ਲੱਗੀ ਹੋਈ ਆ, ਅਤੇ ਉਹਦੀ ਸਕਿੱਲ ਅਸੈਸਮੈਂਟ ਕਈ ਵਾਰ ਕਰਨੀ ਸੌਖੀ ਆ, ਕਿਉਂਕਿ ਡਾਕੂਮੈਂਟ ਇੱਕ ਮਿੰਟ 'ਚ ਪਤਾ ਲੱਗ ਜਾਂਦੇ ਆ, ਫਲਾਨੀ ਕੰਪਨੀ 'ਚ ਨੌਕਰੀ ਕੀਤੀ ਆ, ਐਨੂਅਲ ਟੈਕਸ ਰਿਟਰਨ ਭਰੀ ਆ, ਪੇ ਸਲਿੱਪਾਂ ਹੈਗੀਆਂ, ਬੈਂਕ ਸਟੇਟਮੈਂਟਾਂ ਹੈਗੀਆਂ, ਤਨਖਾਹਾਂ ਆਈਆਂ, ਸੁਪਰ ਪਾਇਆ ਹੋਇਆ। ਕੇਸ ਅਫਸਰ ਨੇ ਸਿੱਧਾ ਗ੍ਰੀਨ ਟਿੱਕ ਦਿੱਤਾ ਵੀ ਮੇਰੀਆਂ ਆਹ 5 ਪੈਰਾਮੀਟਰ ਨੇ, 5 'ਤੇ ਗ੍ਰੀਨ ਟਿੱਕ ਆ, ਅਤੇ ਮੇਰੇ ਵੱਲੋਂ ਇਹ ਅਪਰੂਵਡ ਆ ਤੂੰ ਹੈ ਨਾ, ਤੇਰੀ ਸਕਿੱਲ ਅਸੈਸਮੈਂਟ ਹੋ ਗਈ। ਪਰ ਕਈ ਵਾਰ ਓਵਰਸੀਜ਼ ਹੁੰਦੇ ਆ, ਹੁਣ ਮੰਨ ਲਓ ਉਹ ਹੁਣ ਬਾਗੇ ਪੁਰਾਣੇ ਕੋਈ ਫੈਕਟਰੀ ਆ ਉੱਥੇ ਲੱਗਿਆ ਹੋਇਆ, ਉਹ ਕਹਿੰਦਾ ਜੀ ਉੱਥੇ ਉਹਨਾਂ ਨੇ ਪੇ ਸਲਿੱਪਾਂ ਸਲਿੱਪਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਕੀ ਹੁੰਦੀਆਂ, ਤਾਂ ਉਹ ਸਕਿੱਲ ਅਸੈਸਮੈਂਟ ਉੱਥੇ ਕੀ ਕਰੇ ਜਾਂ ਤੁਹਾਨੂੰ ਡਾਕੂਮੈਂਟ ਨਹੀਂ ਮਿਲਦਾ, ਤਾਂ ਉਹ ਸਿਸਟਮ ਨੂੰ ਐਕਸਲਰੇਟ ਕਰਨ ਲਈ ਖਾਸ ਤੌਰ 'ਤੇ ਉੱਥੇ ਜਿੱਥੇ ਆਕੂਪੇਸ਼ਨਲ ਲਾਈਸੈਂਸਿੰਗ ਦੀ ਲੋੜ ਆ, ਮੰਨ ਲਓ ਇਲੈਕਟ੍ਰੀਸ਼ਨ ਆ, ਉਹਨੂੰ ਇਲੈਕਟ੍ਰੀਸ਼ਨ ਦਾ ਲਾਈਸੈਂਸ ਚਾਹੀਦਾ, ਵੈਲਡਰ ਆ ਜਾਂ ਕੋਈ ਹੋਰ ਨੇ, ਹੈ ਨਾ, ਉਹਨਾਂ ਦੀ ਸਕਿੱਲ ਅਸੈਸਮੈਂਟ ਨੂੰ ਸੌਖਾ ਕਿੱਦਾਂ ਕੀਤਾ ਜਾਵੇ ਤਾਂ ਕਿ ਉਹ ਛੇਤੀ ਉਹ ਸਕਿੱਲ ਦੇ ਮਾਹਰ ਬਣ ਕੇ ਵਰਕਫੋਰਸ 'ਚ ਜਾਣ। ਉਹਦੇ ਲਈ ਇਹਨਾਂ ਨੇ ਹੁਣ $85 million ਰਾਖਵਾਂ ਰੱਖਿਆ, ਅਤੇ ਬਾਕੀ ਜਿਹੜੇ ਟੇਫ ਵਰਗੇ ਕੋਲਜ ਨੇ ਜਾਂ ਟੇਫ ਆ ਜਾਂ ਜਿਹੜੇ ਕਿੱਤਾ ਮੁਖੀ ਕੋਰਸ ਕਰਾਉਂਦੇ ਆ, ਉਹਨਾਂ ਦੀ ਜਾਨ ਸੌਖੀ ਹੋਊਗੀ, ਉੱਥੋਂ ਦੇ ਪੜ੍ਹਿਆਂ ਨੂੰ ਸਿੱਧੇ ਗ੍ਰੀਨ ਟਿੱਕ ਵੱਜਿਆ ਕਰਨਗੇ।
1: ਓਕੇ,
0: ਅਤੇ ਉਹਦੇ ਨਾਲ ਜਿਹੜਾ ਇਹ ਸਿਸਟਮ ਆ ਇਹ ਰਿਫੋਰਮ ਹੋਣ ਦੀ ਉਮੀਦ ਕੀਤੀ ਜਾ ਸਕਦੀ ਆ। ਬਾਕੀ ਇਹਦੇ ਤੋਂ ਇਲਾਵਾ ਗਵਰਨਮੈਂਟ ਨੇ ਕੁਛ ਕੁਛ ਪ੍ਰੋਗਰਾਮ ਨੇ ਥੋੜ੍ਹੇ ਜਿਹੇ ਪੈਸੇ ਰਾਖਵੇਂ ਰੱਖੇ ਆ, ਜਿਹੜਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਸੈਕਟਰ ਆ ਉਹਦੇ 'ਚ ਸਕਰੂਟਨੀ ਬਹੁਤ ਟਾਈਟ ਕਰ ਦੇਣੀ ਆ, ਪ੍ਰੋਟੈਕਸ਼ਨ ਵੀਜ਼ਾ ਸਿਸਟਮ ਆ ਉਹਨੂੰ ਬਹੁਤ ਇਹਨਾਂ ਨੇ ਸਿਸਟਮ ਨੂੰ ਟਾਈਟ ਕਰ ਦੇਣਾ, ਉਹਦੇ 'ਚ ਇਹਨਾਂ ਨੇ ਕਈ ਕਈ ਮਿਲੀਅਨ ਰਾਖਵੇਂ ਰੱਖੇ ਆ, ਵਰਕਫੋਰਸਿਸ ਬਣਾਈਆਂ ਕਿ ਇਹ ਸਿਸਟਮ ਜਿਹੜਾ ਰੋਟ ਹੋ ਰਿਹਾ ਕਿੱਦਾਂ ਇਹਨੂੰ ਬਚਾਇਆ ਜਾਵੇ, ਰੋਕਿਆ ਜਾਵੇ। ਉਹਦੇ ਪਹਿਲੇ ਟੇਅਰ 'ਚ ਤਾਂ ਇਹਨਾਂ ਨੇ ਕੰਮ ਕੀਤਾ, ਅੱਗੇ ਲੋਕ ਆਉਂਦੇ ਸੀ ਵੈਸਟਰ ਵੀਜ਼ੇ 'ਤੇ ਅਤੇ ਸਟੂਡੈਂਟ ਵੀਜ਼ੇ 'ਚ ਕਨਵਰਟ ਕਰਾ ਲੈਂਦੇ ਸੀ ਇੱਥੇ, ਹੈ ਨਾ, ਉਦੋਂ ਕਹਿ ਲਓ ਸਰਕਾਰ ਨੂੰ ਜਾਂ ਇੱਥੇ ਲੋੜ ਮਹਿਸੂਸ ਹੋਈ, ਅਤੇ ਉਹਦੇ 'ਚ ਜਾਇਜ਼ ਨਜਾਇਜ਼ ਹਰ ਪ੍ਰਕਾਰ ਦੇ ਲੋਕ ਆਏ, ਫਿਰ ਉਹਨਾਂ ਨੇ ਮੁੜ ਕੇ ਉਹ ਸਿਸਟਮ ਬਲੋਕ ਕਰਤਾ। ਫਿਰ ਇਹਨਾਂ ਨੇ TR ਪੈਣੀ ਬੰਦ ਕਰਤੀ, 35 ਸਾਲ ਤੋਂ ਉੱਤੇ ਦੀ ਉਮਰ ਵਾਲੇ ਲੋਕ ਆ, ਹੁਣ ਮੰਨ ਲਓ ਜੇ 38 ਸਾਲ ਦਾ, ਤਾਂ ਉਹਨਾਂ ਕੋਲ ਸਿਰਫ ਅਤੇ ਸਿਰਫ ਇੱਕ ਇੰਪਲੋਇਡ ਸਪੋਂਸਰ ਪਾਥਵੇ ਰਹਿ ਗਏ, ਜਿਹਦੇ 'ਚ 482 ਆ ਜਾਂਦਾ, 186 ਆ ਜਾਂਦਾ, ਉਹ ਹੁਣ ਡੁੱਬੀ ਤਾਂ ਜੇ ਸਾਹ ਨਾ ਆਇਆ, ਮਰਦੀ ਘਾਟ ਉਹਨੇ ਕੋੜ ਕਿਰਲਾ ਕੀਤਾ, ਅਤੇ ਉਹ ਉਹਦੇ 'ਚ ਹੁਣ ਪੰਗੇ ਪਏ ਹੋਏ ਆ, ਉਹ ਹੁਣ ਸਟੂਡੈਂਟ ਪੈਸੇ ਚੱਕੀ ਫਿਰਦੇ ਆ, ਸਾਡਾ 482 ਪਾ ਦਿਓ ਜੀ, ਸਾਡਾ 50,000 ਲੈ ਲਓ ਜੀ, 70,000, ਉਹ ਐਡਾ ਭੈੜਾ ਸਿਸਟਮ ਆ, ਉਹ ਐਡਾ ਗੰਦਾ ਕੰਮ ਆ, ਅਤੇ ਉਹ ਸਾਰੀ ਉਮਰ ਬੰਦਾ ਉਹਦੇ 'ਚ ਹੀ ਘੁੱਟ ਘੁੱਟ ਕੇ ਮਰੀ ਜਾਂਦਾ। ਇਹ ਜਿਹੜੀਆਂ ਅਰੇਂਜਮੈਂਟਸ ਨੇ ਨਾ, ਇਸ ਲਈ ਰੱਬ ਦੇ ਵਾਸਤੇ ਇਹਨਾਂ ਅਰੇਂਜਮੈਂਟਸ ਤੋਂ ਬਚੋ, ਕਿਉਂਕਿ ਤੁਹਾਨੂੰ ਲੱਗਦਾ ਹੀ ਆ ਬਈ ਆਹ ਮੈਂ ਪੈਸੇ ਦਿੱਤੇ ਅਤੇ ਹੁਣ ਚੀਕਾਂ ਵੀ ਤਾਈ ਮਾਰਨੀਆਂ, ਉਹ ਚੀਕਾਂ ਤੁਹਾਡੀਆਂ ਨਿਕਲਣੀਆਂ, ਇੰਪਲੋਇਰ ਦੀਆਂ ਨਹੀਂ ਨਿਕਲਣੀਆਂ,
1: ਕੋਡ ਕਿਲੇ ਕਰਨ ਦੀ ਨਹੀਂ ਲੋੜ।
0: ਅਤੇ ਉਹ ਮਤਲਬ ਜਿਹੜੀ ਉਹ ਔਖਾ ਕੰਮ, ਇਸ ਲਈ ਆਪ ਵੀ ਬਚੋ ਅਤੇ ਕੋੜ ਕਿਰਲੇ ਨੂੰ ਵੀ ਬਚਾਓ, ਕਿਉਂਕਿ ਕੋੜ ਕਿਰਲੇ ਨੇ ਤੁਹਾਡੇ ਪੈਸੇ ਪੂਹੇ ਲੈ ਕੇ ਰੰਗ ਵਟਾ ਕੇ ਕਿਤੇ ਨਿਕਲ ਜਾਣਾ। ਉਹ ਟੈਲੀਵਿਜ਼ਨ ਦੀ ਮਸ਼ਹੂਰੀ ਜੀ ਨਹੀਂ ਸੀ ਆਉਂਦੀ ਹੁੰਦੀ, ਉਹਦੇ 'ਚ ਰੰਗ ਜਿਹਾ ਬਲ ਜਾਂਦਾ ਸੀ, ਪੱਤਿਆਂ 'ਚੋਂ ਹਰਾ ਜਿਹਾ ਹੋ ਜਾਂਦਾ ਸੀ, ਅਤੇ ਪੱਥਰਾਂ 'ਚ ਪੱਥਰ ਰੰਗਾ, ਹੈ ਨਾ। ਸੋ ਇਹ 482 ਵੀ ਇੱਕ ਬਹੁਤ ਵੱਡਾ ਟਰੈਪ ਬਣਦਾ ਜਾ ਰਿਹਾ ਕਈ ਲੋਕਾਂ ਲਈ, ਪਰ ਕਈ ਲੋਕਾਂ ਨੂੰ ਇਹ ਲੱਗਦਾ ਵੀ ਹੁਣ ਅਸੀਂ ਕਰੀਏ ਕਿ ਜਾਈਏ ਕਿੱਥੇ ਨੂੰ।
1: ਵੇਖੋ, ਮੈਂ ਤਾਂ ਸਿੱਧੀ ਜੀ ਇੱਕ ਝਟਕਾ ਜਿਹਾ ਹਿਸਾਬ ਹੁੰਦਾ ਵਾ ਵੀ ਜਿਹੜੀ ਚੀਜ਼ ਬਹੁਤ ਜ਼ਿਆਦਾ ਰੌਲਾ ਪੈਂਦਾ ਨਾ, ਜਿਹਦਾ ਜੇ 457 ਦਾ ਪਿਆ ਸੀ ਤਾਂ ਉਹਦਾ ਪਟਾਕਾ ਪਿਆ, 482 ਦਾ ਰੌਲਾ ਇੰਨਾ ਜ਼ਿਆਦਾ ਪਿਆ ਤਾਂ ਉਹਦਾ ਪਟਾਕਾ ਪੈਣਾ,
0: 457 ਤੋਂ ਪਹਿਲਾਂ ਇੱਦਾਂ ਹੋ ਚੁੱਕਿਆ,
1: ਹੈ ਨਾ, ਫਿਰ ਦੁਬਈ ਦਾ ਇੰਨਾ ਰੌਲਾ ਪਿਆ ਸੀ ਤਾਂ ਉਹਦਾ ਪਟਾਕਾ ਪੈ ਗਿਆ। ਇਹ ਜਿਹੜੀ ਵੀ ਚੀਜ਼ ਬਹੁਤ ਜ਼ਿਆਦਾ ਹਾਈਲਾਈਟਿਡ ਹੁੰਦੀ ਨਾ, ਸਾਨੂੰ ਚਾਰ ਚੁਫੇਰੇ ਨਜ਼ਰ ਆਉਂਦੀ ਆ, ਇਹਦਾ ਮਤਲਬ ਵੀ ਕੁਛ ਨਾ ਕੁਛ ਹੋਣ ਵਾਲਾ ਗਾ। ਸੋ ਇਸ ਕਰਕੇ ਉੱਧਰ ਨੂੰ ਭੱਜਣ ਦੀ ਲੋੜ ਨਹੀਂ, ਜਿੰਨੇ ਜਿਹਨੂੰ ਤੁਹਾਡੀ ਵਾਰੀ ਆਉਣੀ ਉਹਨੇ ਜਿਹਨੂੰ ਉੱਦਾਂ ਹੀ ਉਹਦਾ ਕੁਛ ਨਾ ਕੁਛ ਹੋਰ ਪਾਸੇ ਨੂੰ ਤੁਰ ਪੈਂਦਾ। ਕੋਸ਼ਿਸ਼ ਕਰੋ ਵੀ ਆਪਣੇ ਲਈ ਉੱਦਾਂ ਦੇ ਰਾਹ ਲੱਭੋ ਜਿਹੜੇ ਤੁਹਾਡੇ ਮੁਤਾਬਕ ਜ਼ਿਆਦਾ ਮਾਫਕ ਹੋਣ, ਨਾ ਕਿ ਆਊਟ ਆਫ ਵੇ ਜਾ ਕੇ ਕੋਡ ਕਿਰਲਾ ਕਰਨ।
0: ਜੀ ਹੁਣ ਤੁਸੀਂ ਹਿਸਾਬ ਲਾਓ, 425,000 ਬੰਦਿਆਂ ਦਾ ਬੈਕਲੋਗ ਆ ਜਿਨ੍ਹਾਂ ਨੇ ਐਪਲੀਕੇਸ਼ਨਾਂ ਪਾਈਆਂ ਹੋਈਆਂ ਨੇ ਵੀਜ਼ੇ ਵਾਸਤੇ ਪਰ ਸਿਰੇ ਨਹੀਂ ਲੱਗੀਆਂ,
1: ਜਿਹੜੇ ਔਨਸ਼ੋਰ ਕਾ ਆਪਸ਼ਨ
0: ਔਨਸ਼ੋਰ।
1: ਓਕੇ,
0: ਅਤੇ ਤੁਸੀਂ ਹਿਸਾਬ ਲਾਓ ਵੀ ਇਹਦੇ 'ਚੋਂ ਇਕੱਲਾ 60,000 ਸਕਿੱਲਡ ਵਰਕਰ ਹੀ ਆ, 482 ਅਤੇ 186 ਵਾਲਾ ਮੈਨੂੰ ਲੱਗਦਾ ਵੀ ਇਹ ਹੋਣਾ ਚਾਹੀਦਾ। ਬਾਕੀ ਚਲੋ ਆਸਟ੍ਰੇਲੀਆ ਬੇਸ ਜਿਹੜਾ ਇੰਪਲੋਇਰ ਬੇਸ ਸੀਗਾ ਵੀਜ਼ਾ, ਉਹ ਕੋਵਿਡ ਤੋਂ ਪਹਿਲਾਂ ਅਤੇ ਹੁਣ ਦਾ ਜੇ ਫਰਕ ਦੇਖੀਏ ਤਾਂ 40,000 ਦਾ ਫਰਕ ਪਿਆ, ਮਤਲਬ ਇੰਨੇ ਥੋੜ੍ਹੇ ਜਿਹੇ ਸਮੇਂ 'ਚ 40,000 ਬੰਦਾ ਵਿੱਚ ਐਡ ਹੋ ਗਿਆ ਸਿਸਟਮ ਦੇ, ਕਿਉਂਕਿ ਲੋਕਾਂ ਕੋਲ ਹੋਰ ਆਪਸ਼ਨ ਹੈ ਨਹੀਂ। ਜਿਹੜਾ ਬੰਦਾ 35 ਸਾਲ ਤੋਂ ਉੱਤੇ ਦੀ ਉਮਰ ਵਾਲਾ, ਉਹਦੇ ਕੋਲ 482 186 ਤੋਂ ਬਿਨਾਂ ਰਾਹ ਹੈ ਨਹੀਂ, ਇਸ ਲਈ ਉਹਨੂੰ ਉਸ ਟਾਈਪ ਦੇ ਵੀਜ਼ੇ ਪਾਉਣੇ ਪੈਂਦੇ ਆ। ਅਤੇ ਮੈਂ ਤੁਹਾਨੂੰ ਦੱਸਦੇ ਹਾਂ ਬਈ ਐਜ਼ ਏ ਮਾਈਗ੍ਰੇਸ਼ਨ ਏਜੰਟ ਵੀ ਕਈ ਚੀਜ਼ਾਂ ਹੁੰਦੀਆਂ ਸਲਾਹ ਦੇਣੀ, ਅਤੇ ਉਹ ਕੰਪਲਾਇੰਸ ਅਤੇ ਰੈਗੂਲੇਸ਼ਨ ਪੱਖੋਂ ਸਾਨੂੰ ਆਪਣਾ ਮਾਰਾ ਨੰਬਰ ਵੀ ਐਕਸਪਲੇਨ ਕਰਨਾ ਪੈਂਦਾ। ਮੇਰਾ ਮਾਰਾ ਨੰਬਰ 24183 ਆ, ਅਤੇ ਕਿਉਂਕਿ ਹੁਣ ਇਹਨਾਂ 'ਤੇ ਵੀ ਸਕਰੂਟਨੀ ਮਾਈਗ੍ਰੇਸ਼ਨ ਏਜੰਟ 'ਤੇ ਵੀ ਕਸੀ ਆ ਕਿ ਕੰਪਲਾਇੰਸ ਅਤੇ ਰੈਗੂਲੇਸ਼ਨ ਪੁਆਇੰਟ ਆਫ ਵਿਊ ਤੋਂ ਤੁਸੀਂ ਕਿਸੇ ਨੂੰ ਸਲਾਹ ਨਹੀਂ ਦੇ ਸਕਦੇ ਅਨਲੈਸ ਕਿ ਤੁਸੀਂ ਆਪਣਾ ਮਾਰਾ ਨੰਬਰ ਐਕਸਪਲੇਨ ਕਰੋ ਉਹਨੂੰ ਵੀ ਮੇਰਾ ਆਹ ਮਾਰਾ ਨੰਬਰ ਆ। ਤੁਸੀਂ ਉਹ ਮਾਰਾ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ, ਮਤਲਬ ਲੱਲੀ ਛੱਲੀ ਭੂੰਡ ਪਟੱਲੀ ਜਿਹੜੇ ਅੱਗੇ ਸੀਗੇ, ਹੈ ਨਾ, ਐਜੂਕੇਸ਼ਨ ਸੈਕਟਰ 'ਚ ਵੀ ਬਹੁਤ ਸੀਗੇ ਲੋਕ, ਉਹਨਾਂ ਦੇ ਨਾਂ ਦਾ ਪ੍ਰੋਫਾਈਲ ਕ੍ਰੀਏਟ ਕਰਕੇ ਅਤੇ ਵੀਜ਼ਾ ਪਾ ਦਿੰਦੇ ਸੀ।
1: ਓਕੇ
0: ਵੀ ਇਹ ਤਾਂ ਗੱਲ ਹੀ ਕੁਛ ਨਹੀਂ ਹੁਣ ਆ ਪ੍ਰੋਟੈਕਸ਼ਨ ਵੀਜ਼ੇ ਦਾ ਕੰਮ ਹੀ ਸਿੱਧ ਪੱਧਰਾ ਹੁਣ ਇਹ ਤੇ 60-65 million ਲਾ ਕੇ ਐਡੀਆਂ ਵਰਕ ਫੋਰਸਾਂ ਬਣਾਉਣ ਦੀ ਲੋੜ ਹੀ ਨਹੀਂ ਹੁਣ ਜੇ ਮੈਂ ਦੇਖਦਾ ਤੇ ਚੁੱਪ ਕਰਕੇ ਇਹ ਕਹਿਣ ਵੀ ਪ੍ਰੋਟੈਕਸ਼ਨ ਵੀਜ਼ਾ ਜੀ ਤੁਸੀਂ ਆਪ ਨਹੀਂ ਲਾ ਸਕਦੇ ਪ੍ਰਾਈਵੇਟ ਪ੍ਰੋਫਾਈਲ ਤੋਂ ਤੁਸੀਂ ਕਿਸੇ ਵਕੀਲ ਤੋਂ ਜਾਂ ਮਾਈਗ੍ਰੇਸ਼ਨ ਏਜੰਟ ਤੋਂ ਹੀ ਲਵਾਇਆ ਜਾ ਸਕਦਾ ਤੇ ਮਾਈਗ੍ਰੇਸ਼ਨ ਏਜੰਟ ਤੇ ਵਕੀਲ ਸਟੈਟੈਕ ਲਿਖ ਕੇ ਦੇਵੇ ਵੀ ਮੈਨੂੰ ਲੱਗਦਾ ਬਈ ਇਹਦਾ ਬਣਦਾ ਹਾਂ ਉਹਦੇ ਹੱਥ ਜਦੋਂ ਕੰਬੇ ਇੱਕ ਵਾਰ ਤੇ ਉਹ ਪਰ ਚੱਕਰੇ ਆ ਜਦੋਂ ਪੈਸਾ ਹਨਾ ਚਿੱਟਾ ਜਿਹਾ ਲਿਫਾਫਾ ਦੀਂਦਾ ਟੇਬਲ ਤੇ ਪਿਆ ਫਿਰ ਸਾਰੇ ਹੀ ਉੱਧਰ ਨੂੰ ਲਿਊਰ ਹੁੰਦੇ ਆ
1: ਪਰ ਡਿਪਾਰਟਮੈਂਟ ਨੂੰ ਵੀ ਤਾਂ ਪਤਾ ਨਾ ਵੀ ਆਉਣ ਤੇ ਡੇ ਹੀ ਆ ਪੈਸੇ ਕੱਲ ਨੂੰ ਕਿਸੇ ਪਾਸੇ ਲੱਗਦੇ ਜਾਂ ਨਹੀਂ ਲੱਗਦੇ
0: ਹਨ ਉਹ ਸਿਸਟਮ 'ਚ ਹੀ ਆ ਰਹੇ ਨਾ ਇਹ
1: ਪੈਸੇ ਤੇ ਆ ਹੀ ਰਹੇ ਨਾ
0: ਸੋ ਕਹਿਣ ਦਾ ਮਤਲਬ ਹਨਾ ਵੀ ਇਹ ਚੀਜ਼ਾਂ ਜਿਹੜੀਆਂ ਰੋਟ ਹੋਈਆਂ ਹੁਣ ਆ ਸਟੂਡੈਂਟ ਵੀਜ਼ੇ 'ਚ ਆਪਾਂ ਨੂੰ ਪਤਾ ਪੰਜਾਬ ਤੋਂ ਜਾਂ ਕਿਤੋਂ ਹੋਰੋਂ ਆਪਾਂ ਜੇ ਗੱਲ ਕਰਦੇ ਹਾਂ ਨੇਪਾਲ ਤੋਂ ਅੱਜ ਕੱਲ੍ਹ ਭਾਰਤ ਤੋਂ ਵੀਜ਼ੇ ਦੀ ਰਿਜੈਕਸ਼ਨ ਦੀ ਦਰ 60% 50% 40% ਤੱਕ ਵੱਧ ਗਈ ਆ ਸਟੂਡੈਂਟ ਵੀਜ਼ੇ ਅਪਰੂਵ ਹੀ ਨਹੀਂ ਹੋ ਰਹੇ ਕਿਉਂਕਿ ਉਹਦੇ 'ਚ ਉਹ ਮੇਜਰ ਦੇਖਦੇ ਆ ਵੀ ਕੀ ਸਟੂਡੈਂਟ ਵਾਕਈ ਸਟੂਡੈਂਟ ਬਣ ਕੇ ਆ ਰਿਹਾ ਜਾਂ ਇਹ ਕੋਈ ਰਾਹ ਲੱਭਣ ਆ ਰਿਹਾ ਖੁੱਡ ਪੱਟਣ ਆ ਰਿਹਾ
1: ਪੜ੍ਹਨਾ ਰਿਹਾ ਹਾਂ
0: ਅਤੇ ਉਹਦੇ ਕੋਲ ਕੀ ਜਿਹੜੇ ਜੈਨੂਅਨ ਫੰਡਸ ਹੈਗੇ ਆ ਮੰਨ ਲਓ ਜੇ ਹੁਣ ਤੁਹਾਡੀ ਯੂਨੀਵਰਸਿਟੀ ਦੀ ਫੀਸ ਆ ਇੱਥੇ $35,000-40,000 ਤਾਂ ਫੀਸ ਹੀ ਹੈ ਇੱਕ ਸਾਲ ਦੀ $30,000 ਤੁਹਾਡੇ ਹੈਗੇ ਆ ਲਿਵਿੰਗ ਐਕਸਪੈਂਸਿਸ 29,000 ਹੈ ਨਾ ਅਤੇ ਆਉਣ ਜਾਣ ਦੀ ਜਹਾਜ਼ ਦੀ ਟਿਕਟ ਵਾਪਸੀ ਦੀ ਉਹ ਵਿੱਚ ਉਹਨਾਂ ਨੇ ਕਾਊਂਟ ਕਰਨੀ ਆ ਜੇ ਤੁਹਾਡਾ ਕੋਈ ਪਾਰਟਨਰ ਹੈਗਾ ਜਾਂ ਨਾ ਕੋਈ ਸਬਸੀਕੁਐਂਟ ਐਂਟਰੈਂਟ ਬਾਅਦ 'ਚੋਂ ਲੱਗਦਾ $10,000 ਉਹਦਾ ਪਾ ਲਓ ਸੋ ਕੁੱਲ ਮਿਲਾ ਕੇ ਇਹ $80,000 ਬਣ ਜਾਂਦਾ ਅਤੇ 80,000 ਨੂੰ 65 ਨਾਲ ਗੁਣਾ ਕਰਕੇ ਦੇਖ ਲਓ ਇੰਨੇ ਪੈਸੇ ਤੁਸੀਂ ਇੱਕ ਨੰਬਰ 'ਚ ਆਪਣੇ ਕਾਗਜ਼ਾਂ 'ਚ ਉੱਥੇ ਦਿਖਾਉਣੇ ਆ ਅਤੇ ਇੰਨੇ ਪੈਸੇ ਹੁੰਦੇ ਕਿਹਦੇ ਕੋਲ
1: ਸਲਾਨਾ
0: ਅਤੇ ਮੁੜ ਕੇ ਉੱਥੇ ਕੀ ਆ ਹੁਣ ਸਿਸਟਮ ਨੂੰ ਰੋਟ ਕਿੱਦਾਂ ਕੀਤਾ ਜਾਂਦਾ ਉੱਥੇ ਲੋਕਾਂ ਨੇ ਇੱਕ ਦੂਜੇ ਦੇ ਪੈਸੇ ਆ ਤੋਂ ਫੜ ਕੇ ਉਹਦੇ ਅਕਾਊਂਟ 'ਚ ਉਦੋਂ ਫੜ ਕੇ ਉਹਦੇ ਅਕਾਊਂਟ 'ਚ ਤੁਹਾਡੇ ਨਾਂ 'ਤੇ ਅਕਾਊਂਟ ਖੋਲ੍ਹ ਕੇ ਝੂਠੇ ਮੋਬਾਈਲ ਨੰਬਰ ਕ੍ਰੀਏਟ ਕਰਕੇ OTP ਉਹਨਾਂ 'ਤੇ ਜਾਣਾ ਤੁਹਾਡੇ ਕੋਲ ਉਹਦੀ ਪਹੁੰਚ ਹੀ ਹੈ ਨਹੀਂ ਐਕਸੈਸ ਹੀ ਹੈ ਨਹੀਂ ਬਹੁਤ ਸਾਰੇ ਏਜੰਟ ਇੰਡੀਆ 'ਚ ਇੱਦਾਂ ਦੇ ਫਰੋਡੂਲੈਂਟ ਐਕਟੀਵਿਟੀਜ਼ 'ਚ ਵੀ ਫੜੇ ਗਏ ਆ ਪਰ ਉੱਥੇ ਕੋਈ ਰੈਗੂਲੇਸ਼ਨ ਨਹੀਂ ਕੋਈ ਮਾਪਦੰਡ ਨਹੀਂ ਕੋਈ ਰੌਲਾ ਰੱਪਾ ਨਹੀਂ ਉੱਥੇ ਇਹਨਾਂ ਚੀਜ਼ਾਂ ਨੂੰ ਫੜਨਾ ਔਖਾ ਅਤੇ ਆਸਟ੍ਰੇਲੀਅਨ ਗਵਰਨਮੈਂਟ ਕਹਿੰਦੀ ਸਾਡੇ ਕੋਲ ਰਿਸੋਰਸਿਸ ਹੈ ਨਹੀਂ ਵੀ ਅਸੀਂ ਉੱਥੇ ਜਾ ਕੇ ਉਹਨਾਂ ਬੈਂਕਾਂ ਦੀ ਪੜਤਾਲ ਕਰ ਸਕੀਏ ਇਸ ਕਰਕੇ ਆ ਜਿੰਨੇ ਆ ਲੋਨ ਲਾਨ ਹੁੰਦੇ ਆ ਇਹਨਾਂ 'ਚੋਂ ਹੈ ਨਾ ਉਹ ਬਹੁਤ ਵੱਡੀ ਪਰਸੈਂਟੇਜ ਹੋਊਗੀ ਜਿਹੜੀ ਇਹ ਝੂਠ ਸੱਚ ਹੋਊਗਾ ਉਹਦੇ 'ਚ
1: ਸੋ ਇੰਨਾ ਕੁ ਮਹਿੰਗਾ ਹੁਣ ਕੰਮ ਉਹ ਇੰਨੇ ਕੁ ਜ਼ਿਆਦਾ ਬਜਟ ਸ਼ੋ ਕਰਨੇ ਪੈਣੇ ਫਿਰ ਇਹਦਾ ਮਤਲਬ ਵੀ ਪੋਲੀਟੀਸ਼ੀਅਨ ਹੀ ਆਇਆ ਕਰਨਗੇ ਬਾਕੀ ਅੰਤ ਕੀ ਆਉਣਾ ਹੁਣ
0: ਪੈਸਾ ਤੇ ਉਹਨਾਂ ਦੇ ਨੇੜੇ ਹੀ ਆਉਣੇ ਆ ਉਹਨਾਂ ਕੋਲ
1: ਰੈਗੂਲਰ ਤੇ ਕਾਰੋਬਾਰ ਵੀ ਉਹਨਾਂ ਦੇ ਤੇ ਰੈਗੂਲਰ ਪੈਸਾ ਵੀ ਉਹਨਾਂ ਕੋਲ
0: ਜਾਂ ਆਪਣੇ ਪਿੰਡਾਂ 'ਚ ਲੱਖ ਕਰੋੜ ਨੂੰ ਗੀਲਾ ਹੋ ਗਿਆ ਨਾ ਵਿਕਿਆ ਨਾ ਉਹ ਕਿਸੇ ਨੇ ਖਰੀਦਿਆ ਨਾ ਅਕਾਊਂਟ 'ਚ ਪੈਸੇ ਆਏ ਅਕਾਊਂਟ 'ਚ ਬਣਾ 20,000 rupees ਤੇ ਉਹ ਫਿਰ ਉੱਥੇ ਬੈਠੇ ਬੱਕਰੀ ਜਾਣਾ
1: ਹੈਗਾ ਤਾਂ ਹੈ ਨਾ
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
4: ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ
2: ਯਾਨੀ ਹੁਣ 22-carat ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road East Riverston ਵਿੱਚ ਵੀ ਤੁਹਾਡੀ ਸੇਵਾ ਵਿੱਚ

0: हमारी लव स्टोरी तो लेजेंडरी बन गई।
1: लेजेंडरी लव स्टोरीज की ही तो एंडिंग ट्रैजिक होती है।
2: Watch Ananya Pandey and Lakshya in Chand Mera Dil, coming on big screens on May 22nd.
3: Chand Mera Dil, Chand Mera Dil.
4: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: Hanji, 1674 AM, 24/7 Indian Radio, Sydney ka apna Indian Radio Station.

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਤੇ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਮੰਗਤੇ ਦੇ ਘਰ ਇੱਕ ਬੜਾ ਪਿਆਰਾ ਫੁੱਲ ਉੱਗਿਆ ਕਮਲ ਦਾ ਫੁੱਲ ਤੇ ਇਹਦੇ ਉੱਗਣ ਦੇ ਉੱਤੇ ਇੰਨੀ ਖੁਸ਼ੀ ਵੀ ਕਾਹਦੀ ਛੋਟਾ ਜਿਹਾ ਘਰ ਆ ਉਹ ਵੀ ਪਤਾ ਨਹੀਂ ਕਿਸੇ ਦੀ ਜਗ੍ਹਾ ਦੇ ਵਿੱਚ ਇੱਕ ਛੋਟੀ ਜਿਹੀ ਕੁਟੀਆ ਖੁਸ਼ੀ ਇਸ ਕਰਕੇ ਕਿਉਂਕਿ ਫੁੱਲ ਉੱਗਿਆ ਬੇਮੌਸਮ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਨੇ ਕਦੀ ਕਮਲ ਦਾ ਫੁੱਲ ਨਹੀਂ ਉੱਗਦਾ ਜੇ ਉੱਗੇ ਵੀ ਤੇ ਰਹਿ ਨਹੀਂ ਸਕਦਾ ਸਰਵਾਈਵ ਨਹੀਂ ਕਰਦਾ ਬੜੀ ਖੁਸ਼ੀ ਹੋਈ ਉਹਨੂੰ ਲੱਗਾ ਜਿਵੇਂ ਮੈਂ ਸਾਰੀ ਦੁਨੀਆਂ ਦੀ ਦੌਲਤ ਪਾ ਲਈ ਹੋਵੇ ਹਰ ਰੋਜ਼ ਸਵੇਰੇ ਸਵੇਰੇ ਬਾਹਰ ਨਿਕਲਦਾ ਔਰ ਵੇਖਦਾ ਪਰ ਸਮਝ ਨਹੀਂ ਆਉਂਦੀ ਕਿ ਹੁਣ ਇਹਨੂੰ ਕਰਾਂ ਕੀ ਇੱਕ ਦਿਨ ਅਚਾਨਕ ਮਨ ਦੇ ਵਿੱਚ ਆਇਆ ਕਿ ਇੱਦਾਂ ਕੁ ਮੰਗ ਮੰਗ ਕੇ ਕਿੱਦਾਂ ਗੁਜ਼ਾਰਾ ਕਦੋਂ ਤੱਕ ਕਰੂੰਗਾ ਆਖਿਰਕਾਰ ਇਸ ਫੁੱਲ ਨੇ ਇੱਕ ਦਿਨ ਆਪਣੇ ਜੋਬਨ ਦੇ ਉੱਤੇ ਪਹੁੰਚਣਾ ਅਤੇ ਉਸ ਤੋਂ ਬਾਅਦ ਫਿਰ ਢਲਾਣ ਵੱਲ ਨੂੰ ਹੋਵੇ ਨਾ ਤਾਂ ਇਸ ਬੇਮੌਸਮੇ ਫੁੱਲ ਦੀ ਕੀਮਤ ਵੱਟ ਲਵਾਂ ਇੱਕ ਦਿਨ ਮਨ ਦੇ ਵਿੱਚ ਕੀ ਆਇਆ ਫੁੱਲ ਤੋੜਿਆ ਅਤੇ ਤੁਰ ਪਿਆ ਮਨ ਦੇ ਵਿੱਚ ਸੋਚ ਰਿਹਾ ਕਿ ਜੇ ਕਿਤੇ ਮੈਨੂੰ 10 ਕੁ ਦਮੜੇ ਮਿਲ ਜਾਣ ਤਾਂ ਬੜਾ ਵਧੀਆ ਗੁਜ਼ਾਰਾ ਹੋ ਜਾਏਗਾ ਅੱਜ ਕੱਲ੍ਹ ਇਹ ਫੁੱਲ ਲੱਭਦਾ ਵੀ ਕਿੱਥੇ ਆ ਇਸ ਮੌਸਮ ਦੇ ਵਿੱਚ ਇਹ ਫੁੱਲ ਬਿਲਕੁਲ ਨਹੀਂ ਰਸਤੇ ਦੇ ਵਿੱਚ ਜਾਂਦਾ ਸੋਚ ਹੀ ਰਿਹਾ ਕਿ ਅਚਾਨਕ ਇੱਕ ਰੱਥ ਆ ਕੇ ਰੁਕਦਾ ਇਹ ਰੱਥ ਆ ਰਾਜੇ ਦੇ ਮੰਤਰੀ ਦਾ ਅਚਾਨਕ ਉਹਦਾ ਫੁੱਲ ਦੇ ਉੱਤੇ ਸ਼ਾਇਦ ਧਿਆਨ ਪਿਆ ਮੰਤਰੀ ਨੇ ਕਿਹਾ ਉਹ ਭਾਈ ਇਹ ਫੁੱਲ ਕੀ ਤੂੰ ਮੈਨੂੰ ਦੇ ਸਕਦਾ ਕਿੰਨੇ ਦਾ ਦੇਂਗਾ ਅਤੇ ਉਸ ਗਰੀਬ ਬੰਦੇ ਨੇ ਕਿਹਾ ਜੀ ਮੈਂ 10 ਕੁ ਦਮੜੇ ਮੰਤਰੀ ਨੇ ਕਿਹਾ ਮੈਂ ਤੈਨੂੰ 100 ਮੋਹਰਾਂ ਦਊਂਗਾ ਉਹ ਵੀ ਸੋਨੇ ਦੀਆਂ ਇਹ ਤੂੰ ਮੈਨੂੰ ਦੇ ਦੇ ਇੱਕਦਮ ਮਨ ਦੇ ਵਿੱਚ ਗੱਲ ਟਣਕੀ ਕਿ ਪਤਾ ਨਹੀਂ ਕਿੱਡੀ ਕੁ ਵਡਮੁੱਲੀ ਚੀਜ਼ ਹੈ ਮੇਰੇ ਕੋਲ ਪਤਾ ਨਹੀਂ ਕਿੱਡੀ ਕੁ ਕੀਮਤੀ ਆ ਇਹ ਇੱਕਦਮ 100 ਮੋਹਰਾਂ ਦੇ ਉੱਤੇ ਪਹੁੰਚ ਗਿਆ ਇਹਨਾਂ 'ਤੇ ਮੈਂ ਕਦੀ ਸੋਚਿਆ ਵੀ ਨਹੀਂ ਅੱਗੋਂ ਜਵਾਬ ਦਿੱਤਾ ਨਹੀਂ ਸਰ ਮੈਂ ਫੁੱਲ ਨਹੀਂ ਵੇਚਣਾ ਚਾਹੁੰਦਾ ਮੈਨੂੰ ਲੱਗਦਾ ਕਿ ਇਹਦੀ ਕੀਮਤ ਇਸ ਤੋਂ ਵੀ ਕਿਤੇ ਵਧੇਰੀ ਹੈ ਮੰਤਰੀ ਨੇ ਬਥੇਰਾ ਜ਼ੋਰ ਲਾਇਆ ਕਿ ਮੈਂ ਇਸ ਤੋਂ ਵੀ ਹੋਰ ਵਧੇਰੇ ਤੈਨੂੰ ਪੈਸੇ ਦੇ ਦੂੰਗਾ ਹੋਰ ਵਧੇਰੇ ਮੋਹਰਾਂ ਲੈ ਲਾ ਜਿੰਨੀਆਂ ਤੂੰ ਮੰਗਣੀਆਂ ਮੰਗ ਲੈ ਮੈਨੂੰ ਇਹ ਬੇਮੌਸਮਾ ਫੁੱਲ ਦੇ ਦੇ ਪਰ ਉਸ ਬੰਦੇ ਦੇ ਮਨ ਦੇ ਵਿੱਚ ਇਹ ਚੀਜ਼ ਅੜ ਚੁੱਕੀ ਸੀ ਕਿ ਸ਼ਾਇਦ ਇਹਦੀ ਕੀਮਤ ਇਸ ਤੋਂ ਵੀ ਜ਼ਿਆਦਾ ਵਧੇਰੀ ਹੈ ਮੰਤਰੀ ਚਲੇ ਗਿਆ ਅਤੇ ਮਨ ਦੇ ਵਿੱਚ ਸੋਚ ਰਿਹਾ ਕਿ ਇਸ ਤੋਂ ਵਧੇਰੇ ਕੀਮਤ ਹੁਣ ਮੈਨੂੰ ਬਾਜ਼ਾਰ ਤੋਂ ਤਾਂ ਮਿਲਣੀ ਨਹੀਂ ਹੋਵੇ ਨਾ ਤਾਂ ਮੈਂ ਰਾਜੇ ਦੇ ਮਹਿਲਾਂ ਵੱਲ ਨੂੰ ਜਾਵਾਂ ਜੇਕਰ ਮੰਤਰੀ ਨੇ ਇੰਨੀ ਕੀਮਤ ਲਾਈ ਆ ਤਾਂ ਰਾਜਾ ਤਾਂ ਹੋਰ ਵੀ ਵਧੇਰੇ ਕੀਮਤ ਲਾਊਗਾ ਹਲੇ ਮਨ ਦੇ ਵਿੱਚ ਸੋਚ ਵਿਚਾਰ ਕਰ ਹੀ ਰਿਹਾ ਕਿ ਥੋੜ੍ਹੀ ਦੇਰ ਬਾਅਦ ਧੂੜ ਉੱਡਦੀ ਨਜ਼ਰ ਆਉਂਦੀ ਆ ਰਾਜਾ ਵੀ ਉੱਧਰੇ ਰਾਹ ਤੋਂ ਲੰਘ ਰਿਹਾ ਮੰਤਰੀ ਦੇ ਪਿੱਛੇ ਪਿੱਛੇ ਰਾਜੇ ਦਾ ਰੱਥ ਵੀ ਆ ਰਿਹਾ ਅੱਗੇ ਹੋ ਕੇ ਰੋਕਿਆ ਨਮਸਕਾਰ ਕੀਤੀ ਹੈ ਰਾਜੇ ਨੂੰ ਫੁੱਲ ਵਿਖਾਇਆ ਅਤੇ ਕਿਹਾ ਮਹਾਰਾਜ ਇਹ ਮੇਰੇ ਘਰ ਦੇ ਪਿਛਵਾੜੇ ਦੇ ਵਿੱਚ ਕਮਲ ਦਾ ਫੁੱਲ ਉੱਗ ਗਿਆ ਵੇਖੋ ਕਿੰਨਾ ਸੋਹਣਾ ਹੈ ਕੀ ਕੀਮਤ ਲਾਓਗੇ ਮੈਂ ਤੁਹਾਨੂੰ ਦੇਣਾ ਚਾਹੁੰਦਾ ਰਾਜੇ ਨੇ ਕਿਹਾ ਮੰਗ ਕੀ ਮੰਗਦਾ ਜੋ ਵੀ ਤੇਰੇ ਮਨ ਦੇ ਵਿੱਚ ਆ ਉਹ ਮੰਗ ਲੈ ਉਸ ਤੋਂ ਵੀ ਕਿਤੇ ਵਧੇਰੇ ਤੈਨੂੰ ਮੈਂ ਦੇਣ ਦੇ ਲਈ ਤਿਆਰ ਹਾਂ ਇਹ ਫੁੱਲ ਤੂੰ ਮੈਨੂੰ ਦੇ ਦੇ ਸਮਝ ਨਹੀਂ ਆ ਰਹੀ ਮੈਂ ਕੀ ਮੰਗਾਂ ਰਾਜੇ ਨੇ ਫੇਰ ਕਿਹਾ ਜੋ ਵੀ ਤੂੰ ਮੰਗੇਗਾ ਮੈਂ ਵਾਅਦਾ ਕਰਦਾ ਉਹ ਤੋਂ 10 ਗੁਣਾ ਵਧੇਰੇ ਤੈਨੂੰ ਦਊਂਗਾ ਮਨ ਦੇ ਵਿੱਚ ਹਿਸਾਬ ਕਿਤਾਬ ਕਰਕੇ ਵੇਖਦਾ ਜੇ ਮੈਂ 1000 ਮੋਹਰਾਂ ਮੰਗ ਲਈਆਂ ਤੇ 10 ਗੁਣਾ ਹੋਰ ਵਧੇਰੇ ਮੇਰੇ ਤੇ ਵਾਰੇ ਨਹਿਰੇ ਹੋ ਜਾਣਗੇ ਪਰ ਫਿਰ ਮਨ ਦੇ ਵਿੱਚ ਸੋਚਦਾ ਕਿ ਇਹੋ ਜਿਹਾ ਫੁੱਲ ਦੇ ਵਿੱਚ ਹੈ ਕੀ ਇੰਨਾ ਮਹਿੰਗਾ ਇਹ ਲੋਕ ਲੈ ਕੇ ਰਹੇ ਨੇ ਤੇ ਆਖਿਰਕਾਰ ਰਾਜੇ ਨੂੰ ਪੁੱਛ ਲਿਆ ਰਾਜਨ ਮੈਂ ਵੀ ਜਾਣਦਾ ਇੰਨਾ ਮਹਿੰਗਾ ਫੁੱਲ ਇਹ ਹੈਗਾ ਤਾਂ ਨਹੀਂ ਹੈ। ਜੇ ਬੁਰਾ ਨਾ ਮਨਾਓ ਤਾਂ ਮੈਨੂੰ ਦੱਸ ਦਿਓ, ਇੰਨਾ ਮਹਿੰਗਾ ਫੁੱਲ ਤੁਸੀਂ ਲੈ ਕੇ ਰਹੇ ਹੋ। ਰਾਜੇ ਦੇ ਸੰਗੀਆਂ ਨੇ ਦੱਸਿਆ ਇਹ ਰਸਤਾ ਜਿਹੜੇ ਪਾਸੇ ਨੂੰ ਜਾ ਰਿਹਾ ਵਾ ਇੱਥੇ ਬੁੱਧ ਆ ਕੇ ਬੈਠੇ ਨੇ। ਥੋੜ੍ਹੇ ਦਿਨਾਂ ਤੋਂ ਬੁੱਧ ਇਸ ਜੰਗਲ ਦੇ ਵਿੱਚ ਬੈਠੇ ਨੇ। ਰਾਜਾ ਮੰਤਰੀ ਅਤੇ ਹੋਰ ਬਹੁਤ ਸਾਰੇ ਲੋਕ ਬੁੱਧ ਦੇ ਦਰਸ਼ਨਾਂ ਨੂੰ ਜਾ ਰਹੇ ਨੇ। ਰਾਜਾ ਬੁੱਧ ਦਾ ਬੜਾ ਤਕੜਾ ਉਪਾਸ਼ਕ ਸੀ। ਰਾਜਾ ਚਾਹੁੰਦਾ ਸੀ ਕਿ ਮੈਂ ਬੁੱਧ ਦੇ ਲਈ ਉਹ ਲੈ ਕੇ ਜਾਵਾਂ ਜੋ ਬਹੁਤ ਕੀਮਤੀ ਹੋਵੇ, ਪਰ ਸਮਝ ਨਹੀਂ ਆਉਂਦੀ ਕਿ ਪੈਸੇ ਧੇਲੇ ਦੀ ਬੁੱਧ ਨੂੰ ਕੋਈ ਲਾਲਚ ਨਹੀਂ। ਇਸ ਕਰਕੇ ਮਨ ਦੇ ਵਿੱਚ ਆਇਆ ਕਿ ਮੈਂ ਬੁੱਧ ਦੇ ਲਈ ਉਹ ਫੁੱਲ ਲੈ ਕੇ ਜਾਵਾਂ ਜਿਹੜਾ ਫੁੱਲ ਇਸ ਮੌਸਮ ਦੇ ਵਿੱਚ ਹੁੰਦਾ ਹੀ ਨਹੀਂ ਆ। ਇਹਦੇ ਤੋਂ ਵੱਡਾ ਹੋਰ ਕੀ ਗਿਫਟ ਹੋ ਸਕਦਾ, ਹੋਰ ਕੀ ਤੋਹਫਾ ਹੋ ਸਕਦਾ। ਰਾਜੇ ਨੇ ਉਸ ਗਰੀਬ ਆਦਮੀ ਨੂੰ ਕਿਹਾ ਵੇਖ ਇਹ ਜਿਹੜਾ ਤੇਰੇ ਘਰ ਦੇ ਵਿੱਚ ਫੁੱਲ ਉੱਗਿਆ ਨਾ, ਇਹ ਉੱਗਿਆ ਹੀ ਇਸ ਕਰਕੇ ਆ ਕਿ ਬੁੱਧ ਦੀ ਆਮਦ ਹੋਈ ਆ, ਨਹੀਂ ਤਾਂ ਇਸ ਸੀਜ਼ਨ ਦੇ ਵਿੱਚ ਇਹ ਫੁੱਲ ਕਿੱਥੇ ਲੱਭਦਾ। ਇਸੇ ਵਜ੍ਹਾ ਦੇ ਕਰਕੇ ਮੰਤਰੀ ਵੀ ਇਹ ਫੁੱਲ ਲੈ ਕੇ ਜਾਣਾ ਚਾਹੁੰਦਾ ਸੀ ਅਤੇ ਮੈਂ ਵੀ ਲੈ ਕੇ ਜਾਣਾ ਚਾਹੁੰਦਾ, ਬੁੱਧ ਦੇ ਚਰਨਾਂ ਦੇ ਵਿੱਚ ਭੇਟ ਕਰਾਂ। ਗਰੀਬ ਬੰਦੇ ਨੇ ਕਿਹਾ ਮਹਾਰਾਜ ਜੇ ਤੁਸੀਂ ਬੁਰਾ ਨਾ ਮਨਾਓ ਤਾਂ ਇਹ ਫੁੱਲ ਫਿਰ ਮੇਰੇ ਕੋਲ ਹੀ ਰਹਿਣ ਦਿਓ। ਤੁਸੀਂ ਮੈਨੂੰ ਪੈਸੇ ਤਾਂ ਮੂੰਹ ਮੰਗੇ ਦੇ ਦਿਓਗੇ, ਪਰ ਮੈਂ ਇਹ ਜਾ ਕੇ ਵੇਖਣਾ ਚਾਹੁੰਦਾ ਕਿ ਜਿਹੜੇ ਬੰਦੇ ਦੇ ਲਈ ਤੁਸੀਂ ਇੰਨੇ ਜ਼ਿਆਦਾ ਪੈਸੇ ਖਰਚ ਰਹੇ ਹੋ ਜਿਹਨੇ ਦੀ ਇਹ ਚੀਜ਼ ਹੈਗੀ ਵੀ ਨਹੀਂ ਆ, ਉਹ ਬੰਦਾ ਹੈ ਕੌਣ, ਕੌਣ ਆ ਉਹ ਇਨਸਾਨ ਜੇ ਤੁਸੀਂ ਲੱਖਾਂ ਮੋਹਰਾਂ ਇਸ ਇੱਕ ਫੁੱਲ ਦੇ ਉੱਤੇ ਖਰਚ ਰਹੇ ਹੋ ਤਾਂ ਉਸ ਇਨਸਾਨ ਨੂੰ ਮਿਲਣਾ ਤਾਂ ਬਣਦਾ, ਅਤੇ ਫਿਰ ਕਿਉਂ ਨਾ ਇਹ ਫੁੱਲ ਮੈਂ ਆਪ ਹੀ ਉਹਨੂੰ ਭੇਟ ਚੜਾਵਾਂ। ਕਹਿੰਦੇ ਨੇ ਇਹ ਗਰੀਬ ਬੰਦਾ ਉੱਥੇ ਬੁੱਧ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ, ਜਾ ਕੇ ਫੁੱਲ ਧਰਿਆ। ਬੁੱਧ ਬਹੁਤ ਖੁਸ਼ ਹੋਏ ਨੇ ਫੁੱਲ ਵੇਖ ਕੇ। ਹੋਰ ਜੋ ਵੀ ਕੀਮਤੀ ਸ਼ਾਇਆਂ ਜੋ ਰਾਜੇ ਨੇ ਲਿਆਂਦੀਆਂ, ਮੰਤਰੀ ਨੇ ਲਿਆਂਦੀਆਂ ਜਾਂ ਹੋਰ ਅਮੀਰ ਲੋਕ ਜੋ ਬੈਠੇ ਸੀ, ਉਹ ਸਾਰੀਆਂ ਸ਼ਾਇਆਂ ਹੁਣ ਇੱਕ ਪਾਸੇ ਪਈਆਂ ਨੇ ਅਤੇ ਉਹ ਫੁੱਲ ਗਰੀਬ ਬੰਦੇ ਦਾ ਬੁੱਧ ਦੇ ਹੱਥ ਦੇ ਵਿੱਚ। ਬੁੱਧ ਫੁੱਲ ਵੱਲ ਵੇਖ ਰਹੇ ਨੇ ਅਤੇ ਮੁਸਕਰਾ ਰਹੇ ਨੇ। ਇਹ ਇੱਕ ਇਸ਼ਾਰਾ ਮਾਤਰ ਹੈ ਕਿ ਉਹਨਾਂ ਨੂੰ ਫੁੱਲ ਸਭ ਤੋਂ ਵੱਧ ਪਸੰਦ ਆਇਆ। ਇੱਕ ਤੋਂ ਵੱਧ ਇੱਕ ਸਾਰੇ ਤੋਹਫੇ ਲੈ ਕੇ ਪਹੁੰਚੇ ਸੀ। ਹਰ ਇੱਕ ਨੂੰ ਲੱਗਦਾ ਸੀ ਕਿ ਸ਼ਾਇਦ ਮੇਰਾ ਤੋਹਫਾ ਜ਼ਿਆਦਾ ਪਸੰਦ ਕੀਤਾ ਜਾਵੇਗਾ। ਬੁੱਧ ਖੁਸ਼ ਹੋਣਗੇ, ਪ੍ਰਸੰਨ ਹੋਣਗੇ, ਕੋਈ ਵਧੀਆ ਗੱਲ ਕੋਈ ਦੱਸਣਗੇ, ਕੋਈ ਸੀਸਾਂ ਦੇਣਗੇ, ਆਪਣੇ ਚਰਨਾਂ ਨਾਲ ਲਾਉਣਗੇ ਜਾਂ ਜੋ ਵੀ ਉਹਨਾਂ ਦੇ ਮਨ ਦੀ ਮਨਸਾ ਹੋਊਗੀ। ਪਰ ਇਹ ਕੀ, ਇਸ ਫੁੱਲ ਨੇ ਸਾਰਾ ਕੁਛ ਫਿੱਕਾ ਪਾ ਦਿੱਤਾ ਅਤੇ ਗਰੀਬ ਆਦਮੀ ਛਾਤੀ ਚੌੜੀ ਕਰਕੇ ਹੁਣ ਸਾਰਿਆਂ ਦੇ ਵਿੱਚ ਬੈਠਾ ਕਿ ਮੇਰੀ ਸ਼ੈ ਕਬੂਲ ਹੋਈ ਹੈ। ਇਹ ਕਹਾਣੀ ਹਲੇ ਤਾਂ ਹੋਰ ਵੀ ਅੱਗੇ ਜਾਂਦੀ ਹੈ, ਪਰ ਜੇ ਅੱਜ ਆਪਾਂ ਇੱਥੋਂ ਤੱਕ ਦਾ ਹੀ ਸਬਕ ਲੈਣਾ ਹੋਵੇ ਤਾਂ ਕਹਾਣੀ ਸਾਨੂੰ ਦੱਸਦੀ ਹੈ ਕਿ ਇੱਕ ਫਕੀਰ ਬੰਦਾ, ਇੱਕ ਮੰਗ ਕੇ ਖਾਣ ਵਾਲਾ, ਇੱਕ ਗਰੀਬ ਬੰਦਾ ਅਮੀਰ ਤੋਂ ਅਮੀਰ ਬੰਦੇ ਤੋਂ ਵੀ ਅਮੀਰ ਹੋ ਸਕਦਾ, ਕਿਸੇ ਰਾਜੇ ਤੋਂ ਵੀ ਅਮੀਰ ਹੋ ਸਕਦਾ। ਗੱਲ ਹੈ ਸਿਰਫ ਤੁਹਾਡੇ ਐਟੀਟਿਊਡ ਦੀ, ਗੱਲ ਹੈ ਸਿਰਫ ਤੁਹਾਡੀ ਸਮਝ ਦੀ। ਜੇ ਤਾਂ ਬੰਦਾ ਲਾਲਚ ਕਰਜੇ ਤੇ ਫਿਰ ਦੁਨੀਆ ਤਾਂ ਤੋਂ ਤਾਂ, ਫਿਰ ਤੇ ਕਿੰਨੇ ਕੁ ਪੈਸੇ ਬੰਦਾ ਮੁੱਲ ਪਾ ਲੂਗਾ। ਪਰ ਜੇ ਤੁਸੀਂ ਗੱਲ ਨੂੰ ਸਮਝ ਜਾਓ, ਪੈਸੇ ਨੂੰ ਇੱਕ ਪਾਸੇ ਕਰ ਦਿਓ ਤੇ ਫਿਰ ਅਮੀਰੀ ਤੁਹਾਡੇ ਅੰਦਰੋਂ ਨਿਕਲ ਆਉਂਦੀ ਹੈ। ਜੇ ਚਾਹੁੰਦਾ ਤੇ ਵੱਧ ਤੋਂ ਵੱਧ ਪੈਸੇ ਲੈ ਕੇ ਉਹ ਫੁੱਲ ਉੱਥੇ ਹੀ ਦੇ ਦਿੰਦਾ, ਪਰ ਫਿਰ ਮਲਕੀਅਤ ਇਹਦੀ ਨਾ ਰਹਿੰਦੀ। ਫਿਰ ਇਹ ਉਹ ਵਾਲੀ ਮੁਸਕਰਾਹਟ ਬੁੱਧ ਦੇ ਚਿਹਰੇ ਦੇ ਉੱਤੇ ਨਾ ਵੇਖ ਪਾਉਂਦਾ ਤੇ ਉਹ ਵਾਲੀ ਮੁਸਕਰਾਹਟ ਆਪਣੇ ਚਿਹਰੇ ਦੇ ਉੱਤੇ, ਆਪਣੇ ਅੰਦਰ ਉਹ ਖੁਸ਼ੀ ਨਾ ਮਹਿਸੂਸ ਕਰ ਪਾਉਂਦਾ ਜਿਹੜੀ ਹੁਣ ਇਹਨਾਂ ਰਾਜੇ ਮਹਾਰਾਜਿਆਂ ਦੇ ਵਿੱਚ ਬੈਠਿਆਂ ਇਹਦੇ ਚਿਹਰੇ ਦੇ ਉੱਤੇ ਆ, ਇਹਦੇ ਅੰਦਰੋਂ ਫੁੱਟ ਰਹੀ ਹੈ। ਕਹਿੰਦੇ ਨੇ ਆਪਣੇ ਆਪ ਨੂੰ ਕਦੀ ਵੀ ਕਿਸੇ ਗੱਲੋਂ ਘੱਟ ਨਾ ਸਮਝੋ। ਆਪਾਂ ਅਕਸਰ ਸੁਣ ਲੈਂਦੇ ਹਾਂ ਨਾ ਕਿ ਕੁਦਰਤ ਨੇ, ਰੱਬ ਨੇ ਸਾਰਿਆਂ ਨੂੰ ਇੱਕ ਸਾਰ ਬਣਾ ਕੇ ਭੇਜਿਆ, ਅਤੇ ਕਈ ਲੋਕ ਇਹਦੇ ਉੱਤੇ ਟੀਕਾ ਟਿੱਪਣੀ ਕਰ ਦਿੰਦੇ ਨੇ। ਇੱਕ ਸਾਰ ਕਿੱਦਾਂ, ਉਹ ਅਮੀਰ ਦੇ ਘਰ ਜੰਮਿਆ, मैं गरीब दे घर जम्मिया, ओ कुड़ी जम्मी आ, आ मुंडा जम्मिया, पर कुछ एक नहीं, बेसिक चीजां जिहड़ियां ने ओह सारिआं दे विच इक्को ही ने, खून दा रंग इक्को ही है, सोझी सारिआं दे विच इक्को जी पाई गई आ रब दे वल्लों, हाथ पैर नक मूँह सारे नैन नक्श सारा कुछ उन्हें पा के भेजा। गल सिर पिया इस अमीरी नूं समझन दी, अमीरी पैसों दे नाल नहीं हुंदी, अमीरी तुहाडे अंदर हुंदी आ ते अपने आप दे विच्चों ओह अमीरी लभण दी लोड़ आ। अपने आप नूं किसे तों वी कदी वी घट ना समझो, गल आ सिर्फ पछाणन दी कि किहड़ी चीज़ दे विच्च तुसीं दूसरिआं दे नालों बेहतर हो। जिदा इस व्यक्ति ने समझिया कि हुण मैं इस तरीके दे नाल बेहतर हो सकता वां राजिआं दे नालों, मंत्रियां दे नालों। इसे तरह दे नाल सानू वी जिंदगी दे विच्च इह समझणा चाहीदा कि साडे अंदर किहड़ी उह काबलीयत आ जिहड़ी सानू दूसरिआं दे नालों, जिहड़ी सानू भीड़ दे नालों अलग करदी आ। गरीब तों गरीब बंदे दे विच्च वी अमीर दे नालों वधेरे कुछ इहो जिहा जरूर होएगा जिहड़ा तुसीं जेकर पछाण लो ते ओह चीज़ अमीर दे विच्च वी नहीं पाई जाऊगी। पैसे दे नाल कदी वी अपने आप नूं ना तोलो, इह वेखो कि तुहाडी काबलीयत की आ ते ओह जग दे सामने किद्दां तुसीं लै के आउणी आ। आस करदे हां अज दी कहानी दे विचला मैसेज दा मनोरथ जरूर तुसीं समझे होगे। तोरदे हां प्रोग्राम अग्गे।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: हमारी लव स्टोरी तो लेजेंडरी बन गई।
1: लेजेंडरी लव स्टोरीज की तो एंडिंग ट्रैजिक होती है।
2: Watch Ananya Pandey and Lakshya in Chand Mera Dil, coming on big screens on May 22nd.
3: Chand Mera Dil, Chand Mera Dil.
0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
3: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੋਤੀ ਹੈ।
4: Watch Ananya Pandey and Lakshya in Chand Mera Dil, coming on big screens on May 22nd. Chand.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਰੇਡੀਓ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: JBCO Films leke aaye ne action, emotion ate full on entertainment. Punjabi feature film Shera.
7: 5 saal baad mudiyan Shere te mudiyan vi kede haathan ch.
8: Starring Parmesh Verma, Sonal Chauhan, Yograj Singh, Manav Vij ate hor vi ugge kalakar.
9: Main utthon vi mud ke aaya jithon koi nahi mud ke aunga.
6: Written and directed by Savio Sandhu, produced by Anmol Sahni.
8: Hun vekhna na bhulyo 15 mai ton tuhade nerle cinema ghara vich Shera.
10: Ji hune hune jude srotiyan nu pyar ਭਰੀ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ 'ਚ ਆਪਾਂ ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਕੁਛ ਕੁ ਗੱਲਾਂ ਕੀਤੀਆਂ ਨੇ, ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ, PR ਬਿਨਾ ਬੜਿਆਂ ਦਾ ਦਰਦ ਦਿਲ ਆ। ਜੇ ਆਪ ਨਹੀਂ ਤਾਂ ਘੱਟੋ ਘੱਟ ਕੋਈ ਜਾਣਕਾਰ, ਕੋਈ ਭੈਣ ਭਾਈ ਰਿਸ਼ਤੇਦਾਰ ਯਾਰ ਮਿੱਤਰ ਕਿਸੇ ਨਾ ਕਿਸੇ ਦਾ ਔਖਿਆਈ 'ਚੋਂ ਲੰਘਣਾ, ਕਿਉਂਕਿ ਜਦ ਤੱਕ PR ਹੋ ਨਹੀਂ ਜਾਂਦੀ ਰਾਹ ਪੱਧਰਾ ਨਹੀਂ ਹੋ ਜਾਂਦਾ, ਸਬਰ ਜਿਹਾ ਆਉਂਦਾ ਵੀ ਨਹੀਂ, ਅਤੇ ਇੱਕ ਬੜੀ ਵੱਡੀ ਰੁਕਾਵਟ ਹੁੰਦੀ ਆ। ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨੂੰ ਕਾਮਯਾਬੀ ਦਾ ਇੱਕ ਪੈਮਾਨਾ ਮੰਨਦੇ ਆ ਵੀ ਜਦ ਤੱਕ PR ਨਹੀਂ ਹੁੰਦੀ ਕੁਛ ਵੀ ਸੰਵਰਦਾ ਨਹੀਂ। ਅਤੇ ਉਸ ਲਿਹਾਜ਼ ਨਾਲ ਜਿਹੜਾ ਪਲੈਨਿੰਗ ਲੈਵਲ ਨੇ ਮਾਈਗ੍ਰੇਸ਼ਨ ਦੇ ਅਗਲੇ ਸਾਲ ਦੇ, ਉਸ ਦਾ ਸਰਕਾਰ ਨੇ ਸਥਿਰ ਰੱਖੇ ਨੇ 1,85,000 ਦੇ ਕਰੀਬ। ਅਤੇ ਉਹਨਾਂ 'ਚੋਂ ਜ਼ਿਆਦਾਤਰ ਔਨ ਸ਼ੋਰ ਜਾਂ ਜਿਹੜੇ ਆਸਟ੍ਰੇਲੀਆ 'ਚ ਆਲਰੇਡੀ ਲੋਕ ਹੈਗੇ ਆ ਉਹਨਾਂ ਨੂੰ ਤਰਜੀਹ ਮਿਲਣੀ ਆ, ਅਤੇ ਬਾਕੀ 55,000 ਇਹਨਾਂ ਨੇ ਹਾਈਲੀ ਸਕਿੱਲਡ ਲੋਕ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਤੋਂ ਸੱਦਣੇ ਆ, ਵਿਦੇਸ਼ ਤੋਂ ਸੱਦਣੇ ਆ।
11: ਪੱਕੇ ਵੀ ਕਿਉਂ ਵੇਖੋ ਆਪਣੇ PR, ਸੋਰੀ ਕਿਉਂ ਆਪਣੇ 'ਤੇ ਇਸ ਚੀਜ਼ ਨੂੰ ਕਹਿੰਦੇ ਆ ਪੱਕਿਆਂ ਹੋਣਾ, ਲਾਣਾ ਪੱਕਾ ਹੋ ਗਿਆ ਉਹ ਇਹਦੇ ਲਈ।
10: ਹਾਂ, ਜਦ ਤੱਕ ਅਤੇ ਨਾਲ ਬਜਟ ਦਾ ਦੂਜਾ ਆਸਪੈਕਟ ਘਰਾਂ ਨੂੰ ਲੈ ਗਿਆ, ਜਦ ਤੱਕ ਘਰ ਨਹੀਂ ਲੈਂਦਾ ਬੰਦੇ ਕਹਿੰਦੇ ਜਾੜੇ ਨਹੀਂ ਲੱਗੀ ਤੁਹਾਡੀ ਇਸ ਮੁਲਕ 'ਚ। ਇਹ ਦੋ ਚੀਜ਼ਾਂ ਪ੍ਰਵਾਸੀ ਮਨਾਂ ਦੀਆਂ, ਜਾਂ ਅਸੀਂ ਛੋਟੇ ਹੁੰਦਿਆਂ ਤੋਂ ਸਾਡੇ ਜ਼ਿਹਨ 'ਚ ਇੱਕ ਮਹਿਲ ਉਹ ਸਪਨੂਗਾ, ਮਤਲਬ ਬੰਦਾ ਹੈ ਨਾ ਆਸ਼ੀਆਨਾ ਬਣਾਉਣ ਲਈ ਹੈ ਨਾ ਤਰਸਦਾ, ਆਪਣੇ ਸਿਰ ਦੀ ਛੱਤ ਹੋਣੀ ਬੜੀ ਜ਼ਰੂਰੀ ਆ। ਇੱਦਾਂ ਦੀਆਂ ਆਪਾਂ ਚੀਜ਼ਾਂ, ਇੱਦਾਂ ਦੀਆਂ ਗੱਲਾਂ ਬਾਤਾਂ ਫੋਕਲੋਰ 'ਚੋਂ ਜਾਂ ਸਾਡੇ ਬਾਪ ਦਾਦਿਆਂ ਨੇ, ਮਾਂ ਬਾਪ ਨੇ ਸਾਨੂੰ ਸਿਖਾਈਆਂ ਜਾਂ ਦੱਸੀਆਂ, ਇਸ ਕਰਕੇ ਸਾਡੇ ਲਈ ਉਹ ਇੱਕ ਬਹੁਤ ਵੱਡਾ ਪੈਮਾਨਾ।
11: ਬਿਲਕੁਲ,
10: ਅਤੇ ਉਸ ਲਿਹਾਜ਼ ਨਾਲ ਜਦ ਆਪਾਂ ਬਜਟ ਦੀ ਗੱਲ ਕਰਦੇ ਹਾਂ ਤਾਂ ਕੈਪੀਟਲ ਜਿਹੜਾ ਗੇਨ ਟੈਸਟ ਆਪਣਾ ਹੈਗਾ ਅਤੇ ਨੈਗੇਟਿਵ ਗੇਅਰਿੰਗ ਆ, ਇਹ ਜਿਹੜੇ ਟੈਕਸਿਸ ਨੇ ਉਹ ਇਨਵੈਸਟਰ ਲੈਵਲ 'ਤੇ ਚਲੇ ਜਾਂਦੇ ਆ। ਪਰ ਦੂਜੇ ਲੈਵਲ 'ਤੇ ਗੱਲ ਆਉਂਦੀ ਆ ਘਰ ਖਰੀਦਣ ਦੀ, ਅਤੇ ਲੋਕ ਜਾਂ ਮਾਹਰ ਕਈ ਕਹਿੰਦੇ ਆ ਵੀ ਸਾਡਾ ਹੱਥ ਤਾਂ ਨਹੀਂ ਪੈਂਦਾ ਜੇ ਇਨਵੈਸਟਰ ਸਾਡਾ ਹੀ ਪੇਸ਼ ਨਹੀਂ ਜਾਣ ਦਿੰਦੇ। ਉਸ ਵਜ੍ਹਾ ਕਰਕੇ ਘਰਾਂ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ। ਇਸ ਲਈ ਜਿਹੜਾ ਸਾਡਾ ਟ੍ਰੈਜਰਰ ਆ ਜਿਮ ਚਾਮਰਸ, ਉਹਦੇ 'ਤੇ ਬੜਾ ਪ੍ਰੈਸ਼ਰ ਸੀ। ਐਂਥਨੀ ਐਲਬਨੀਜ਼ੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਛੇੜਨਾ ਨਹੀਂ, ਅਤੇ ਕੋਲੀਸ਼ਨ ਅਤੇ ਵਨ ਨੇਸ਼ਨ ਕਹਿੰਦੇ ਆ ਵੀ ਇਹਨਾਂ ਨੇ ਆਪਣਾ ਵਾਅਦਾ ਖਿਲਾਫੀ ਕੀਤੀ ਆ। ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ, ਤਾਂ ਇਹ ਬ੍ਰੋਕਨ ਪ੍ਰੋਮਿਸ ਆ ਬਈ ਅਸੀਂ ਇਸ ਚੀਜ਼ ਨੂੰ ਹੱਥ ਨਹੀਂ ਲਾਉਂਦੇ, ਇਹ ਤੁਸੀਂ ਸਾਡੀ ਜ਼ੁਬਾਨ ਆ। ਇੱਦਾਂ ਦੀਆਂ ਗੱਲਾਂ ਉਦੋਂ ਐਂਥਨੀ ਐਲਬਨੀਜ਼ੀ ਉਹਨਾਂ ਨੇ ਕੀਤੀਆਂ ਸੀ। ਪਰ ਹੁਣ ਸਰਕਾਰ ਇਹ ਕਹਿ ਰਹੀ ਹੈ ਸਮੇਂ ਦੀ ਲੋੜ ਆ, ਅਸੀਂ ਚਾਹੁੰਦੇ ਹਾਂ 75,000 ਬੰਦਾ ਹੋਰ ਐਡ ਹੋਵੇ ਸਿਸਟਮ 'ਚ ਨਵੇਂ ਘਰ ਲੈ ਸਕਣ 'ਚ। ਉਹਦੇ ਲਈ ਚਲੋ 6 ਲੱਖ ਤੋਂ ਘੱਟ ਦੇ ਘਰ 'ਤੇ ਸਟੈਂਪ ਡਿਊਟੀ ਮਾਫ ਆ ਜੀ, ਆਹ ਜੀ ਉਹ ਜੀ। ਬਾਕੀ ਜਿਹੜੇ ਨਵੇਂ ਇਨਵੈਸਟਰ ਆ 2027 ਔਨਵਰਡਸ ਜੁਲਾਈ 1 ਤੋਂ, ਉਹਨਾਂ ਨੂੰ ਇਹ ਕਿਹਾ ਗਿਆ ਬਈ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਲੇਮ ਨਹੀਂ ਕਰ ਸਕਦੇ, ਕਰੋਗੇ ਤਾਂ ਹੀ ਜੇ ਨਵਾਂ ਬਣਿਆ ਘਰ ਲਓਗੇ। ਪਰ ਉਹਦੇ ਫਿਰ ਸਾਈਡ ਇਫੈਕਟ, ਫਸਟ ਉਹਦੇ ਸਾਈਡ ਇਫੈਕਟ ਜਿਹੜੇ ਹੈਗੇ ਆ ਉਹ ਹੋਣਗੇ, ਫਿਰ ਕਿਰਾਏ ਵਧਣੇ ਸ਼ੁਰੂ ਹੋ ਜਾਣਗੇ ਜਿਹਨੇ ਪਹਿਲਾਂ ਹੀ ਮਹਿੰਗਾ ਘਰ ਲਿਆ ਜਾਂ ਜੋ ਵੀ ਆ ਨਾ ਸਿਸਟਮ, ਅਤੇ ਉਹ ਕਿਰਾਇਆ ਵਧਾ ਦੂਗਾ। ਸੋ ਉਸ ਲਿਹਾਜ਼ ਨਾਲ ਇਹਦੇ 'ਚ ਪਲੱਸ ਮਾਈਨਸ ਕਾਫੀ ਕੁਛ ਆ, ਪਰ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ 'ਚ ਗ੍ਰੇ ਏਰੀਏ 'ਚ ਨੇ। ਮਤਲਬ ਇਹ ਨਹੀਂ ਆਪਾਂ ਸਪਸ਼ਟ ਰੂਪ 'ਚ ਕਹਿ ਸਕਦੇ ਵੀ ਇਹਦਾ ਫਾਇਦਾ ਹੋਣਾ ਇਹਦਾ ਨੁਕਸਾਨ ਹੋਣਾ। ਉਹ ਸਪੈਕੂਲੇਸ਼ਨਸ ਨੇ, ਕੋਈ ਇਕੋਨਮਿਸਟ ਉਹਨੂੰ ਕਿਸੇ ਢੰਗ ਨਾਲ ਵੇਖਦਾ, ਦੂਜਾ ਇਕੋਨਮਿਸਟ ਉਹਨੂੰ ਦੂਜੇ ਢੰਗ ਨਾਲ ਵੇਖਦਾ, ਅਤੇ ਇਹੀ ਕਾਰਨ ਸੀ ਕਿ ਅਸੀਂ ਸੋਚਿਆ ਕਿ ਉਹਨਾਂ ਕਿਸੇ ਮਾਹਰ ਨਾਲ ਵੀ ਗੱਲ ਕਰੀਏ। ਅਤੇ ਡਾਕਟਰ ਵਰਿੰਦਰਜੀਤ ਨੇ ਜਿਹੜੇ ਮਕਵਾਰੀ ਯੂਨੀਵਰਸਿਟੀ 'ਚ ਰਿਸਰਚ ਫੈਲੋ ਨੇ, ਹੈਲਥ ਇਕਨੋਮਿਸਟ ਨੇ, ਹੈਲਥ ਇਕਨੋਮੀ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ, ਗੱਲਾਂ ਬਾਤਾਂ ਨੇ, ਉਸ ਲਿਹਾਜ਼ ਨਾਲ ਉਹ ਆਪਣੀ ਮਾਹਰਾਨਾ ਰਾਏ ਦਿੰਦੇ ਰਹਿੰਦੇ ਆ। ਇੱਕ ਤਾਂ ਗੱਲ ਆ ਜਿਹੜੀ ਬਜਟ 'ਚ ਦੇਖਣ ਵਾਲੀ ਆ, ਇਹ ਆ ਕਿ ਇਹਦੇ ਵਿੱਚ ਸਰਕਾਰੀ ਹਸਪਤਾਲ ਨੇ ਜਿਹੜੇ, ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਵੱਧ ਫੰਡਿੰਗ ਦੇਵਾਂਗੇ, ਅਤੇ ਉਸ ਲਿਹਾਜ਼ ਨਾਲ $8.6 billion ਰਾਖਵੇਂ ਰੱਖੇ ਗਏ ਆ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਲਈ। 25 billion ਦੀ ਐਡੀਸ਼ਨਲ ਇਨਵੈਸਟਮੈਂਟ ਆ ਪਬਲਿਕ ਹੋਸਪਿਟਲਸ ਲਈ, ਰੋਡ ਅਤੇ ਰੇਲ ਲਈ 8.6 billion ਦੀ ਆ। ਬਾਕੀ ਚੀਪਰ ਮੈਡੀਸਨਸ ਦੀ ਗੱਲ ਆ, ਜਿਹੜੀਆਂ ਲਾਈਫ ਸੇਵਿੰਗ ਮੈਡੀਸਨਸ ਨੇ, ਜਿਵੇਂ ਕੈਂਸਰ ਹੋ ਗਿਆ ਜਾਂ ਕਰੋਨਿਕ ਕਿਡਨੀ ਡਿਜ਼ੀਜ਼ ਹੋ ਗਈ, ਉਹਦੇ ਲਈ ਵੀ ਉਹ ਦਵਾਈਆਂ ਨੂੰ ਸਸਤੀਆਂ ਕਰਨ ਲਈ ਜਿਹੜਾ ਉਹਨਾਂ ਦੀ ਫਾਰਮਾਸੂਟੀਕਲ ਬੈਨੀਫਿਟ ਸਕੀਮ ਆ ਜਿਹਨੂੰ PBS ਕਹਿੰਦੇ ਆ, ਉਹਦੇ ਤਹਿਤ ਵੀ ਕੁਛ ਕੁ ਮਿਲੀਅਨਸ ਰਾਖਵੇਂ ਰੱਖੇ ਗਏ ਆ, ਤਾਂ ਕਿ ਲੋਕਾਂ 'ਤੇ ਪ੍ਰੈਸ਼ਰ ਨਾ ਪਵੇ। ਇੱਕ ਤਾਂ ਬੰਦਾ ਪਹਿਲਾਂ ਹੀ ਤੰਗ ਆ, ਅਤੇ ਉੱਤੋਂ ਦੀ ਉਹਦਾ ਇੱਦਾਂ ਨੁਕਸਾਨ ਹੋ ਜਾਂਦਾ, ਕਿਉਂਕਿ ਜਿਹੜੀ ਦਵਾਈ ਨੇ ਉਹਦੀ ਜਾਨ ਬਚਾਉਣੀ ਉਹ ਮਹਿੰਗੀ ਹੋ ਜਾਂਦੀ ਆ, ਵੀ ਉਹਦੀ ਰੇਂਜ 'ਚ ਨਹੀਂ ਆਉਂਦੀ। ਸੋ ਉਸ ਲਿਹਾਜ਼ ਨਾਲ ਬਜਟ ਦੀਆਂ ਕੁਛ ਚੰਗੀਆਂ ਚੀਜ਼ਾਂ ਵੀ ਨੇ। ਟੈਕਸ ਕੱਟਸ ਨੇ, ਆਸਟ੍ਰੇਲੀਅਨ ਕਾਮਿਆਂ ਲਈ $250 ਦੀ ਕਹਿੰਦੇ ਆ ਵੀ ਰਿਲੀਫ ਮਿਲੂਗੀ ਹਰੇਕ ਬੰਦੇ ਨੂੰ, ਅਤੇ ਇਹਦੇ ਤੋਂ ਇਲਾਵਾ ਹਾਊਸਿੰਗ ਇਨਫਰਾਸਟ੍ਰਕਚਰ 65,000 ਨਵੇਂ ਘਰ ਬਣਾਉਣ ਲਈ ਬਿਲੀਅਨਜ਼ ਰਾਖਵੇਂ ਰੱਖੇ ਗਏ ਆ। ਨਵੇਂ ਹੋਮ ਓਨਰਸ ਨੂੰ ਕਿੱਦਾਂ ਵਿੱਚ ਐਡ ਕਰਨਾ, ਰੈੱਡ ਟੇਪ ਨੂੰ ਕਿੱਦਾਂ ਕੱਟਣਾ, ਰੈਗੂਲੇਟਰੀ ਬਰਡਨ, ਅਪਰੂਵਲਾਂ ਹੀ ਨਹੀਂ ਮਿਲਦੀਆਂ, ਹੁਣ $10 billion ਉਹ ਅਲੱਗ ਤੋਂ ਰਾਖਵਾਂ ਰੱਖਿਆ। ਸੋ ਬਹੁਤ ਸਾਰੇ ਇੱਦਾਂ ਦੇ ਮੈਜਰਸ ਨੇ, ਪਰ ਨਾਲੋ ਨਾਲ ਅਸੀਂ ਹੁਣ ਗੱਲ ਮੋੜ ਕੇ ਲਿਆਉਂਦੇ ਹਾਂ ਰਿਸਰਚ ਫੈਲੋ ਡਾਕਟਰ ਵਰਿੰਦਰ ਜੀਤ ਅਤੇ ਉਹ ਸੈਂਟਰ ਫੋਰ ਹੈਲਥ ਇਕਨੋਮੀ 'ਚ ਮਕੁਆਰੀ ਯੂਨੀਵਰਸਿਟੀ ਸਿਡਨੀ 'ਚ ਰਿਸਰਚ ਫੈਲੋ ਨੇ। ਹਾਂਜੀ ਵਰਿੰਦਰ, ਸਾਡੀ ਆਵਾਜ਼ ਸੁਣ ਸਕਦੇ ਹੋ ਤੁਸੀਂ?
12: ਹਾਂਜੀ,
10: ਸਤਿ ਸ਼੍ਰੀ ਅਕਾਲ ਪ੍ਰੀਤਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ। ਅਤੇ ਬਜਟ 'ਤੇ ਕੱਲ੍ਹ ਤੋਂ ਹੀ ਕਾਫੀ ਸਾਰਾ ਅਨੈਲਿਸਿਸ ਚੱਲ ਰਿਹਾ, ਵੱਖੋ ਵੱਖਰੀਆਂ ਰਾਵਾਂ ਨੇ। ਲੇਬਰ ਪਾਰਟੀ ਦੇ ਜਿਹੜੇ ਹੱਕ 'ਚ ਲੋਕ ਨੇ ਉਹ ਹੋਰ ਕਿਸਮ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਆ। ਕੋਲੀਸ਼ਨ ਅਤੇ ਵਨ ਨੇਸ਼ਨ, ਜਿਹਨੂੰ ਪੋਲੀਟੀਕਲ ਲੈਵਲ 'ਤੇ ਦੇਖਣਾ ਹੋਵੇ, ਉਹਨਾਂ ਦਾ ਚਲੋ ਹੈ ਹੀ ਵਿਰੋਧੀ ਧਿਰ, ਅਤੇ ਉਹਨਾਂ ਵੱਲੋਂ ਵਿਰੋਧ ਪ੍ਰਗਟਾਏ ਗਏ ਆ। ਸੋਸ਼ਲ ਮੀਡੀਆ 'ਤੇ ਵੀ ਬਹੁਤ ਸਾਰੀ ਕਮੈਂਟਰੀ ਹੋ ਰਹੀ ਆ, ਅਤੇ ਅਸੀਂ ਤੁਹਾਡੇ ਤੋਂ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ ਹਾਂ ਵੀ ਜੇ ਆਪਾਂ ਇਹਦੇ 'ਚ ਵਿਨਰਸ ਐਂਡ ਲੂਜ਼ਰਸ ਦੇਖਣੇ ਹੋਣ, ਤਾਂ ਸਭ ਤੋਂ ਵੱਡੇ ਆਸਪੈਕਟ ਕਿਹੜੇ ਨੇ ਜਿਨ੍ਹਾਂ 'ਤੇ ਆਮ ਲੋਕਾਂ ਦਾ ਇਸ ਵੇਲੇ ਧਿਆਨ ਜਾ ਰਿਹਾ?
12: ਹਾਂਜੀ, ਇਸ ਬਜਟ ਨੂੰ ਕਿਹਾ ਜਾ ਰਿਹਾ ਫਰੋਮ ਬੂਮਰਸ ਟੂ ਜ਼ੂਮਰਸ, ਹਨਾ, ਵੀ ਜਿਹੜੀਆਂ ਪਹਿਲੇ ਜਿਹੜੇ ਬੇਬੀ ਬੂਮਰਸ ਹੈ, ਜਿਵੇਂ ਕਿ ਬਹੁਤੇ ਲੋਕਾਂ ਨੂੰ ਪਤਾ ਹੋਣਾ, ਪੀਪਲ ਹੂ ਵਰ ਬੋਰਨ ਆਫਟਰ ਵਰਲਡ ਵਾਰ ਟੂ, ਹਨਾ, 1946 ਟੂ 1964 ਤੱਕ ਦੇ, ਜਿਨ੍ਹਾਂ ਕੋਲੇ ਆਸਟ੍ਰੇਲੀਆ 'ਚ ਇਸ ਵੇਲੇ ਸਾਰਾ ਨਾ ਵੱਡ ਵੱਧ ਵੈਲਥ ਹੈ, 2.9 million ਔਨ ਐਵਰੇਜ, ਹਨਾ। ਤੇ ਜਿਹੜੇ ਜ਼ੂਮਰਸ ਨੇ, ਜਿਨ੍ਹਾਂ ਨੂੰ ਜੈਨ ਜ਼ੀ ਕਹਿ ਦਿੰਦੇ ਆਪਾਂ, 97 ਤੋਂ 2012 ਤੱਕ ਬੋਰਨ, ਬੇਸਿਕਲੀ ਜਿਹੜੇ ਅੰਡਰ 45 ਤੋਂ ਪਿੱਛੇ ਪਿੱਛੇ ਲੋਕ ਨੇ ਨਾ, ਉਹਨਾਂ ਦੇ ਲਈ ਤਾਂ ਕਿਹਾ ਜਾ ਰਿਹਾ ਵੀ ਇਹ ਬਜਟ ਜ਼ਿਆਦਾ ਵਿਨਰ ਆ, ਯੂਨੋ, ਲੋ ਸੋਸ਼ੀਓ ਇਕਨੋਮਿਕ ਡੈਮੋਗ੍ਰਾਫਿਕ ਆ ਜਿਹੜਾ। ਤੇ ਜਿਹੜੇ ਲੋਕ ਕਿਹਾ ਜਾ ਰਿਹਾ ਵੀ ਜਿਨ੍ਹਾਂ ਕੋਲੇ ਵੈਲਥ ਜ਼ਿਆਦਾ ਸੀ, ਵੈਲਥ ਅਕਿਊਮੂਲੇਸ਼ਨ, ਜਿਨ੍ਹਾਂ ਕੋਲੇ ਚਾਰ ਪੈਸੇ ਹੈਗੇ ਸੀਗੇ, ਉਹਨਾਂ ਲਈ ਇਹ ਨੈਗੇਟਿਵਲੀ ਇੰਪੈਕਟ ਕਰਨਗੀਆਂ ਕੁਛ ਪੋਲਿਸੀਜ਼, ਜਿਹੜੀ ਓਵਰਆਲ ਫੀਲ ਇਹ ਹੋ ਰਹੀ ਹੈ ਇਹਦੇ ਵਿੱਚ, ਹੈਨਾ। ਉਹਦੇ ਵਿੱਚ ਕਾਫੀ ਤੁਸੀਂ ਆਲਰੇਡੀ ਮੇਰੇ ਖਿਆਲ ਪ੍ਰੋਗਰਾਮ ਤੇ ਕਮੈਂਟਰੀ ਕੀਤੀ ਵੀ ਹੋਣੀ ਕਾਫੀ, ਵੀ

0: ਤੇ ਦੂਜਾ ਜਿਹੜੀ ਟਰਸਟੀ ਡਿਸਕ੍ਰੈਸ਼ਨਰੀ ਟਰਸਟ ਜਾਂ ਜਿਨ੍ਹਾਂ ਨੂੰ ਫੈਮਿਲੀ ਟਰਸਟ ਵੀ ਕਿਹਾ ਜਾਂਦਾ
1: ਜੀ,
0: ਉਹਨਾਂ ਤੇ ਇਹਦਾ ਇੰਪੈਕਟ ਹੈਗਾ, ਉਹਦਾ ਰੌਲਾ ਪਿਆ ਹੋਇਆ ਹੈਨਾ ਇਹਨਾਂ ਚੀਜ਼ਾਂ ਦਾ।
1: ਪਰ ਵਰਿੰਦਰ ਮੋਟਾ ਜਿਹਾ ਹਿਸਾਬ ਦੇਖੀਏ, ਜੇ ਆਪਾਂ ਓਵਰਆਲ ਪਿਕਚਰ ਵੱਡੀ ਪਿਕਚਰ ਦੇਖੀਏ, ਆਪਾਂ ਕਹਿੰਦੇ ਹਾਂ ਜਿਹੜੇ ਬਾਹਰਲੇ ਮੁਲਕ ਨੇ, ਵਿਦੇਸ਼ ਆ ਜਾਂ ਜਿਹੜੇ ਡਿਵੈਲਪ ਕੰਟਰੀਜ਼ ਨੇ, ਉੱਥੇ ਆਪਾਂ ਕਹਿੰਦੇ ਹਾਂ ਵੀ ਅਮੀਰ ਗਰੀਬ ਦਾ ਪਾੜਾ ਘੱਟ ਆ, ਪਰ ਪਿਛਲੇ ਕੁਝ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਉਹ ਪਾੜਾ ਇੱਥੇ ਵੀ ਬਹੁਤ ਜ਼ਿਆਦਾ ਵੱਧ ਗਿਆ। ਅਮੀਰ ਹੋਰ ਅਮੀਰ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ, ਗਰੀਬ ਦਾ ਹੱਥ ਨਹੀਂ ਪੈ ਰਿਹਾ ਘਰ ਲੈਣ 'ਤੇ, ਅਮੀਰ ਕੋਲ ਚਾਰ ਚਾਰ ਪੰਜ ਪੰਜ ਘਰ ਨੇ, ਇਨਵੈਸਟਮੈਂਟ ਪ੍ਰੋਪਰਟੀਆਂ ਨੇ। ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਵੱਲੋਂ ਜੇ ਆਪਾਂ ਉਈ ਮੋਟਾ ਜਿਹਾ ਅੰਦਾਜ਼ਾ ਲਾਈਏ ਕਿਸੇ ਪਾਸੇ ਵੱਲ ਨਾ ਹੋ ਕੇ, ਵੀ ਇਹ ਇੱਕ ਚੰਗਾ ਕਦਮ ਆ ਵੀ ਸਾਰਿਆਂ ਨੂੰ ਵੈਲਥ ਦੇ ਲੈਵਲ 'ਤੇ ਘੱਟੋ ਘੱਟ ਅਮੀਰ 'ਤੇ ਵੱਧ ਟੈਕਸ ਲਾਇਆ ਜਾਵੇ, ਗਰੀਬ ਨੂੰ ਥੋੜ੍ਹਾ ਜਿਹਾ ਹੌਸਲਾ ਜਿਹਾ ਤਾਂ ਹੋਵੇ ਕਿਸੇ ਢੰਗ ਨਾਲ, ਵੀ ਮੈਂ ਅਮੀਰ ਨਹੀਂ ਹੋ ਸਕਦਾ, ਘੱਟੋ ਘੱਟ ਅਮੀਰ ਤਾਂ ਗਰੀਬ ਹੋ ਰਿਹਾ ਥੋੜ੍ਹਾ ਬਹੁਤ।
0: ਹਾਂਜੀ ਹਾਂਜੀ, ਕੋਈ ਸ਼ੱਕ ਨਹੀਂ। ਐਕਚੁਅਲੀ ਐਕੁਇਟੀ ਦੇ ਐਂਗਲ ਤੋਂ ਗੱਲ ਕਰੀਏ, ਮਤਲਬ ਇਕੁਆਲਿਟੀ ਸਮਾਨਤਾ ਦੇ ਐਂਗਲ ਤੋਂ ਗੱਲ ਕਰੀਏ, ਤਾਂ ਇਹ ਬਜਟ ਮੇਰੇ ਖਿਆਲ ਨਾਲ ਤਾਂ ਇਹ ਇਟਸ ਅ ਵਿਨਰ ਉਸ ਤਰੀਕੇ ਨਾਲ ਦੇਖਿਆ ਜਾਏ। ਸਰਕਾਰ ਨੇ ਬੜੀ ਬਰੇਵਲੀ ਏਦਾਂ ਦੀਆਂ ਪੋਲਿਸੀਜ਼ ਨੂੰ ਹੱਥ ਪਾਇਆ, ਜਿੱਦਾਂ ਕਹਿੰਦੇ ਕੰਡੇ ਵਾਲੀ ਤਾਰ ਨੂੰ ਹੱਥ ਪਾਉਣ ਵਾਲੀ ਗੱਲ ਸੀ
1: ਜੀ।
0: ਤੇ ਬਹੁਤ ਦੇਰ ਤੋਂ ਇਹ ਜਿਹੜੇ ਰਿਫੋਰਮ ਸੀਗੇ ਡਿਊ ਸੀ, ਪਰ ਕਿਉਂਕਿ ਇਹ ਇੰਨਾ ਜ਼ਿਆਦਾ ਸੈਂਸਿਟਿਵ ਟੌਪਿਕ ਹੈ ਇਲੈਕਟੋਰਲੀ ਸਪੀਕਿੰਗ, ਹੈ ਨਾ, ਵੋਟਾਂ ਦੇ ਹਿਸਾਬ ਨਾਲ ਦੇਖੀਏ ਤਾਂ ਕਿਸੇ ਦੀ ਹਿੰਮਤ ਨਹੀਂ ਸੀ, ਸਰਕਾਰ ਨੇ ਇਹਨੂੰ ਹੱਥ ਪਾਇਆ। ਤੇ ਕੋਈ ਸ਼ੱਕ ਨਹੀਂ, ਜਿਹੜੇ ਮੈਜਰ ਸਰਕਾਰ ਦੁਆਰਾ ਪ੍ਰਪੋਜ਼ ਕੀਤੇ ਗਏ ਨੇ, ਇਹਨਾਂ ਨੇ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਵੱਧ ਰਿਹਾ ਸੀ, ਖਾਸ ਤੌਰ ਤੇ ਕੋਵਿਡ-19 ਪੈਂਡੈਮਿਕ ਤੋਂ ਬਾਅਦ ਜਿਹੜਾ ਵਧਿਆ ਹੈਗਾ, ਤੇ ਹੁਣ ਜਿਹੜੀਆਂ ਆਹ ਗਲੋਬਲ ਐਨਰਜੀ ਸ਼ੌਕ ਆਇਆ ਹੈ ਨਾ, ਤੇਲ ਦਾ ਕ੍ਰਾਈਸਿਸ ਆਇਆ ਹੈਗਾ, ਤੇ ਯੂਕਰੇਨ ਦੀ ਲੜਾਈ ਹੋਈ, ਉਸ ਤੋਂ ਬਾਅਦ ਜਿਹੜੇ ਮਸਲੇ ਪੈਦਾ ਹੋਏ, ਸੋ ਉਹਨਾਂ ਤੋਂ ਬਾਅਦ ਜਿਹੜਾ ਇਹ ਗੈਪ ਜ਼ਿਆਦਾ, ਇਹ ਪਾੜਾ ਵੱਧਦਾ ਗਿਆ ਸੀ ਤੇ ਹੁਣ ਵੱਧ ਰਿਹਾ ਸੀ, ਤੇ ਹੁਣ ਇਹਨੂੰ ਮਤਲਬ ਕਹਿੰਦੇ ਆ ਵੀ ਹੁਣ ਨਕੇਲ ਪਾਉਣ ਦਾ, ਇਹਨੂੰ ਵੀ ਨੱਥ ਪਾਉਣੀ ਸੀਗੀ, ਤੇ ਉਹ ਮੇਰੇ ਖਿਆਲ ਇਹ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਬਾਰੇ ਆਪਾਂ ਹੋਰ ਗੱਲ ਵੀ ਕਰ ਸਕਦੇ।
1: ਤੇ ਹਾਈ ਇਨਕਮ ਫੈਮਿਲੀਜ਼ ਨੇ ਜਿਹੜੀਆਂ, ਉਹਨਾਂ ਤੇ 30% ਦੀ ਟੈਕਸ ਰੇਟ ਦੀ ਗੱਲ ਆ, ਜਿਹੜੀ ਆ ਡਿਸਕ੍ਰੀਸ਼ਨਰੀ ਟਰੱਸਟ ਨੇ। ਕਈ ਵਾਰ ਕੀ ਕੀਤਾ ਜਾਂਦਾ ਵੀ ਆਮਦਨ ਵੱਧ ਹੁੰਦੀ ਆ ਤਾਂ ਟਰੱਸਟ ਬਣਾ ਕੇ 8-10-20 ਬੰਦਿਆਂ 'ਚ, ਪਰਿਵਾਰ ਦੇ ਸਾਰਿਆਂ 'ਚ ਵੰਡ ਕੇ ਪਾ ਦਿੱਤੀ ਜਾਂਦੀ ਆ, ਪਰ ਹੁਣ ਉਹਨਾਂ 'ਤੇ ਵੀ ਟੈਕਸ ਦਾ ਇਹ ਸ਼ਿਕੰਜਾ ਕੱਸਿਆ ਜਾਣਾ, ਅਤੇ ਕੌਮ ਬੈਂਕ ਦਾ ਅਨਾਲਿਸਿਸ ਇਹ ਕਹਿੰਦਾ ਵੀ ਇਹਦੇ ਨਾਲ ਸਰਕਾਰ ਨੂੰ ਘੱਟੋ ਘੱਟ ਅਗਲੇ 4 ਸਾਲਾਂ 'ਚ $4-5 billion ਬਚ ਸਕਦਾ। ਪਰ ਨਾਲ ਦੂਜੇ ਪਾਸੇ ਕਿਸੇ ਪਾਸਿਓਂ ਜੇ ਸਰਕਾਰ ਦੀ ਆਮਦਨ ਹੁੰਦੀ ਆ, ਕਿਸੇ ਪਾਸਿਓਂ ਕਟੌਤੀ ਆ, ਕਿਸੇ ਪਾਸਿਓਂ ਵਾਧਾ, ਉੱਥੇ ਟੈਕਸਪੇਅਰ ਨੂੰ ਰਿਲੀਫ ਦੇਣ ਦੀ ਗੱਲ ਵੀ ਆਉਂਦੀ ਆ। ਇੱਕ ਵੱਡਾ ਜਿਹੜਾ ਆਸਪੈਕਟ ਆ ਉਹ NDIS ਦੀ ਗੱਲ ਵੀ ਕੀਤੀ ਜਾ ਰਹੀ ਹੈ, ਜਿਹੜੀ ਡਿਸੇਬਿਲਿਟੀ ਸਕੀਮ ਆ ਸਰਕਾਰ ਦੀ, ਅਤੇ ਕਹਿੰਦੇ ਆ ਵੀ $36-37 billion ਦੇ ਕਰੀਬ ਸਰਕਾਰ ਵੱਲੋਂ ਬਚਾਇਆ ਜਾਣਾ। ਪਰ ਉਹਦੇ 'ਚ ਇਹ ਵੀ ਨਾਲ ਗੱਲ ਆ ਕਿ ਬਹੁਤ ਸਾਰੇ ਲੋੜਵੰਦ ਇਹਨਾਂ ਦੀਆਂ ਸੇਵਾਵਾਂ ਤੋਂ ਫਿਰ ਵਾਂਝੇ ਰਹਿਣਗੇ, ਪਰ ਫਰੋਡਸ ਨੂੰ ਵੀ ਘਟਾਇਆ ਜਾਣਾ। ਉਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
0: ਜੀ ਜੀ ਬਿਲਕੁਲ, ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜਿਹੜੇ ਟਰੱਸਟ ਹੈ ਇਹ 8,40,000 ਫੈਮਿਲੀ ਟਰੱਸਟ, ਮੈਨੂੰ ਨਹੀਂ ਲੱਗਦਾ ਉਹਨਾਂ ਲਈ ਕੋਈ ਅਥਰੂ ਬਹਾਊਗਾ, ਹੈ ਨਾ
1: ਜੀ।
0: ਉਹ ਤਾਂ ਹੋਣਾ ਚਾਹੀਦਾ ਸੀਗਾ, ਵਧੀਆ ਹੀ ਹੋਇਆ, ਮੈਂ ਤਾਂ ਓਪਨਲੀ ਕਹੂੰਗਾ ਇਸ ਗੱਲ ਬਾਰੇ। ਇਟ ਵਾਜ ਲੌਂਗ ਓਵਰਡਿਊ। ਉਹ ਇੱਕ ਜਿਹਨੂੰ ਕਹਿੰਦੇ ਟੈਕਸ ਸਿਸਟਮ ਦੇ ਵਿੱਚ ਰੋਟ ਸੀ, ਹੈ ਨਾ, ਉਹ ਇੱਕ ਮਤਲਬ ਉਹਦਾ ਫਾਇਦਾ ਚੱਕਿਆ ਜਾ ਰਿਹਾ ਸੀ ਉਸ ਲੂਪ ਹੋਲ ਦਾ। ਸੋ ਇਹ ਚੰਗੀ ਗੱਲ ਹੈ, ਜਿਹੜਾ ਇਹ ਹੋਇਆ ਹੋਣਾ ਵੀ ਚਾਹੀਦਾ।
1: ਵੱਡੇ ਕਾਰਪੋਰੇਟ ਘਰਾਣੇ ਆ, ਹੁਣ ਉਹਨਾਂ ਦੇ ਟਰੱਸਟ ਬਣਾਏ ਹੋਣ ਤੇ, ਹੈ ਨਾ, ਉਹਨਾਂ ਕੋਲ ਬਿਲੀਅਨਸ ਦੀ ਵੈਲਥ ਆ, ਤੇ ਉਹਨੂੰ ਵੰਡ ਕੇ ਇਸ ਲਈ ਪਾਇਆ ਜਾਣਾ ਬਈ ਟੈਕਸ ਤੋਂ ਬਚ ਜਾਈਏ, ਕਿਵੇਂ ਨਾ ਕਿਵੇਂ ਉਹ ਅਕਾਊਂਟੈਂਟ ਨੂੰ ਮੈਨੇਜ ਕਰਨ ਲਈ ਤਾਂ ਅਕਾਊਂਟੈਂਟ ਰੱਖੇ ਹੋਏ ਆ।
0: ਨਾਟ ਫੀਲਿੰਗ ਸੌਰੀ ਫਾਰ ਦੈਮ, ਪ੍ਰੀਤਿੰਦਰ ਜੀ, ਬਿਲਕੁਲ ਵੀ ਨਾਟ ਫੀਲਿੰਗ ਸੌਰੀ ਫਾਰ ਦੈਮ ਐਟ ਆਲ। ਤੇ ਦੂਜੀ ਗੱਲ ਜਿਹੜੀ NDIS ਦੀ ਤੁਸੀਂ ਕੀਤੀ ਹੈ ਨਾ, 36.2 billion ਓਵਰ ਦ ਨੈਕਸਟ 4 years 2030 ਤੱਕ ਜਿਹੜਾ ਇਹਦੇ ਵਿੱਚ ਕੱਟ ਹੈ। ਦੇਖੋ NDIS ਤੇ ਤਾਂ ਤੁਸੀਂ ਪਹਿਲਾਂ ਵੀ ਮੇਰਾ ਖਿਆਲ ਕਾਫੀ ਕਵਰੇਜ ਹੋਈ, ਪਿੱਛੇ ਜੇ ਬਹੁਤ ਜ਼ਿਆਦਾ ਰੌਲਾ ਪਿਆ ਇਹਦਾ, ਹੈ ਨਾ, ਜਿੱਦਾਂ 50 billion ਇਹਦਾ ਐਕਸਪੈਂਸ ਇੱਕ ਸਾਲ 'ਚ ਪਹੁੰਚ ਗਿਆ, ਤੇ ਵਾਈਟ ਐਲੀਫੈਂਟ ਇੱਕ ਚਿੱਟਾ ਹਾਥੀ ਬਣਦਾ ਜਾ ਰਿਹਾ। ਹੁਣ ਪਿਛਲੇ ਸਾਲ ਪ੍ਰੀਤਿੰਦਰ ਜੀ 12 billion ਐਂਟਰਟੇਨਮੈਂਟ ਬਿੱਲ ਸੀ NDIS ਦਾ। ਐਂਟਰਟੇਨਮੈਂਟ ਬਿੱਲ ਮਤਲਬ ਜਿਹੜੀਆਂ ਤੁਸੀਂ ਵਾਕਸ ਤੇ ਲੈ ਕੇ ਜਾਂਦੇ, ਉਹਨਾਂ ਨੂੰ ਮੂਵੀਜ਼ ਤੇ ਲੈ ਕੇ ਜਾਂਦੇ, ਹੇਅਰ ਕੱਟਸ ਤੇ ਲੈ ਕੇ ਜਾਂਦੇ, ਕੈਫੇ ਵਿਜ਼ਿਟਸ ਹੁੰਦੀਆਂ, ਕੱਲੀਆਂ ਉਹ ਜਿਹੜੀ ਉਹਨਾਂ ਦਾ ਬਿੱਲ ਸੀਗਾ ਨਾ ਜੀ, ਉਹ 12 billion ਸੀਗਾ ਕੱਲ ਪਿਛਲੇ ਸਾਲ। ਤੇ ਤੁਸੀਂ ਹੁਣ ਮੈਨੂੰ ਜਦੋਂ ਇਹ ਗੱਲਾਂ ਤੁਸੀਂ ਦੇਖਦੇ ਹੋ ਤਾਂ ਤੁਸੀਂ ਹਾਊ ਡੂ ਯੂ ਜਸਟੀਫਾਈ, ਜਿੱਦਾਂ ਉਹ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਉਹ ਕਿਸੇ ਦੇ ਟੈਕਸ ਵਾਲਿਆਂ ਨੇ ਛਾਪਾ ਮਾਰਿਆ ਤਾਂ ਉਹਨਾਂ ਨੇ 5 lakh ਕੁੱਤੇ ਨੂੰ ਜਲੇਬੀਆਂ ਖਵਾਉਣ ਤੇ ਪਾਇਆ ਹੋਇਆ ਸੀ। ਮਤਲਬ ਹੁਣ ਕੁੱਤਿਆਂ ਨੂੰ ਜਲੇਬੀਆਂ ਖਵਾਉਣ ਦਾ ਕਿਹੜਾ 5 lakh ਪਾਤਾ, ਉਹਨਾਂ ਨੇ ਫੜ ਲਿਆ ਹੈ ਨਾ, ਤੇ ਉਹ ਕਹਿੰਦੇ ਸਾਨੂੰ ਪੈਸੇ ਦਿਓ, 10 lakh 'ਚ ਗੱਲ ਨਿਬੇੜੀ। ਤੇ ਉਹ ਮੁਨੀਮ ਨੂੰ ਕਹਿੰਦਾ ਜਿਹਦੇ ਤੇ ਰੇਡ ਪਈ ਸੀ, ਕਹਿੰਦਾ ਜੀ ਕਾਹਦੇ ਤੇ ਪਾਵਾਂ, ਕਹਿੰਦਾ ਵੀ ਇਹ ਵੀ ਜਲੇਬੀਆਂ 'ਚ ਹੀ ਪਾ ਦੇ।

0: ਮਤਲਬ ਗੱਲ
1: ਡਾਂਗਾਂ ਤੇ ਗਾਜ ਹੁੰਦਾ ਕਈ ਵਾਰ ਤੇ ਵੈਸੇ ਚਲੋ ਲੋੜਾਂ ਵੀ ਹੋਣਗੀਆਂ ਆਪਾਂ ਉਹਨਾਂ ਲਈ ਫੀਲ ਵੀ ਕਰਦੇ ਹਾਂ ਵੀ ਚਲੋ ਉਹ ਲੋਕ
0: ਕੁਛ ਬੰਦਿਆਂ ਤੇ ਇਹਦਾ ਅਸਰ ਪਊਗਾ ਵੀ ਦੇਖੋ ਸਰਕਾਰ ਨੇ ਕੋਸ਼ਿਸ਼ ਕੀਤੀ ਦੇਖੋ ਇਹ ਕੁਛ ਤਾਂ ਕਰਨਾ ਆਟੇ ਨਾਲ ਘੁਣ ਪਿਸਦਾ ਹੈ ਤੇ ਹੌਲੀ ਹੌਲੀ ਆਪਾਂ ਨੂੰ ਪਤਾ ਲੱਗੂਗਾ ਵੀ ਇਹਦਾ ਜਿਹੜਾ ਇੰਪੈਕਟ ਹੈ ਉਹ ਕਹਿੰਦੇ 160,000 ਬੰਦਾ ਇਸ ਸਕੀਮ ਚੋਂ ਕੱਢ ਦਿੱਤਾ ਜਾਊਗਾ
1: ਪਰ ਉਹਦੇ ਚੋਂ ਜ਼ਿਆਦਾਤਰ ਜਿਹੜੇ ਅਰਲੀ ਏਜ ਚਿਲਡਰਨ ਆ ਜਿਹੜੇ ਸਪੀਚ ਡਿਲੇ ਤੇ ਆਟਿਜ਼ਮ ਦੇ ਬਾਰਡਰ ਲਾਈਨ ਕੇਸਿਸ ਨੇ ਉਹਨਾਂ ਤੇ ਜ਼ਿਆਦਾ ਹੋਣਾ ਇਹਦਾ ਨੁਕਸਾਨ ਜਿਹੜੇ ਡਾਟੇ ਪ੍ਰੀਲਿਮਿਨਰੀ
0: ਬਿਲਕੁਲ ਜੀ ਥਰਾਈਵਿੰਗ ਕਿਡਸ ਦੇ ਵਿੱਚ ਉਹਨਾਂ ਨੇ ਫਾਊਂਡੇਸ਼ਨਲ ਸਪੋਰਟ ਹੈ ਉਹਨਾਂ ਨੇ 2 billion ਥਰਾਈਵਿੰਗ ਕਿਡਸ ਦੇ ਲਈ ਦਿੱਤਾ ਹੈਗਾ ਤੇ 5 billion ਫਾਊਂਡੇਸ਼ਨਲ ਸਪੋਰਟ ਲਈ ਕਮਿਟਮੈਂਟ ਕੀਤੀ ਹੈ ਤਾਂ ਕਿ ਜਿਹੜੇ NDIS ਤੋਂ ਬਾਹਰ ਕੱਢੇ ਜਾਣਗੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਹੈ ਨਾ ਉੱਥੇ ਐਡਜਸਟ ਕੀਤਾ ਜਾ ਸਕੇ ਆਊਟਸਾਈਡ ਦੀ NDIS ਰਿਪੋਰਟ ਤੇ ਸਟੇਟਸ ਨੂੰ ਵੀ ਇਹਦੇ ਵਿੱਚ ਕੰਟਰੀਬਿਊਟ ਕਰਨਾ ਪੈਣਾ ਦੇਖੋ ਇਹ ਹੋਣਾ ਤਾਂ ਹੈ ਕਿਉਂਕਿ ਹੋਣਾ ਕੀ ਹੈ 2013 ਚ NDIS ਦੀ ਸਕੀਮ ਇੰਪਲੀਮੈਂਟ ਹੋਈ ਉਸ ਤੋਂ ਪਹਿਲਾਂ ਜਿਹੜਾ ਡਿਸੇਬਿਲਟੀ ਦਾ ਪ੍ਰੋਗਰਾਮ ਸੀਗਾ ਨਾ ਉਹ ਬਿਲਕੁਲ ਵੀ ਵਧੀਆ ਨਹੀਂ ਸੀ 2013 ਤੋਂ ਲੈ ਕੇ ਹੁਣ ਤੱਕ ਜਿਹੜੇ ਬੱਚੇ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਤੇ ਹੈ ਉਹਨਾਂ ਦੀ ਜਿਹੜੀ ਗਿਣਤੀ 117% ਚ ਵਾਧਾ ਹੋਇਆ ਨਾਲ ਮੋਰ ਦੈਨ ਡਬਲ ਹੈ ਨਾ ਤੇ ਜਿਹੜੇ ਐਡਲਟਸ ਹੈ ਜਿਹਨਾਂ ਨੂੰ ਵਾਕਈ ਬਹੁਤ ਜ਼ਿਆਦਾ ਐਕਸਟ੍ਰੀਮ ਨੀਡਸ ਹੈ ਉਹਨਾਂ ਦੇ ਵਿੱਚ ਕੋਈ 25% ਵਾਧਾ ਹੋਇਆ ਪਰ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਦੁੱਗਣੇ ਤੋਂ ਜ਼ਿਆਦਾ ਇਹ ਵਾਧਾ ਹੋਇਆ ਹੈ ਨਾ ਇਹ ਕਿਸੇ ਨਾ ਕਿਸੇ ਤਰੀਕੇ ਮੈਂ ਨੀ ਕਹਿ ਰਿਹਾ ਕਿ ਹੈ ਨਾ ਇਹ ਨਜਾਇਜ਼ ਜਾਂ ਨਹੀਂ ਹੋਣਾ ਚਾਹੀਦਾ ਸੀ ਪਰ ਕਿਤੇ ਨਾ ਕਿਤੇ ਤੁਹਾਨੂੰ ਦੇਖਣਾ ਪੈ ਰਿਹਾ ਵੀ ਯਾਰ ਇੰਨੇ ਜ਼ਿਆਦਾ ਕਿਉਂ ਹੈ ਤੇ ਤੁਸੀਂ ਆਏ ਦਿਨ ਤੁਸੀਂ ਖਬਰਾਂ ਸੁਣਦੇ ਹੋ ਨਾ NDIS ਦੇ ਵਿੱਚ ਬੰਦੇ ਫੜੇ ਗਏ ਇਹਨਾਂ ਨੇ ਨਜਾਇਜ਼ ਫਾਇਦਾ ਚੱਕਿਆ ਬਹੁਤ ਸਾਰੇ ਲੋਕ ਸਹੀ ਕੰਮ ਕਰਦੇ ਆ ਪਰ ਬਹੁਤ ਸਾਰੇ ਲੋਕ ਮਲਟੀ ਮਿਲੀਅਨੇਅਰ ਵੀ ਬਣੇ ਨੇ ਇਹਦੇ ਚੋਂ ਮੈਂ ਨੀ ਕਹਿੰਦਾ ਸਾਰੇ ਗਲਤ ਤਰੀਕੇ ਨਾਲ ਬਣੇ ਆ ਪਰ ਬਹੁਤ ਸਾਰੇ ਜਿਹੜੇ ਸਕੈਮ ਫੜੇ ਜਾ ਰਹੇ ਨੇ ਔਨ ਗੋਇੰਗ ਬੇਸਿਸ ਦੇਖੋ ਇਹਨੂੰ ਹੈ ਨਾ ਰਿਫੋਰਮ ਦੀ ਤਾਂ ਲੋੜ ਸੀਗੀ ਬਿਲਕੁਲ ਸੀਗੀ ਕਿਉਂਕਿ ਜੇ ਤੁਸੀਂ ਇਹਨੂੰ ਰਿਫੋਰਮ ਨਹੀਂ ਨਾ ਕਰਦੇ ਤਾਂ ਇਹ $100 billion ਸਕੀਮ ਬਣ ਜਾਣੀ ਹੈ ਆਉਣ ਵਾਲੇ ਸਮੇਂ ਦੇ
1: ਔਰ ਡਿਫੈਂਸ ਨਾਲ ਵੀ ਜ਼ਿਆਦਾ ਹੈਲਥ케ਅਰ ਨਾਲ ਵੀ ਜ਼ਿਆਦਾ ਐਜੂਕੇਸ਼ਨ ਨਾਲ ਵੀ ਜ਼ਿਆਦਾ ਇਹਦੇ ਵਿੱਚ ਪੈਸਾ ਜਾ ਰਿਹਾ
0: ਹਾਂਜੀ ਮੈਡੀਕੇਅਰ ਨੂੰ ਮਿਲਾ ਕੇ ਹੈਲਥ ਬਜਟ ਨੂੰ ਮਿਲਾ ਕੇ ਸਾਰਿਆਂ ਨੂੰ ਮਿਲਾ ਕੇ ਵੀ NDIS ਦੇ ਬਰਾਬਰ ਨਹੀਂ ਬਣ ਰਿਹਾ ਇਸ ਵੇਲੇ ਸੋ ਤੁਸੀਂ ਕਿੱਦਾਂ ਇਹਨੂੰ ਇਹ ਸਸਟੇਨੇਬਲ ਨਹੀਂ ਹੈਗੀ ਇਹਨਾਂ ਨੂੰ ਸਰਕਾਰ ਨੂੰ ਕਰਨਾ ਤਾਂ ਪੈਣਾ ਹੀ ਸੀਗਾ ਤੇ ਕੁਛ ਇਹਨਾਂ ਦੇ ਉਪਰਾਲੇ ਜਿਹੜੇ ਹੈਗੇ ਉਹ ਬਿਲਕੁਲ ਸ਼ਲਾਘਾ ਯੋਗ ਨੇ ਤੇ ਮੈਨੂੰ ਇਹ ਨਹੀਂ ਪਤਾ ਹੁਣ ਵੀ ਇਹਦਾ ਆਉਣ ਵਾਲਾ ਇੰਪੈਕਟ ਕਿੱਦਾਂ ਹੋਊਗਾ ਡਿਟੇਲਸ ਆ ਰਹੀਆਂ ਨੇ ਹੌਲੀ ਹੌਲੀ ਪਤਾ ਲੱਗੂਗਾ ਹੈ ਨਾ ਜੀ ਕੁਛ ਤੁਸੀਂ ਦੇਖੋਗੇ ਜਿਹੜੇ ਬੱਚਿਆਂ ਨੂੰ ਲੋੜ ਸੀ ਜਿਹੜੇ ਬਹੁਤ ਜ਼ਿਆਦਾ ਲੋੜਵੰਦ ਸੀਗੇ ਉਹ ਇਹਦੇ ਚੋਂ ਮਤਲਬ ਮਿਸ ਆਊਟ ਕਰ ਜਾਣਗੇ ਤੇ ਕੁਛ ਜਿਹੜੇ ਹੈਗੇ ਆ ਉਹਦੇ ਵਿੱਚ ਇਨਕਲੂਡਿਡ ਹੋ ਜਾਣਗੇ ਜਿਹਨਾਂ ਨੂੰ ਕਾਫੀ ਜ਼ਿਆਦਾ ਕੇਅਰ ਦੀ ਲੋੜ ਹੈ ਉਹਨਾਂ ਨੂੰ ਕੇਅਰ ਮਿਲੂਗੀ ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਵੀ ਨੇ
1: ਤੇ ਵਰਿੰਦਰ ਤੁਹਾਡੀ ਜਿਹੜੀ ਯੂਨੀਵਰਸਿਟੀ ਆ ਤੇ ਤੁਹਾਡਾ ਜਿਹੜਾ ਤੁਸੀਂ ਐਜ਼ ਏ ਹੈਲਥ ਇਕਨੋਮਿਸਟ ਜਿਹੜਾ ਕੰਮ ਕਰਦੇ ਹੋ ਮਕਵਾਰੀ ਯੂਨੀਵਰਸਿਟੀ ਸੈਂਟਰ ਫਾਰ ਹੈਲਥ ਇਕਨੋਮੀ ਚ ਤੇ ਮੈਂ ਥੋੜਾ ਜਿਹਾ ਤੁਹਾਨੂੰ ਗੱਲ ਨੂੰ ਮੋੜ ਕੇ ਉਧਰਲੇ ਪਾਸੇ ਵੀ ਲਿਜਾਣੀ ਚਾਹੁੰਦਾ ਕਿ ਜਿਹੜੀ ਚੀਪਰ ਮੈਡੀਸਿਨਸ ਦੀ ਗੱਲ ਕਰਦੇ ਆ ਮੈਡੀਕੇਅਰ ਦੇ ਥਰੂ ਜਿਹੜੀ ਆਪਣੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਦੇ ਤਹਿਤ ਬਹੁਤ ਸਾਰੇ ਲੋਕ ਨੇ ਲੋੜਵੰਦ ਨੇ ਬਜਟ 'ਚ ਉਹਨਾਂ ਲਈ ਵੀ ਮੇਰਾ ਖਿਆਲ $6 billion ਰਾਖਵਾਂ ਰੱਖਿਆ ਗਿਆ ਵੀ ਨਵੀਆਂ ਦਵਾਈਆਂ PBS ਦੇ ਵਿੱਚ ਆਉਣ ਅਤੇ ਜਿਹੜੀ ਅਸਿਸਟਿਕ ਫਾਈਬਰੋਸਿਸ ਆ ਕਰੋਨਿਕ ਕਿਡਨੀ ਡਿਜ਼ੀਜ਼ ਆ ਕੈਂਸਰਸ ਨੇ ਇਹਨਾਂ ਦੀਆਂ ਜਿਹੜੀਆਂ ਦਵਾਈਆਂ ਉਹਦੇ ਨਾਲ ਮੈਨੂੰ ਲੱਗਦਾ ਫਿਰ ਥੋੜ੍ਹੀਆਂ ਜਿਹੀਆਂ ਸਸਤੀਆਂ ਹੋਣਗੀਆਂ
0: ਬਿਲਕੁਲ ਬਿਲਕੁਲ ਜੀ ਦੇਖੋ ਇਹ ਜਿਹੜਾ ਬਜਟ ਹੈ ਹੈਲਥ ਦੇ ਹਿਸਾਬ ਨਾਲ ਤਾਂ ਇਹਨਾਂ ਨੇ ਇਹਦੇ ਵਿੱਚ ਹੈ ਨਾ ਜ਼ਿਆਦਾ ਦਿੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਤੁਸੀਂ ਕਿਹਾ 5.9 ਨੀਅਰਲੀ 6 billion ਨਿਊ PBS ਲਿਸਟਿੰਗਸ ਦੇ ਲਈ ਦਿੱਤਾ ਜਿਹੜਾ ਆਸਟ੍ਰੇਲੀਅਨ ਹੈਲਥ ਕੇਅਰ ਸਿਸਟਮ ਹੈ ਨਾ ਜੀ ਇਹਦੇ ਦੋ ਪਿੱਲਰ ਨੇ ਦੋ ਥੰਮ ਨੇ ਇੱਕ ਹੈਗਾ ਜੀ PBS ਫਾਰਮਾਸੂਟੀਕਲ ਬੈਨੀਫਿਟ ਸਕੀਮ ਫਾਰਮਾਸੂਟੀਕਲ ਬੈਨੀਫਿਟ ਸਕੀਮ ਦੇ ਅੰਡਰ ਜਿੰਨੀਆਂ ਵੀ ਤਮਾਮ ਦਵਾਈਆਂ ਤੁਹਾਨੂੰ ਮਿਲਦੀਆਂ ਹਸਪਤਾਲਾਂ ਦੇ ਵਿੱਚ ਜਾਂ ਬਾਹਰ ਫਾਰਮੇਸੀਆਂ ਤੋਂ ਤੇ ਦੂਜੇ ਵੈਕਸੀਨ ਇਹਦੇ ਅੰਡਰ ਕਵਰ ਹੁੰਦੇ ਤੇ ਦੂਜਾ ਇਹਦਾ ਜਿਹੜਾ ਹੈਗਾ ਪਾਸਾ ਉਹ ਹੈਗਾ ਮੈਡੀਕੇਅਰ ਬੈਨੀਫਿਟ ਸਕੈਜੂਲ ਹੈ ਨਾ ਉਹ ਹੈਗਾ ਉਹਦੇ ਵਿੱਚ ਆਉਂਦਾ ਮੈਡੀਕੇਅਰ ਜਿੰਨੇ ਵੀ ਤੁਹਾਡੇ ਆਹ ਬਲੱਡ ਟੈਸਟ ਹੁੰਦੇ ਆ ਤੁਹਾਡੇ ਤੁਸੀਂ ਐਕਸਰੇ ਕਰਵਾ ਕੇ ਆਉਂਦੇ ਇਮੇਜਿੰਗ ਕਰਵਾ ਕੇ ਆਉਂਦੇ ਆ ਹੋਰ ਜਿਹੜੇ ਹੈ ਨਾ ਇੰਸਟਰੂਮੈਂਟਸ ਨੇ ਸਾਰੇ ਇਹਦੇ ਵਿੱਚ ਕਵਰ ਹੁੰਦੇ ਆ ਸੋ ਇਹ ਜਿਹੜੇ ਆਸਟ੍ਰੇਲੀਆ ਦੇ ਪਬਲਿਕਲੀ ਫੰਡਡ ਹੈਲਥ ਕੇਅਰ ਸਿਸਟਮ ਦੇ ਫਾਊਂਡੇਸ਼ਨਲ ਦੋ ਨੇ ਇਹਨਾਂ ਦੇ ਵਿੱਚ ਇਹਨਾਂ ਨੇ PBS ਲਈ ਖਾਸ ਤੌਰ ਤੇ ਫੰਡਿੰਗ ਦਿੱਤੀ ਹੈ ਇਮਿਊਨਾਈਜੇਸ਼ਨ ਲਈ ਵੀ ਫੰਡਿੰਗ ਦਿੱਤੀ ਹੈ ਨੀਅਰਲੀ 450 million ਦਿੱਤੇ ਇਹਨਾਂ ਨੇ ਰੈਸਪੀਰੇਟਰੀ ਵਾਇਰਸ ਵੈਕਸੀਨ ਲਿਸਟਿੰਗ ਦੇ ਲਈ ਮੈਡੀਕੇਅਰ ਦੇ ਵਿੱਚ ਇਹਨਾਂ ਨੇ ਅਰਜੈਂਟ ਕੇਅਰ ਕਲੀਨਿਕਸ ਲਈ 1.8 billion ਦਿੱਤਾ ਹੈ ਜਿਹਦੇ ਨਾਲ ਕਿ 137 ਕਲੀਨਿਕਸ ਨੂੰ ਫੰਡਿੰਗ ਜਾਊਗੀ ਪਬਲਿਕ ਹਸਪਤਾਲ ਲਈ 25 billion ਦਿੱਤਾ
1: ਅਕਸਰ ਕਿਹਾ ਜਾਂਦਾ ਕਈ ਜਗ੍ਹਾ ਬਲਕ ਬਿਲਿੰਗ ਨਹੀਂ ਹੁੰਦੀ, ਉੱਥੇ ਜੀ ਪੀ ਚਾਰਜ ਕਰਦੇ ਆ, ਤੇ ਜਿਹੜੇ ਪੇਂਡੂ ਖੇਤਰ ਆ ਉਹਨਾਂ ਨੂੰ ਵੀ ਕੋਈ ਸਹੂਲਤ ਮਿਲੂ। ਆਮ ਤੌਰ ਤੇ ਆਪਾਂ ਵੇਖਦੇ ਹਾਂ $40-$50 ਉਹਨਾਂ ਦੇ ਵੀ ਕੱਟੇ ਜਾਂਦੇ ਆ ਕਈ ਵਾਰ, ਜੇ ਆਪਾਂ ਕਿਸੇ ਪੇਂਡੂ ਖੇਤਰ ਦੀ ਗੱਲ ਕਰੀਏ ਜੀ ਪੀ ਕੋ ਜਾਣ ਦੀ।
0: ਜੀ ਪੀ ਲਈ ਬਲਕ ਬਿਲਿੰਗ ਦੇ ਜ਼ਿਆਦਾ ਫੰਡਿੰਗ ਦਿੱਤੀ ਗਈ ਹੈ ਇਸ ਵਾਰ। ਹਾਂਜੀ,
1: ਸੋ ਪਬਲਿਕ ਹੈਲਥ ਤਾਂ ਫਿਰ ਮੁਬਾਰਕ ਕਦਮ ਆ, ਇੱਕ ਵਾਰ ਇਹ ਕਿਹਾ ਜਾ ਸਕਦਾ ਮੋਟਾ ਜਿਹਾ ਸਾਹਿਬ
0: ਹੈ ਤੇ ਮੁਬਾਰਕ ਕਰਮ ਹੈ ਜੀ। ਬਿਲਕੁਲ ਜੀ, R&D ਮੁਬਾਰਕ ਕਦਮ ਹੈ, ਜਿਹੜੀ ਰਿਸਰਚ ਐਂਡ ਡਿਵੈਲਪਮੈਂਟ ਹੈ। ਜੇ ਤੁਹਾਨੂੰ ਯਾਦ ਹੋਵੇ ਜਦੋਂ ਅਸੀਂ 25 ਮਾਰਚ ਦੀ ਇੰਟਰਵਿਊ ਕੀਤੀ ਸੀਗਾ ਨਾ ਮੈਂ ਤੇ ਤੁਸੀਂ,
1: ਹਾਂਜੀ,
0: ਇਰਾਨ ਵਾਰ ਤੋਂ ਬਾਅਦ ਇਕਨੋਮੀ ਤੇ, ਤਾਂ ਉਹਦੇ ਵਿੱਚ ਮੈਂ 3 ਚੀਜ਼ਾਂ ਕਹੀਆਂ ਸੀਗੀਆਂ, ਐਨਰਜੀ, ਹਾਊਸਿੰਗ ਤੇ ਪ੍ਰੋਡਕਟਿਵਿਟੀ। ਜੇ ਆਪਾਂ ਐਨਰਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਹੁਣ ਕਿਹਾ ਹੈ ਕਿ ਜਿਹੜਾ ਐਕਸਪੋਰਟ ਕਰਦੀਆਂ ਗੈਸ ਵਾਲੀਆਂ ਕੰਪਨੀਆਂ ਉਹਦਾ 20% ਘੱਟੋ ਘੱਟ ਆਸਟ੍ਰੇਲੀਅਨ ਡੋਮੈਸਟਿਕ ਸਪਲਾਈ ਲਈ ਰੱਖਿਆ ਜਾਊਗਾ। ਪਹਿਲਾਂ ਘੱਟ ਹੁੰਦਾ ਸੀ
1: ਜੀ,
0: ਤੇ ਉਸ ਤੋਂ ਬਾਅਦ ਇਹਨਾਂ ਨੇ ਇਲੈਕਟ੍ਰਿਸਿਟੀ ਦੇ ਵਿੱਚ ਕਿਹਾ ਹੈ ਕਿ ਅਸੀਂ, ਹਾਲਾਂਕਿ ਉਹ ਬਹੁਤ ਲੰਬੀ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੈ 7 billion ਟੂ 2050 ਜਿਹੜੀ ਇਲੈਕਟ੍ਰਿਸਿਟੀ ਦੀ ਗ੍ਰਿਡ ਇੰਪਰੂਵ ਕਰਨੀ ਹੈ, ਸੋਲਰ ਪੈਨਲ ਦੇ ਵਿੱਚ ਇਨਵੈਸਟ ਕਰਨਾ ਹੈ। ਮਤਲਬ ਕਿਹਾ ਤਾਂ ਹੈ ਉਹ ਹੋਰ ਹੋਣਾ ਚਾਹੀਦਾ ਸੀ, ਪਰ ਐਨਰਜੀ 'ਚ ਇਹਨਾਂ ਨੇ ਕੁਛ ਹੱਦ ਤੱਕ ਉਸ ਚੀਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਜਨਤਾ ਦੀ ਤਾਂ ਪੁਕਾਰ ਇਹ ਸੀਗੀ ਵੀ 25% ਇਹਨਾਂ ਤੇ ਟੈਕਸ ਲਾਓ ਗੈਸ ਕੰਪਨੀਆਂ ਤੇ ਜਿਹੜੇ ਐਕਸਪੋਰਟ ਕਰਦੇ, ਤਾਂ ਕਿ 17 billion ਸਾਨੂੰ ਆਉਣ, ਹੈ ਨਾ। ਕੈਪੀਟਲ ਗੇਨ ਟੈਕਸ ਦਾ ਮੈਨੂੰ ਨੀ ਪਤਾ ਤੁਸੀਂ ਇਹਦੇ ਬਾਰੇ ਕਿੰਨੀ ਗੱਲ ਕੀਤੀ ਹੈ ਹਜੇ ਤੱਕ,
1: ਮੋਟਾ ਮੋਟਾ ਇੱਕ ਵਾਰ ਕਰ ਸਕਦੇ ਹੋ ਡਿਸਕਸ, ਕਿਉਂਕਿ ਜ਼ਿਆਦਾ ਗੱਲਾਂ ਹੋਈ ਗਈਆਂ ਹਜੇ।
0: ਹਾਂਜੀ, ਇਹਦੇ ਵਿੱਚ ਕੁਛ ਚੀਜ਼ਾਂ ਖਿਆਲ ਰੱਖਣ ਵਾਲੀਆਂ ਕੈਪੀਟਲ ਗੇਨ ਟੈਕਸ ਦੇ ਵਿੱਚ। 1 July 2027 ਤੋਂ ਜਿਹੜੀ ਕਰੰਟ ਸਕੀਮ ਹੈ, ਵੀ ਜੇ ਫਰਜ਼ ਕਰੋ ਇੱਕ ਬੰਦੇ ਨੇ $1,00,000 ਦੀ ਪ੍ਰੋਪਰਟੀ ਲਈ, ਜਸਟ ਫੋਰ ਐਨ ਐਗਜ਼ਾਮਪਲ, ਉਹਨੇ $2,00,000 ਦੀ ਪ੍ਰੋਪਰਟੀ ਵੇਚਤੀ, ਤਾਂ ਉਹਦਾ ਜਿਹੜਾ ਨਫ਼ਾ ਹੋਇਆ ਉਹ ਸੀ $1,00,000। ਤੇ ਪਹਿਲਾਂ ਕੀ ਸੀਗਾ ਕਿ ਜਿਹੜਾ ਤੁਹਾਨੂੰ ਟੈਕਸ ਲੱਗਣਾ ਉਹ $50,000 ਤੇ ਲੱਗਣਾ, ਠੀਕ ਹੈ ਨਾ। ਤੇ 1 July 2027 ਤੋਂ ਬਾਅਦ, ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਇਹ 1 July 2017 ਤੋਂ ਬਾਅਦ ਦਾ ਜਿਹੜਾ ਨਫ਼ਾ ਉਹਦੀ ਗੱਲ ਹੋ ਰਹੀ ਹੈ। ਜੇ ਕਿਸੇ ਨੇ ਘਰ ਲਿਆ ਸੀਗਾ, ਹੈ ਨਾ, 2010 ਦੇ ਵਿੱਚ, 2010 ਤੋਂ ਲੈ ਕੇ 1 July 2027 ਤੱਕ ਜਿਹੜਾ ਪ੍ਰੋਫਿਟ ਹੈ ਉਹ ਨਹੀਂ ਉਹਦੇ ਵਿੱਚ ਆਊਗਾ, ਉਦੋਂ ਬਾਅਦ ਵਾਲਾ ਆਊਗਾ। ਕਈ ਲੋਕਾਂ ਨੂੰ ਇਹ ਹੈ ਨਾ ਜੀ ਸਾਰਾ ਹੀ ਉਹਦੇ ਵਿੱਚ ਆ ਜਾਣਾ ਹੁਣ ਸਾਡਾ, ਨਹੀਂ, 1 July 2027 ਤੋਂ ਬਾਅਦ ਵਾਲੇ ਪ੍ਰੋਫਿਟ ਦੀ ਗੱਲ ਕਰ ਰਹੇ। ਹਾਂਜੀ, ਉਹ ਹੋਊਗਾ ਇਨਫਲੇਸ਼ਨ ਐਡਜਸਟਿਡ। ਫਰਜ਼ ਕਰੋ ਤੁਸੀਂ ਘਰ ਵੇਚਿਆ 2030 ਦੇ ਵਿੱਚ, ਤੇ ਉਸ ਸਮੇਂ ਦੌਰਾਨ ਫਰਜ਼ ਕਰੋ ਤੁਹਾਨੂੰ ਨਫ਼ਾ ਹੋਇਆ $1,00,000 ਦਾ, ਤਾਂ ਉਸ $1,00,000 ਦੇ ਨਫ਼ੇ ਨੂੰ ਉਹਨਾਂ ਨੇ ਇਨਫਲੇਸ਼ਨ ਐਡਜਸਟਮੈਂਟ ਕਰਨੀ ਆ ਉਹਦੀ। ਜੇ ਇਨਫਲੇਸ਼ਨ ਐਡਜਸਟਮੈਂਟ ਕੀਤੀ, ਮਤਲਬ ਉਨੇ ਸਮੇਂ ਦੇ ਵਿੱਚ ਇਨਫਲੇਸ਼ਨ ਐਡਜਸਟਮੈਂਟ ਦੇ ਹਿਸਾਬ ਨਾਲ $10,000 ਇਨਫਲੇਸ਼ਨ ਵਧੀ, ਤਾਂ ਜਿਹੜਾ ਤੁਹਾਡਾ ਨਫ਼ਾ ਰਹਿ ਗਿਆ ਉਹ ਰਹਿ ਗਿਆ 90 lakh ਦੀ ਬਜਾਏ, ਤੁਹਾਨੂੰ ਟੈਕਸ ਪਊਗਾ 90 ਤੇ, ਠੀਕ ਹੈ ਨਾ। ਪਹਿਲਾਂ ਉਹੀ ਟੈਕਸ ਪੈਣਾ ਸੀ ਤੁਹਾਨੂੰ 50,000 ਤੇ, ਹੁਣ ਟੈਕਸ ਪੈਣਾ ਤੁਹਾਨੂੰ 90,000 ਤੇ।
1: ਸੋ ਉਸ ਮਾਮਲੇ ਚ ਉਹਨਾਂ ਦਾ ਉਧਰੋਂ ਨੁਕਸਾਨ ਆ,
0: ਉਧਰੋਂ ਉਸ ਚੀਜ਼ ਦਾ ਨੁਕਸਾਨ ਹੈ। ਹਾਂਜੀ,
1: ਸੋ ਇਹ ਹੋੜ ਘਟੂਗੀ
0: ਨਾ, ਦੇਖਿਆ ਜਾਏ
1: ਜਿਹੜੀ ਇਨਵੈਸਟਮੈਂਟ ਪ੍ਰੋਪਰਟੀ ਹੈ, ਇੱਕ ਬੰਦੇ ਦਾ 2 ਲੈ ਲੇ, 2 ਦਾ 3 ਲੈ ਲੇ, ਉਹਦਾ ਲੋਨ ਹੈ ਤੇ ਕਰਤਾ ਉਹਦਾ, ਖੇਸਵਾ ਕਰੀ ਜਾਂਦੇ ਲੋਕ।
0: ਬਿਲਕੁਲ ਜੀ, ਟੈਚੀ ਭਰੀ ਫਿਰਦੇ ਸੀ ਇਨਵੈਸਟਰ। ਮਤਲਬ ਉਹ ਕੀ ਸੀਗਾ, ਉਹ ਕਹਿੰਦੇ ਬੈਂਕ ਦਾ ਪੈਸਾ ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਸਾਡਾ ਕੀ ਜਾਂਦਾ, ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਘਰ ਵੇਚ ਦਿਓ। 50% ਦੀ ਕੈਪੀਟਲ ਗੇਨ ਟੈਕਸ ਤਾਂ ਹੈਗਾ ਹੀ ਹੈ, ਪੀਟਰ ਕੋਸਟੈਲੋ ਨੇ ਕੀਤੀ ਸੀ 99 ਦੇ ਵਿੱਚ, ਹਾਰਵਰਡ, ਜੌਨ ਹਾਰਵਰਡ ਵੇਲੇ, ਸੈਪਟੰਬਰ 99 ਦੇ ਵਿੱਚ। ਉਹ ਸ਼ਾਰਟ ਟਰਮ ਪਾਲਿਸੀ ਮੈਜਰ ਸੀਗਾ, ਤਾਂ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੈਪੀਟਲ ਗਰੋਥ ਹੈ, ਇਨਵੈਸਟਮੈਂਟ ਵਧੇ। ਪਰ ਕਿਉਂਕਿ ਉਹ ਇੰਨੀ ਜ਼ਿਆਦਾ ਪਾਪੂਲਰ ਪਾਲਿਸੀ, ਲੋਕਾਂ ਦੇ ਲੋਟ ਆ ਗਈ, ਉਹਨਾਂ ਨੇ ਕਿਹਾ ਵੀ ਇਹ ਵੈਲਥ ਬਣਾਉਣ ਦਾ, ਅਮੀਰ ਹੋਣ ਦਾ ਤਰੀਕਾ ਇਹ ਕਦੀ ਗਈ ਨਹੀਂ ਹੈ ਨਾ, ਕਿਸੇ ਨੇ ਇਹਨੂੰ ਹੱਥ ਹੀ ਨਹੀਂ ਪਾਇਆ।
1: ਸੋ 99 ਤੋਂ ਲੈ ਕੇ 26 ਤੱਕ,
0: ਹਾਂਜੀ 27 ਤੱਕ, 1 July 2027 ਤੱਕ
1: ਜੀ,
0: ਹੁਣ ਇਹਨਾਂ ਨੇ ਹੱਥ ਪਾ ਲਿਆ। ਕੈਪੀਟਲ ਗੇਨ ਟੈਕਸ ਦਾ ਜਿਹੜਾ ਇਹ ਉਹ ਹੈਗਾ, ਇਸ ਚੀਜ਼ ਨਾਲ ਮੇਰੇ ਖਿਆਲ ਨਾਲ ਅਸਰ ਤਾਂ ਪਊਗਾ, ਪਰ ਉਹਦੇ ਨਾਲ ਇਹ ਹੋਣਾ ਵੀ ਜੇ ਕਿਸੇ ਨੇ ਆਪਣਾ ਘਰ ਲੈਣਾ, ਜਿੱਦਾਂ ਕਿਸੇ ਨੇ ਮੈਲਬਰਨ ਚ ਲੈਣਾ, ਸਿਡਨੀ ਚ ਲੈਣਾ, ਉਹਨਾਂ ਘਰਾਂ ਦੀਆਂ ਕੀਮਤਾਂ ਵੀ ਘਟਣਗੀਆਂ, ਸਟੇਬਿਲਿਟੀ ਆਊਗੀ ਘੱਟੋ ਘੱਟ, ਜਿਸ ਹਿਸਾਬ ਨਾਲ ਹੁਣ ਅੱਗ ਲੱਗੀ ਹੋਈ ਸੀ। ਹਾਂਜੀ, ਤੇ ਦੂਜੀ ਗੱਲ ਹੈ ਨੈਗੇਟਿਵ ਗੇਅਰਿੰਗ। ਨੈਗੇਟਿਵ ਗੇਅਰਿੰਗ ਹੈਗਾ ਸੀਗਾ ਵੀ ਅੱਜ ਕੱਲ ਤੋਂ 7:30 ਤੋਂ ਬਾਅਦ ਜੇ ਕੰਟਰੈਕਟ ਸਾਈਨ ਹੋ ਗਏ ਉਸ ਤੋਂ ਬਾਅਦ ਮਤਲਬ ਜਿਹੜਾ ਵੀ ਅੱਜ ਜੇ ਕਿਸੇ ਨੇ ਪ੍ਰੋਪਰਟੀ ਲਈ ਹੈ ਤਾਂ ਉਹ ਨੈਗੇਟਿਵਲੀ ਗੇਅਰ ਨਹੀਂ ਕਰ ਸਕਦਾ ਅਨਲੈਸ ਉਹ ਪ੍ਰੋਪਰਟੀ ਨਵੀਂ ਬਣੀ ਹੋਈ ਹੈ।
1: ਨੈਗੇਟਿਵ ਗੇਅਰਿੰਗ ਦਾ ਵੀ ਦੋ ਚਾਰ ਲਾਈਨਾਂ 'ਚ ਐਕਸਪਲੇਨ ਹੀ ਕਰ ਦਿਓ, ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਗਰੀਬ ਹੀ ਵਿਚਾਰਾ ਮੇਰੇ ਵਰਗਾ ਇੰਨਾ ਹੁੰਦਾ।
0: ਹਾਂਜੀ ਨਹੀਂ ਨਹੀਂ ਤੇ ਉਹ $1,00,000 ਜੇ ਤੁਸੀਂ ਫਰਜ਼ ਕਰੋ ਤੁਸੀਂ $1,00,000 ਰੈਂਟਲ ਇਨਕਮ ਬਣਾਈ, ਇੰਨੀ ਤਾਂ ਵੈਸੇ ਹੁੰਦੀ ਨਹੀਂ, ਤੇ ਤੁਹਾਡਾ ਖਰਚਾ ਹੋਇਆ ਉਹਦੇ ਤੇ $30,000 ਹੈ ਨਾ। ਕਿੱਥੇ ਤੁਹਾਨੂੰ ਸਰਕਾਰ ਨੇ ਕਹਿਣਾ ਸੀ ਤੁਹਾਡੀ ਰੈਂਟਲ ਇਨਕਮ ਜਿਹੜੀ ਤੁਸੀਂ ਬਣਾਈ ਉਹ ਸੀਗੀ $1,00,000 ਪਰ ਤੁਹਾਡਾ ਖਰਚਾ ਹੋ ਗਿਆ $30,000, ਹੁਣ ਤੁਹਾਡਾ $30,000 ਅਸੀਂ ਨਹੀਂ ਪਾਵਾਂਗੇ, ਹੁਣ ਤੁਹਾਨੂੰ $70,000 ਤੇ ਅਸੀਂ ਕਰਾਂਗੇ
1: ਜੀ।
0: ਸੋ ਤੁਸੀਂ ਨਾ ਜਿਹੜੇ ਤੁਹਾਡੇ ਉਹਦੇ ਤੇ ਖਰਚੇ ਹੁੰਦੇ ਸੀ, ਕੌਂਸਲ ਰੇਟ ਹੋ ਗਿਆ, ਵਾਟਰ ਬਿੱਲ ਜਿਹੜੀ ਹੋ ਗਈ, ਸਰਵਿਸ ਚਾਰਜਿਸ ਹੋ ਗਏ, ਕੋਈ ਮੇਨਟੇਨੈਂਸ ਕਰਾਈ, ਕੋਈ ਹੋਰ ਕਰਾਇਆ, ਹੈ ਨਾ, ਉਹਦੇ ਵਿੱਚ ਤੁਸੀਂ ਖਰਚਾ ਪਾ ਸਕਦੇ ਸੀਗੇ, ਤੁਹਾਡੀ ਮਾਰਜਨਲ ਟੈਕਸ ਰੇਟ ਤੇ ਲੱਗਣਾ ਸੀ ਜਿਹੜਾ ਉਹ 70 ਹੈ, ਉਹਦੇ ਤੇ ਤੁਹਾਡੀ ਜਿਹੜੀ ਮਾਰਜਨਲ, ਫਰਜ਼ ਕਰੋ ਤੁਹਾਨੂੰ 30% ਟੈਕਸ ਪੈਂਦਾ ਤੇ ਉਹ 30% ਆਫਸੈਟ ਹੋ ਜਾਂਦਾ ਸੀ ਪੁਰਾਣੇ ਵੇਲਿਆਂ ਦੇ ਵਿੱਚ। ਤਾਂ ਹੁਣ ਜਿਹੜੇ ਜਿਹਨਾਂ ਦੀਆਂ ਮਾਰਜਨਲ ਟੈਕਸ ਰੇਟ ਬਹੁਤ ਜ਼ਿਆਦਾ ਹਾਈ ਹੈ, ਹੈ ਨਾ, ਡਾਕਟਰ ਹੋ ਗਏ, ਹੋਰ ਹੋ ਗਏ, ਉਹ ਕਹਿੰਦੇ ਸੀਗੇ ਯਾਰ ਸਾਡੇ ਕੋਲ ਕੋਈ ਚਾਰਾ ਨਹੀਂ, ਨਹੀਂ ਤਾਂ ਸਾਡੇ ਤੇ 50% 45% ਹੈ ਨਾ ਹਾਈਐਸਟ ਪਲੱਸ ਮੈਡੀਕੇਅਰ ਲੈਵੀ, ਉਹ ਕਹਿੰਦੇ ਸਾਡੇ ਤੇ ਇੰਨਾ ਪੈ ਗਿਆ ਜੀ, ਤੇ ਹੁਣ ਕੀ ਕਰੀਏ ਇਹਨੂੰ ਘਟਾਉਣ ਦੇ ਲਈ ਜੀ ਪ੍ਰੋਪਰਟੀਆਂ ਲਈ ਚਲੋ ਨੈਗੇਟਿਵ ਗੇਅਰਿੰਗ ਦੇ ਨਾਲ ਕੁਛ ਤਾਂ ਸਾਨੂੰ ਆਫਸੈਟ ਹੋਊਗਾ, ਕੁਛ ਤਾਂ ਫਾਇਦਾ ਹੋਊਗਾ।
1: ਬੜੇ ਲੋਕ ਮਾਡਲ ਬਣਾਉਂਦੇ ਆ, ਚਾਰ ਚਾਰ ਘਰ ਬਣਾ ਕੇ ਬਾਅਦ ਚੋਂ ਜੀ ਇੱਕ ਪ੍ਰੋਪਰਟੀ ਵੇਚ ਕੇ 3 ਕੰਸੋਲੀਡੇਟ ਕਰ ਲਈਆਂ, 2 ਕੰਸੋਲੀਡੇਟ ਕਰ ਲਈਆਂ, ਲੇਟਰ ਔਨ ਉਹਨਾਂ ਘਰਾਂ ਦੀਆਂ ਜੋ ਕੀਮਤਾਂ ਵਧੀਆਂ, ਉਸ ਲਿਹਾਜ਼ ਨਾਲ ਇਹ ਕਾਫੀ ਦੇਰ ਚੱਲਦਾ ਰਿਹਾ ਸਿਸਟਮ। ਬਾਕੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਅਗਾਹ ਕਰਦੇ ਹਾਂ ਕਿ ਤੁਸੀਂ ਭਾਈ ਕਿਸੇ ਮਾਹਰ ਨਾਲ ਆਪੋ ਆਪਣੇ ਅਕਾਊਂਟੈਂਟ ਨਾਲ ਇਸ ਵਿਸ਼ੇ 'ਤੇ, ਕਿਉਂਕਿ ਹਰੇਕ ਦੇ ਫਾਈਨੈਂਸ਼ੀਅਲ ਜਿਹੜੇ ਹੁੰਦੇ ਆ ਉਹ ਡਿਫਰੈਂਟ ਹੁੰਦੇ ਆ, ਕੇਸ ਟੂ ਕੇਸ ਬੇਸਿਸ 'ਤੇ ਹੁੰਦੇ ਆ, ਇਹ ਕੋਈ ਐਡਵਾਈਸ ਨਹੀਂ ਆ, ਇਹ ਇੱਕ ਜਨਰਲ ਜਿਹੜੀ ਕਨਵਰਸੇਸ਼ਨ ਆ ਜਿਹੜੀ ਬਜਟ ਤੋਂ ਬਾਅਦ ਚੁੰਝ ਚਰਚਾ ਆਪਾਂ ਜਿਹਨੂੰ ਕਹਿੰਦੇ ਹਾਂ ਉਹਦੇ 'ਚੋਂ ਨਿਕਲੀਆਂ ਹੋਈਆਂ ਚੀਜ਼ਾਂ। ਹਾਂਜੀ ਕੰਟੀਨਿਊ ਕਰਿਓ ਵਰਿੰਦਰ ਜੀ। ਹਾਂਜੀ
0: ਹਾਂਜੀ ਹਾਂਜੀ ਬਿਲਕੁਲ ਹਾਂਜੀ, ਮੈਂ ਚੰਗਾ ਕੀਤਾ ਤੁਸੀਂ ਕਹਿ ਤਾ, ਮਤਲਬ ਇਹ ਪਰਸਨਲ ਸਰਕਮਸਟੈਂਸਿਸ ਹਰੇਕ ਦੇ ਅਲੱਗ ਹੁੰਦੇ ਆ ਨਾ, ਮੈਂ ਤਾਂ ਵੈਸੇ ਜਨਰਲ ਉਦਾਹਰਣਾਂ ਦੇ ਰਿਹਾ, ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਘਬਰਾਓ ਨਾ, ਜੇ ਕਿਸੇ ਨੂੰ ਹੈਗਾ ਤੁਸੀਂ ਮਿਲੋ, ਹੈ ਨਾ, ਸਾਰਿਆਂ ਨੂੰ
1: ਆਪਣੇ
0: ਪ੍ਰੋਫੈਸ਼ਨਲ ਨੂੰ ਮਿਲੋ, ਹਾਂਜੀ ਅਕਾਊਂਟੈਂਟ ਨਾਲ ਗੱਲ
1: ਕਰੋ, ਐਡਵਾਈਜ਼ਰ ਬਣੇ ਆ ਇਸ ਗੱਲਾਂ ਲਈ,
0: ਹਾਂਜੀ ਮੋਰਗੇਜ ਬ੍ਰੋਕਰ ਨਾਲ ਗੱਲ। ਹਾਂਜੀ ਸੋ ਇਹ ਹੈ ਕਿ ਇਹਦੇ ਵਿੱਚ ਹੁਣ ਜਿਹੜੇ ਚੇਂਜਸ ਆ ਰਹੇ ਨੇ ਮੇਨਲੀ ਟਾਰਗੇਟ ਕੀਤਾ ਜਾ ਰਿਹਾ ਫਸਟ ਹੋਮ ਬਾਇਰਸ ਨੂੰ, ਜਾਂ ਜਿਹਨਾਂ ਕੋਲੇ ਕਪੈਸਿਟੀ ਘੱਟ ਹੁੰਦੀ ਹੈ ਲੋਨ ਲੈਣ ਦੀ। ਹੁਣ ਜਿੱਦਾਂ ਮਾਰਕੀਟ ਦੇ ਵਿੱਚ ਉਹ ਗਏ 7 ਲੱਖ ਦਾ ਘਰ ਸੀ, 6 ਲੱਖ ਦਾ ਘਰ ਸੀ, ਇਨਵੈਸਟਰ ਆਇਆ ਉਹਨੇ ਕਹਿਣਾ ਮੈਂ 6.5 ਲੱਖ ਦਿੰਦਾ 6 ਲੱਖ ਦੀ ਬਜਾਏ, ਚਲੋ ਚੱਕੋ ਉਹਨੇ ਘਰ ਲੈ ਲਿਆ, ਹਨਾ ਉਹਦਾ ਪੋਰਟਫੋਲੀਓ ਬਣ ਗਿਆ, ਉਹਨੇ ਪੁਰਾਣੇ ਘਰ ਚੋਂ ਇਕੁਇਟੀ ਕਢਾਈ ਉੱਥੇ ਦੇਤੀ ਤੇ ਉਹਦਾ ਬਣ ਗਿਆ। ਪਰ ਜਿਹੜਾ ਫਸਟ ਹੋਮ ਬਾਇਰ ਹੈ ਜਿਹੜਾ 6 ਲੱਖ ਤੋਂ ਵੱਧ ਬਿਲਕੁਲ ਵੀ ਅਫੋਰਡ ਨਹੀਂ ਕਰਦਾ, ਉਹਦੇ ਲਈ ਪ੍ਰੋਬਲਮ ਹੋ ਰਹੀ।
1: ਹੁਣ ਸਾਡੇ ਵਰਗੀਆਂ ਧਾਰਨਾ ਦਿੱਤੀਆਂ ਨਾ ਤੁਸੀਂ, ਹੁਣ ਇੰਟਰਸਟ ਜਿਹਾ ਬਣਿਆ ਲੋਕਾਂ ਦਾ।
0: ਨਹੀਂ ਅਸੀਂ ਵੀ ਤੁਸੀਂ ਹੋਈ ਆ, ਇਹ ਜਿਹੜੇ ਅਕੈਡੈਮਿਕਸ ਹੁੰਦੇ ਆ ਯੂਨੀਵਰਸਿਟੀਆਂ ਵਾਲੇ ਉਹ ਵੀ ਬੇਚਾਰੇ ਹਨਾ ਕੰਮ ਹੀ ਕਰੀ ਜਾਂਦੇ ਆ, ਇਹਨਾਂ ਨਹੀਂ ਇਹ ਜ਼ਿਆਦਾ ਹੈਗੇ ਮਤਲਬ ਅੰਟਰਪ੍ਰਨੂਰ ਕਹਿ ਲਓ ਜਾਂ ਫਿਰ ਜਿਹਨਾਂ ਕੋਲੇ ਇਨਕਮ ਜਿਹਨਾਂ ਦੀ
1: ਜ਼ਿਆਦਾ ਹੈ।
0: ਦੇਰ ਇਜ਼ ਨਥਿੰਗ ਰੋਂਗ, ਦੇਰ ਇਜ਼ ਨਥਿੰਗ ਰੋਂਗ
1: ਇਨ ਦੈਟ, ਹੈ ਨਾ,
0: ਇਹ ਜਿਹੜੀ ਇੰਟਰ, ਹਾਂਜੀ ਹਾਂਜੀ, ਨਹੀਂ ਆਪਾਂ ਇਹ ਨਹੀਂ ਕਹਿ ਰਹੇ, ਇੰਟਰ ਜਨਰੇਸ਼ਨਲ ਵੈਲਥ ਜਿਹੜੀ ਸੀਗੀ, ਹੁਣ ਜਿਹਨਾਂ ਦੇ ਪਹਿਲਾਂ ਹੀ ਪੈਰ ਲੱਗ ਚੁੱਕੇ ਆ, ਜਿਹਨਾਂ ਦੀ ਹੁਣ ਉਹ ਕਹਿੰਦਾ ਇੱਕ ਦੇ ਉੱਤੇ ਦੂਜਾ, ਦੂਜੇ ਉੱਤੇ ਤੀਜਾ, ਤੀਜੇ ਉੱਤੇ ਚੌਥਾ, ਮਤਲਬ ਜਿਹਨਾਂ ਦੀ ਨੀਂਹ ਬਣਦੀ ਜਾ ਰਹੀ ਸੀ, ਸੋ ਇਹ ਉਹਨਾਂ ਲੋਕਾਂ ਲਈ ਸੌਖਾ ਸੀ ਪੈਰ ਪਾਉਣਾ, ਹੈ ਨਾ। ਹੁਣ ਇਸ ਚੀਜ਼ ਨੂੰ ਉਹਨਾਂ ਨੇ ਇੱਕ ਨਾ ਪ੍ਰੀਤਿੰਦਰ ਜੀ ਜਿਹੜੀ ਮੈਂ ਗੱਲ ਬਾਰ ਬਾਰ ਆਵਾਂ, ਮੈਂ ਗੱਲ ਕਰਤੀ ਐਨਰਜੀ ਦੀ, ਫਿਰ ਗੱਲ ਕਰਤੀ ਆਪਾਂ ਹਾਊਸਿੰਗ ਦੀ, ਜਿਹਦੇ ਵਿੱਚ ਆਹ ਦੋ ਵੱਡੇ ਵੱਡੇ ਲੀਵਰ ਸੀਗੇ, ਹੈ ਨਾ, ਸੀ ਕੈਪੀਟਲ ਗੇਨ ਟੈਕਸ ਦੇ। ਤੀਜੀ ਗੱਲ ਕਰੀਏ ਆਪਾਂ ਪ੍ਰੋਡਕਟਿਵਿਟੀ ਦੀ, ਜਿਹੜੀ ਆਸਟ੍ਰੇਲੀਆ ਦੀ ਸੇਵਿੰਗਸ ਦਾ 2/3 ਨੀਅਰਲੀ 70% ਰੀਅਲ ਇਸਟੇਟ ਦੇ ਵਿੱਚ ਇਨਵੈਸਟ ਸੀਗਾ। ਹੁਣ ਤੁਸੀਂ ਦੇਖੋ ਸਾਰੇ ਲੋਕ ਰੀਅਲ ਇਸਟੇਟ ਚ ਇਨਵੈਸਟ ਕਰ ਰਹੇ 70% ਆਪਣੀਆਂ ਸੇਵਿੰਗਸ ਨੂੰ, ਤਾਂ ਸਮਾਲ ਬਿਜ਼ਨਸਿਸ ਦੇ ਵਿੱਚ, ਇਨੋਵੇਸ਼ਨ ਦੇ ਵਿੱਚ, ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਆਪਾਂ ਇਨਵੈਸਟ ਕਰਨ ਲਈ ਕੀ ਬਚ ਗਿਆ ਸਾਡੇ ਕੋਲ? 30% ਇੱਥੇ ਲੋਕ ਨਹੀਂ ਸੀ ਕਰਦੇ। ਅਮਰੀਕਾ ਦੇ ਵਿੱਚ ਰੀਅਲ ਇਸਟੇਟ ਦੇ ਵਿੱਚ ਸਿਰਫ 28% ਇਨਵੈਸਟਮੈਂਟ ਹੈ, ਹੁਣ ਥੋੜੀ ਜਿਹੀ ਵੱਧ ਗਈ ਹੋਊ ਸ਼ਾਇਦ, ਪਰ ਸਾਡੇ ਇੱਥੇ 70% ਆ। ਸਮਝਦੇ ਮੇਰੀ ਗੱਲ? ਕਿਉਂਕਿ ਇਹਨਾਂ ਪੋਲਿਸੀਜ਼ ਕਰਕੇ ਇਹ ਇਨਸੈਂਟੀਵਾਈਜ਼ ਕੀਤਾ ਜਾ ਰਿਹਾ ਲੋਕਾਂ ਨੂੰ, ਇਹ ਮਤਲਬ ਉਹ ਸਿੱਟਿਆ ਜਾ ਰਿਹਾ ਸੀ, ਹੈ ਨਾ, ਵੀ ਤੁਸੀਂ ਆਹ ਦੇਖੋ, ਆਹ ਤੁਹਾਡਾ ਕੈਰਟ ਐਂਡ ਸਟੇਕ ਵਾਲਾ ਕੰਮ ਹੈ, ਵੀ ਆਹ ਦੇਖੋ ਤੁਹਾਨੂੰ ਅਸੀਂ, ਹੈ ਨਾ, ਚੋਗ ਚੁਗਾਤੀ, ਆ ਜਾਓ ਇਨਵੈਸਟ ਕਰੋ, ਇਨਵੈਸਟ ਕਰੋ, ਤੁਹਾਨੂੰ ਹੁੰਗਾਰਾ ਦਿੱਤਾ ਜਾ ਰਿਹਾ ਸੀ ਇਨਵੈਸਟ ਕਰਨ ਦੇ ਲਈ। ਹੁਣ ਉਹ ਜਿਹੜੀ ਇਨਕਮ ਹੈ, ਥੋੜੀ ਜਿਹੀ ਇਨਕਮ ਹੈ, ਰੀਅਲ ਇਸਟੇਟ ਚੋਂ ਫ੍ਰੀ ਹੋ ਕੇ ਆਰ ਐਂਡ ਡੀ ਚ ਜਾਊਗੀ, ਕਿਤੇ ਇਨੋਵੇਸ਼ਨ ਵਾਲੀ ਕੰਪਨੀ ਜਾਊਗੀ, ਹਨਾ ਸਟਾਰਟਅਪਸ ਦੇ ਵਿੱਚ ਜਾਊਗੀ, ਉਹਦੇ ਨਾਲ ਜਿਹੜਾ ਆਸਟ੍ਰੇਲੀਆ ਦਾ ਓਵਰਆਲ ਪ੍ਰੋਫਾਈਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਧੂਗਾ, ਜਿਹੜੀ ਕਿ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਸੋ ਕਿਤੇ ਨਾ ਕਿਤੇ ਜਿਹੜਾ ਇਹ ਬਜਟ ਹੈ, ਇਹਨਾਂ ਤਿੰਨੇ ਜਿਹੜੀਆਂ ਆਪਾਂ ਪੋਲਿਸੀ ਡਿਸਕਸ ਕੀਤੀਆਂ ਸੀਗੀਆਂ, ਐਨਰਜੀ ਸਿਕਿਉਰਿਟੀ, ਹਾਊਸਿੰਗ ਸਪਲਾਈ ਤੇ ਪ੍ਰੋਡਕਟਿਵਿਟੀ ਇਨਕਰੀਜ਼,
1: ਹਾਂਜੀ ਸਿਸਟਮ ਤਾਂ
0: ਕਿਤੇ ਨਾ ਕਿਤੇ ਇਹ ਸੱਟ ਮਾਰ ਰਹੀਆਂ ਨੇ ਕਿਤੇ ਨਾ ਕਿਤੇ। ਹੁਣ ਦੇਖਿਆ ਇਹ ਜਾਊਗਾ ਵੀ ਲੋਕ ਇਸ ਚੀਜ਼ ਨੂੰ ਕਿੱਦਾਂ ਰਿਸਪੋਂਡ ਕਰਦੇ ਆ, ਆਉਣ ਵਾਲਾ ਸਮਾਂ ਇਲੈਕਸ਼ਨਾਂ ਦੇ ਵਿੱਚ ਇਹਦਾ ਕੀ ਅਸਰ ਹੁੰਦਾ ਹੈ। ਹੁਣ ਮਤਲਬ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਤੁਸੀਂ ਸੁਣਿਆ ਹੋਣਾ, ਉਹ ਕਹਿੰਦੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਜੀ, ਅਸੀਂ ਤਾਂ ਇਹਨਾਂ ਨੂੰ ਚੇਂਜਿਸ ਨੂੰ ਹੈ ਨਾ ਖਾਰਜ ਕਰ ਦੇਵਾਂਗੇ ਤੇ ਪੁਰਾਣੀਆਂ ਪਾਲਿਸੀਆਂ ਅਪਲਾਈ ਕਰਾਂਗੇ। ਹੁਣ ਉਹ ਵੇਚਣਾ ਥੋੜਾ ਜਿਹਾ ਔਖਾ ਹੋਊਗਾ। ਵਨ ਨੇਸ਼ਨ ਦੀ ਜਿਹੜੀ ਪਾਪੂਲੈਰਿਟੀ ਇੰਨੀ ਵਧੀਆ ਤੁਸੀਂ ਗੱਲ ਕੀਤੀ ਹੈ ਨਾ, ਉਹ ਵਨ ਨੇਸ਼ਨ ਵਾਲਿਆਂ ਦੇ ਵਿੱਚ ਵੀ ਹੁਣ ਸੱਪ ਦੇ ਮੂੰਹ ਚ ਕੋੜ ਕਿਰਲੇ ਵਾਲੀ ਗੱਲ ਹੈ, ਉਹ ਕੀ ਕਰਨਗੇ ਹੁਣ ਹੈ ਨਾ। ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਗਰੀਬ ਲੋਕ ਹੋਰ ਗਰੀਬ ਹੁੰਦੇ ਜਾ ਰਹੇ ਆ, ਮਾਈਗ੍ਰੇਸ਼ਨ ਨੂੰ ਬਹੁਤ ਵੱਡਾ ਇਸ਼ੂ ਬਣਾਇਆ ਗਿਆ,
1: ਮਾਈਗ੍ਰੇਸ਼ਨ
0: ਦੇ ਨੈਟ ਓ, ਹਾਂਜੀ ਨੈਟ ਓਵਰਸੀਜ਼ ਮਾਈਗ੍ਰੇਸ਼ਨ ਦੇ ਨੰਬਰ ਹਜੇ ਵੀ ਹਾਈ ਨੇ, 25 to 26 ਚ 260,000 ਆਏ ਹੈ, ਸਰਕਾਰ ਦੀ ਫੋਰਕਾਸਟ ਤੋਂ 35,000 ਜ਼ਿਆਦਾ ਆਏ ਹੈ। ਸੋ ਰੌਲਾ ਤਾਂ ਉਹਨਾਂ ਨੇ ਪਾਉਣਾ ਹੈ। ਵਨ ਨੇਸ਼ਨ ਕਹਿੰਦੀ ਹੈ ਜੀ ਅਸੀਂ 1,30,000 ਕਰ ਦਿਆਂਗੇ, ਕੋਲੀਸ਼ਨ ਨੇ ਹਜੇ ਨੰਬਰ ਨਹੀਂ ਦਿੱਤੇ ਪਰ ਉਹ ਕਹਿੰਦੇ ਅਸੀਂ 2,00,000 ਤੋਂ ਥੱਲੇ ਥੱਲੇ ਕਰਾਂਗੇ। ਸੋ ਇਹ ਸਾਰੇ ਇਸ਼ੂਜ ਮਤਲਬ ਹੈ ਤਾਂ ਹੈ ਇਹ
1: ਨਹੀਂ, ਗਿਣਤੀਆਂ ਮਿਣਤੀਆਂ ਤਾਂ ਹੋਣੀਆਂ, ਬਾਕੀ ਸਿਸਟਮ ਵੀ ਇੱਕ ਵਾਰ ਹਿੱਲਣਾ। ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਪਹਿਲਾਂ ਇੱਕ ਮੋਟਾ ਜਿਹਾ ਆਪਣੀਆਂ ਗਰਾਜ ਜਿਹੜੇ ਜਾਂ ਯਾਰ ਦੋਸਤ ਇਕੱਠੇ ਹੁੰਦੇ ਆ, ਇਹੀ ਲੱਗਦਾ ਵੀ ਜਿਹੜੀ ਸਿਕਿਉਰਿਟੀ ਆ ਵੈਲਥ ਦੀ, ਤੁਸੀਂ ਜੀ ਇੱਕ ਘਰ ਲੈ ਲਓ, ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਲਓ, 15 to 20% ਰਿਟਰਨ ਆ ਜੂ, ਆਹ ਹੋ ਜੂ, ਆਹ ਹੋ ਜੂ। ਹੁਣ ਜਦ ਉਹ ਰਿਟਰਨ ਘੱਟਦੀ ਨਜ਼ਰ ਆਉਣੀ ਆ ਤਾਂ ਫਿਰ ਜ਼ਾਹਰਾ ਤੌਰ 'ਤੇ ਬੰਦਾ ਕਹਿੰਦਾ ਯਾਰ ਇਹ ਦੁੱਖ ਕੰਮ ਕਰ ਤੋਰ ਲਈਏ, ਕੋਈ ਹੈ ਨਾ ਰੈਸਟੋਰੈਂਟ ਲੈ ਲਈਏ, ਕੋਈ ਹੋਰ ਕੰਮ ਕਰ ਲਈਏ, ਜਾਂ ਜਿਹੜੇ ਗੱਲਾਂ 'ਚ ਰੁਕਾਵਟ ਹੋਈ ਹੋਈ ਆ ਉਹਦੇ ਨਾਲ ਸਿਸਟਮ ਹਿੱਲਣ ਦੀ ਸੰਭਾਵਨਾ ਹੈਗੀ ਆ,
0: ਕਿਉਂਕਿ ਹਿੱਲਣਾ ਵੀ ਚਾਹੀਦਾ ਸੀ ਲੌਂਗ ਓਵਰਡਿਊ।
1: ਨਹੀਂ ਬਹੁਤ ਬਹੁਤ ਮਿਹਰਬਾਨੀ ਵਰਿੰਦਰ, ਅਤੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕਾਫੀ ਸਾਰੇ ਫੈਕਟਰਸ ਤੋਂ ਆਗਾਹ ਕੀਤਾ ਅਤੇ ਗੱਲਾਂ 'ਚੋਂ ਗੱਲ ਕੱਢੀ ਕਿ ਬਜਟ ਦੀਆਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਸਿਰ ਦੇ ਉੱਪਰ ਉਹਦੀ ਲੰਘ ਜਾਂਦੀਆਂ, ਬੰਦਾ ਜਦ ਬਿਲੀਅਨ ਵਰਡ ਸੁਣਦਾ ਬੰਦਾ ਕਹਿੰਦਾ ਛੱਡੋ ਯਾਰ ਇਹ 'ਚ ਕਿ ਕੋਈ ਕੰਮਾਂ 'ਚੋਂ ਕੰਮ ਆ, ਆਪਾਂ ਤਾਂ ਇਹ ਨਹੀਂ ਪਤਾ ਵੀ ਇਹ 'ਚ ਜੀਰੋਆਂ ਕਿੰਨੀਆਂ। ਪਰ ਜਦੋਂ ਉਹਨੂੰ ਸਰਲ ਢੰਗ ਨਾਲ ਸਾਦ ਮੁਰਾਦੇ ਢੰਗ ਨਾਲ ਦੱਸਿਆ ਜਾਂਦਾ ਵੀ ਇਹਨਾਂ ਚੀਜ਼ਾਂ ਦਾ ਇੱਦਾਂ ਅਸਰ ਪਊਗਾ, ਤਾਂ ਉਸ ਲਿਹਾਜ਼ ਨਾਲ ਗੱਲ ਸਮਝਣੀ ਆਸਾਨ ਹੋ ਜਾਂਦੀ ਹੈ। ਅਤੇ ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: हांजी। जवाका दी एक्टिंग है कमाल पवेगा हुण धमाल
2: सब कुछ हुन दो लोकेशन ते मिलनगे।
3: आहो जी आहो।
2: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
4: रेडियो हांजी 1674 में दोस्तों तुहाडा स्वागत करते हैं। इस टाइम तुसी सानू YouTube चैनल दे उत्ते वेख रहे हो जां फिर रेडियो दे उत्ते सुन रहे हो तां अज तुहाडे लई आपां ਪੰਜਾਬੀ ਭਾਸ਼ਾ ਦੇ ਇੱਕ ਬੜੇ ਜਾਣਕਾਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ। ਕਈ ਲੋਕ ਸਿਰਫ ਪੰਜਾਬੀ ਜਾਂ ਫਿਰ ਕੋਈ ਵੀ ਭਾਸ਼ਾ ਬੋਲਦੇ ਨੇ ਅਤੇ ਕਈ ਲੋਕ ਜਦੋਂ ਉਸ ਭਾਸ਼ਾ ਦੇ ਨਾਲ ਪਿਆਰ ਪਾ ਬਹਿੰਦੇ ਨੇ ਅਤੇ ਅੱਗੇ ਤੋਂ ਅੱਗੇ ਕਈ ਤਰ੍ਹਾਂ ਦੀਆਂ ਗੁੰਝਲਾਂ ਖੋਲ੍ਹਦੇ ਚਲੇ ਜਾਂਦੇ ਨੇ ਅਤੇ ਫਿਰ ਉਹ ਸਾਨੂੰ ਇਹ ਦੱਸਦੇ ਨੇ ਕਿ ਇਹਦਾ ਮੂਲ ਕਿੱਥੇ ਸੀ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਸਾਡੇ ਕੋਲ ਅਜੋਕੇ ਸਮੇਂ ਦੇ ਵਿੱਚ ਇਹ ਚੀਜ਼ਾਂ ਇਹ ਭਾਸ਼ਾ ਇਹ ਲਿਪੀ ਸਾਡੇ ਕੋਲ ਪਹੁੰਚੀ। ਵੈਨਕੂਵਰ ਤੋਂ ਸਾਡੇ ਕੋਲ ਸੱਜਣ ਪਹੁੰਚੇ ਨੇ ਰਮਨਦੀਪ ਜੀ। ਹੋ ਸਕਦਾ ਹੈ ਕਿ ਤੁਸੀਂ ਵੈਬਸਾਈਟ ਦੇ ਜ਼ਰੀਏ ਫੇਸਬੁੱਕ ਦੇ ਜ਼ਰੀਏ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਇਹਨਾਂ ਤੱਕ ਜ਼ਰੂਰ ਵਾਹ ਵਾਸਤਾ ਰੱਖਦੇ ਹੋ, ਇਹਨਾਂ ਦੇ ਨਾਲ ਜੁੜੇ ਹੋ ਅਤੇ ਜੇਕਰ ਨਹੀਂ ਜੁੜੇ ਤਾਂ ਅੱਜ ਦੀ ਗੱਲਬਾਤ ਤੋਂ ਬਾਅਦ ਸ਼ਾਇਦ ਜ਼ਰੂਰ ਤੁਸੀਂ ਜੁੜ ਕੇ ਰਹੋਗੇ ਕਿਉਂਕਿ ਇਹਨਾਂ ਦੇ ਕੋਲੋਂ ਜਾਣਾਂਗੇ ਆਪਾਂ ਆਪਣੀ ਭਾਸ਼ਾ ਦੇ ਬਾਰੇ, ਪੰਜਾਬੀ ਭਾਸ਼ਾ ਦੇ ਬਾਰੇ, ਉਹਦੇ ਪਿਛੋਕੜ ਦੇ ਬਾਰੇ, ਮੂਲ ਦੇ ਬਾਰੇ, ਆਪਣੀ ਗੁਰਮੁਖੀ ਲਿਪੀ ਦੇ ਬਾਰੇ। ਸੋ ਇਹਨਾਂ ਦੀ ਕਾਫੀ ਲੰਮੀ ਚੌੜੀ ਇਸ ਚੀਜ਼ ਦੇ ਉੱਤੇ ਤੁਲਨਾਤਮਕ ਅਧਿਐਨ ਇਹਨਾਂ ਨੇ ਕੀਤਾ। ਅਲੱਗ ਅਲੱਗ ਜੋ ਰਿਸਰਚਿਜ਼ ਹੋਈਆਂ ਨੇ, ਅਲੱਗ ਅਲੱਗ ਜੋ ਪੁਰਾਣੇ ਗ੍ਰੰਥ ਨੇ ਉਹਨਾਂ ਨੂੰ ਫਰੋਲ ਕੇ, ਨਾ ਕਿ ਸਿਰਫ ਪੰਜਾਬ ਦੇ, ਦੁਨੀਆ ਜਹਾਨ ਦੇ ਵਿੱਚੋਂ ਜਿੱਥੋਂ ਵੀ ਜੋ ਵੀ ਸਰੋਤ ਮਿਲੇ ਇਹਨਾਂ ਨੇ ਉਹ ਫਰੋਲੇ ਅਤੇ ਉਹਦਾ ਨਿਚੋੜ ਕੱਢ ਕੇ ਸਾਡੀ ਆਪਣੀ ਭਾਸ਼ਾ ਦੇ ਵਿੱਚ, ਆਸਾਨ ਭਾਸ਼ਾ ਦੇ ਵਿੱਚ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸੋ ਅੱਜ ਦੇ ਦਿਨ ਇਹਨਾਂ ਦੇ ਆਸਟ੍ਰੇਲੀਆ ਆਉਣ ਦੇ, ਇਹਨਾਂ ਦੇ ਮੈਲਬਰਨ ਆਉਣ ਦਾ ਲਾਹਾ ਆਪਾਂ ਲੈਂਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਤੁਹਾਡਾ ਧੰਨਵਾਦ ਇੱਥੇ ਸੱਦਾ ਦੇਣ ਲਈ।
4: ਜੀ ਧੰਨਵਾਦ ਵੀਰ ਜੀ। ਮੈਂ ਜਿੱਦਾਂ ਵੇਖ ਰਿਹਾ ਹਾਂ ਤੁਹਾਡੀ ਵੈਬਸਾਈਟ ਦੇ ਉੱਤੇ ਤੁਹਾਡੇ ਨਾਲ ਜੋ ਪਹਿਲਾਂ ਵੀ ਗੱਲਬਾਤ ਹੋ ਰਹੀ, ਸੋ ਬਤੌਰ ਪੇਸ਼ਾ ਕਹਿੰਦੇ ਹੁੰਦੇ ਵੀ ਜਿਹੜਾ ਆਪਣਾ ਘਰ ਚਲਾਉਣ ਵਾਲਾ ਕਿੱਤਾ ਉਹ ਬਤੌਰ ਇੰਜੀਨੀਅਰ ਤੁਸੀਂ ਕੰਮ ਕਾਰ ਕਰ ਰਹੇ ਹੋ, ਪੜ੍ਹਾਈ ਤੁਹਾਡੀ ਜਿਹੜੀ ਆ ਇੰਜੀਨੀਅਰਿੰਗ ਦੀ ਆ, ਅਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਇਹ ਕੰਮ ਆ ਇਹ ਤੁਸੀਂ ਆਪਣਾ ਬਹੁਤਾ ਸਮਾਂ ਜਿਹੜਾ ਉਹ ਭਾਸ਼ਾ ਦੀ ਜਾਂ ਫਿਰ ਸਾਡੀ ਮਾਤ ਭਾਸ਼ਾ ਦੀ ਆਪਾਂ ਕਹਿ ਲਈਏ ਤੁਸੀਂ ਸੇਵਾ ਦੇ ਉੱਤੇ ਲਾਇਆ ਵਾ, ਕਿੱਦਾਂ ਇਹ ਰੁਝਾਨ ਇੱਧਰਲੇ ਪਾਸੇ ਨੂੰ ਆਇਆ?
5: ਇਹ ਵੀਰ ਜੀ ਜਿਗਿਆਸਾ ਸੀਗੀ, ਇੱਕ ਜਿਗਿਆਸਾ ਸੁਭਾਅ ਆ ਕਿੱਤਾ ਮੇਰਾ ਟੈਕਨੋਲੋਜੀ ਦੇ ਨਾਲ ਆ, ਮਕੈਨਿਕਸ ਦੇ ਨਾਲ ਆ, ਉਹ ਉੱਧਰ ਹੁਣ ਪ੍ਰੋਬਲਮ ਸੋਲਵ ਕਰਨ ਵਾਲਾ ਇੱਕ ਦਿਮਾਗ ਹੈ ਵੀ ਜਿਹਦੇ 'ਚ ਦਿਮਾਗ ਚੱਲਦਾ ਵੀ ਕੋਈ ਸਮੱਸਿਆ ਲੱਭੀ ਆ, ਸਮੱਸਿਆ ਦਾ ਹੱਲ ਕੀ ਹੋਊ, ਇਹਦੀ ਸ਼ੁਰੂ ਕਿੱਥੋਂ ਹੁੰਦੀ ਆ ਸਮੱਸਿਆ ਅਤੇ ਇਹਨੂੰ ਸੁਲਝਾਉਣਾ ਕਿਵੇਂ ਆ। ਉਹ ਅੱਜ ਤੋਂ 2014-15 ਦੇ ਵਿੱਚ ਇੱਕ ਡਾਕੂਮੈਂਟਰੀ ਦਾ ਪ੍ਰੋਜੈਕਟ ਅਸੀਂ ਕੀਤਾ ਸੀ, ਫਾਈਨਲ ਅਸਾਲਟ, ਪੰਜਾਬੀ ਪਾਣੀਆਂ ਦੇ ਉੱਤੇ। ਉਹ ਸੀਗਾ ਵੀ ਪੰਜਾਬ ਦੇ ਪਾਣੀਆਂ ਦਾ ਥੋੜ੍ਹਾ ਜਿਹਾ ਮਾੜਾ ਹਾਲ ਹੋ ਰਿਹਾ, ਉਹਦੇ ਇੱਕ ਜੋ ਵੀ ਉਹਦੇ 'ਚ ਉਹਦੇ ਆਲੇ ਦੁਆਲੇ ਸੀ ਇਨਫੋਰਮੇਸ਼ਨ ਸੀ ਉਹ ਇਕੱਠੀ ਕਰਨ ਘਰੋਂ ਨਿਕਲੇ ਸੀਗੇ, ਤਾਂ ਉਹਦੇ ਵਿੱਚੋਂ ਕਰਦਿਆਂ ਨੂੰ ਸਾਨੂੰ ਪਤਾ ਲੱਗਿਆ ਵੀ ਇੱਕ ਸਰਸਵਤੀ ਕੋਈ ਦਰਿਆ ਪੁਨਰ ਸੁਰਜੀਤ ਕਰਨ ਜਾਣ ਦੀ ਸਕੀਮ ਹੈਗੀ ਆ, ਜਿਹਦੇ ਨਾਲ ਸਤਲੁਜ ਦਾ ਪਾਣੀ ਕਿਸੇ ਹੋਰ ਪਾਸੇ ਲੈ ਕੇ ਜਾਣ ਦੀ ਇੱਕ ਪਲੈਨਿੰਗ ਚੱਲ ਰਹੀ ਆ।
4: ਓਕੇ,
5: ਉਹ ਪ੍ਰੋਜੈਕਟ ਆਪਣੀ ਡਾਕੂਮੈਂਟਰੀ ਆ ਗਈ, ਬਹੁਤ ਵੈਲ ਰਿਸੀਵ ਹੋਈ, ਬਹੁਤ ਪਸੰਦ ਦਾ ਤਾਂ ਉਹਦੇ 'ਚ ਸ਼ਬਦ ਹੈ ਨਹੀਂ ਸੀਗਾ, ਉਹ ਤਾਂ ਜਾਣਕਾਰੀ ਫੈਲਾਉਣੀ ਸੀਗੀ, ਜਾਣਕਾਰੀ ਪੰਜਾਬੀਆਂ ਨੇ ਉਹਦੀ ਬਹੁਤ ਅਸੈਪਟ ਕੀਤੀ। ਉਹ ਉਦੋਂ ਬਾਅਦ ਦੇ ਵਿੱਚ ਮੇਰੇ ਮਨ ਦੇ ਵਿੱਚ ਇਹ ਸੀਗਾ ਵੀ ਸਰਸਵਤੀ ਨੂੰ ਮੈਂ ਪ੍ਰਾਇਮਰੀ ਸੋਰਸਿਸ ਤੋਂ ਦੇਖਾਂ, ਪੜ੍ਹਾਂ ਵੀ ਇਹ ਮੂਲ ਸਰੋਤਾਂ ਦੇ ਵਿੱਚ ਕੀ ਲਿਖਿਆ ਹੋਇਆ, ਵੀ ਇੰਟਰਪ੍ਰਟੇਸ਼ਨ ਲੋਕਾਂ ਨੇ ਅਲੱਗ ਅਲੱਗ ਕੀਤੀ ਹੁੰਦੀ ਆ, ਪਰ ਇੰਟਰਪ੍ਰਟੇਸ਼ਨ ਨਹੀਂ ਵੀ ਆ ਪ੍ਰਾਇਮਰੀ ਜਿਹੜੇ ਮੂਲ ਸਰੋਤ ਦੇ ਵਿੱਚ ਕੀ ਲਿਖਿਆ, ਉਹਦੇ ਰਾਹੀਂ ਮੈਂ ਰਿਗਵੇਦ ਤੱਕ ਜਾਣਾ ਚੱਲਿਆ ਗਿਆ ਵੀ ਰਿਗਵੇਦ ਦੇ ਵਿੱਚ ਸਰਸਵਤੀ ਦਾ ਸਾਨੂੰ ਪੁਰਾਣੇ ਤੋਂ ਪੁਰਾਣਾ ਜ਼ਿਕਰ ਦੱਸਿਆ ਜਾਂਦਾ। ਰਿਗਵੇਦ ਦੇ ਉਹਦੇ ਤੋਂ ਪਤਾ ਲੱਗਿਆ ਵੀ ਇੱਕ ਇਸੇ ਹੀ ਸਰਸਵਤੀ ਦਾ ਜ਼ਿਕਰ ਰਾਨੀਆਂ ਦੇ ਜੇਂਦ ਅਵਿਸਥਾ ਗ੍ਰੰਥ ਦੇ ਵਿੱਚ ਵੀ ਆ, ਜਿਹੜਾ ਕਿ ਰਿਗਵੇਦ ਦੇ ਜਿੰਨਾ ਹੀ ਪੁਰਾਣਾ ਮੰਨਿਆ ਜਾਂਦਾ। ਫਿਰ ਉਹਨੂੰ ਐਨਾਲਿਸਿਸ ਕਰਨਾ ਪਿਆ, ਐਨਾਲਾਈਜ਼ ਕੀਤਾ ਵੀ ਉਹਦੇ ਵਿੱਚ ਸਰਸਵਤੀ ਬਾਰੇ ਕੀ ਜ਼ਿਕਰ ਆ। ਤਾਂ ਰਾਨੀਆਂ ਤੱਕ ਗਏ ਤਾਂ ਫਿਰ ਉੱਥੇ ਪਤਾ ਲੱਗਿਆ ਵੀ ਸਰਸਵਤੀ ਇੱਕ ਉਹਨਾਂ ਨੇ ਹਰਹਾਵਤੀ ਕਿਹਾ, ਅਤੇ ਹਰਹਾਵਤੀ ਉਹਨਾਂ ਦਾ ਇੱਕ ਸੂਬਾ ਵੀ ਸੀਗਾ, ਇਲਾਕੇ ਦਾ ਨਾਂ ਵੀ ਸੀ, ਕੰਧਾਰ ਦੇ ਆਲੇ ਦੁਆਲੇ ਅਤੇ ਹੈਰਾਤ ਦੇ ਆਲੇ ਦੁਆਲੇ ਦੇ ਇਲਾਕੇ ਦਾ ਨਾਂ ਹਰਹਾਵਤੀ ਬੋਲਿਆ ਉਹਨਾਂ ਨੇ, ਕਿਉਂਕਿ ਉਹ ਸੱਸੇ ਅਤੇ ਹਾਹੇ ਦਾ ਉਹਨਾਂ ਦਾ ਸੀਗਾ। ਉਹਦੇ ਤੋਂ ਫਿਰ ਉਹਨਾਂ ਦਾ ਇਤਿਹਾਸ ਪੜ੍ਹਨਾ ਪਿਆ, ਉਹ ਗ੍ਰੰਥ ਨੂੰ ਫਰੋਲਣਾ ਪਿਆ, ਉਹਦੇ 'ਚ ਜੋ ਚੀਜ਼ਾਂ ਲੱਭਣੀਆਂ। ਫਿਰ ਉਹ ਇਸੇ ਤਰੀਕੇ ਹੀ ਅੱਗੇ ਦੀ ਅੱਗੇ ਤੁਰਦਾ ਰਿਹਾ। ਫਿਰ ਉੱਥੇ ਭਾਸ਼ਾ ਦਾ ਆ ਗਿਆ ਵੀ ਜੇ ਰਿਗਵੇਦ ਉੱਥੇ ਪਤਾ ਲੱਗਿਆ ਵੀ ਰਿਗਵੇਦ ਅਤੇ ਇਰਾਨੀਆਂ ਦਾ ਗ੍ਰੰਥ ਜੇਂਦ ਵਿਵਸਥਾ ਇੱਕੋ ਹੀ ਬੋਲੀ ਦੇ ਦੋ ਲਹਿਜੇ ਆ। ਫਿਰ ਮੇਰੇ ਮਨ 'ਚ ਇਹ ਆਇਆ ਵੀ ਜੇ ਉਹ ਸਾਨੂੰ ਤਾਂ ਦੱਸਿਆ ਜਾਂਦਾ ਵੀ ਸਾਰਾ ਕੁਛ ਸੰਸਕ੍ਰਿਤ ਵਿੱਚੋਂ ਨਿਕਲਿਆ, ਸਾਡੀ ਬੋਲੀ ਨਿਕਲੀ ਆ, ਇੱਥੇ ਤਾਂ ਇਰਾਨੀਆਂ ਦੀ ਬੋਲੀ ਦਾ ਲਹਿਜਾ ਵੀ ਉਹੀ ਆ, ਵੀ ਫਿਰ ਸਾਡੀ ਪੰਜਾਬੀ ਕਿੱਥੇ ਆਈ। ਫਿਰ ਉਹ ਇਤਿਹਾਸ ਫੋਲਦੇ ਫੋਲਦੇ ਭਾਸ਼ਾ ਦਾ ਬੋਲੀ ਦਾ ਵਿੱਚ ਆ ਗਿਆ ਰੌਲਾ ਵੀ ਹੁਣ ਇਹਦੀ ਗੁੱਥੀ ਸਮਝਾਓ, ਇਹ ਕਿੱਧਰ ਨੂੰ ਲੈ ਗਈ
4: ਪ੍ਰੋਬਲਮ ਸੋਲਵਿੰਗ।
5: ਉਹ ਪ੍ਰੋਬਲਮ ਇੱਕ ਸੋਲਵ ਕਰਨ ਤੁਰੇ ਤਾਂ ਉਹ ਗਾਂ ਦੀ ਹੋਰ ਗੁਲਝਲਾਂ ਨਿਕਲ ਆਈਆਂ। ਫਿਰ ਉੱਥੇ ਪੰਜਾਬੀ ਬੋਲੀ ਨਾਲ ਦੇਖਣ ਲੱਗੇ ਤਾਂ ਉੱਥੋਂ ਪਤਾ ਲੱਗਿਆ ਵੀ ਇਹ ਜਿਹੜਾ ਸਾਨੂੰ ਆਮ ਕਰਕੇ ਦੱਸਿਆ ਜਾਂਦਾ ਵੀ ਸੱਸਾ ਅਤੇ ਹਾਹਾ, ਇਹ ਇਰਾਨੀਆਂ ਨੂੰ ਸੱਸਾ ਨਹੀਂ ਸੀ ਬੋਲਣਾ ਆਉਂਦਾ, ਉਹਨਾਂ ਨੇ ਸਿੰਧ ਨੂੰ ਹਿੰਦ ਕਹਿਤਾ। ਪਰ ਜਦੋਂ ਮੈਂ ਉਹ ਜੇਂਦ ਵਿਵਸਥਾ ਗ੍ਰੰਥ ਫੋਲ ਕੇ ਦੇਖਿਆ ਉੱਥੇ ਤਾਂ ਪਤਾ ਲੱਗਿਆ ਵੀ ਸੱਸਾ ਤਾਂ ਉਹ ਆਰਾਮ ਨਾਲ ਬੋਲੀ ਜਾ ਰਹੇ ਆ, ਉੱਥੇ ਤਾਂ ਸੱਸੇ ਨਾਲ ਸੈਂਕੜੇ ਸ਼ਬਦ ਪਏ ਆ, ਵੀ ਇਹ ਕੀ ਗੱਲ ਹੋਈ, ਵੀ ਇਹ ਤਾਂ ਸਾਨੂੰ ਤਾਂ ਦੱਸੀ ਜਾਂਦੇ ਆ, ਉਹਨਾਂ ਤੋਂ ਸੱਸਾ ਬੋਲ ਨਹੀਂ ਸੀ ਹੁੰਦਾ, ਉਹਨਾਂ ਦੀ ਤਾਂ ਰਾਜਧਾਨੀ ਦਾ ਨੌਂ ਹੀ ਸੂਸਾ ਵਾ, ਜਿਹਦੇ 'ਚ ਦੋ ਸੱਸੇ ਆ, ਉਹਨਾਂ ਦੇ ਸਪੈਂਟਾ ਮੈਨਿਊ ਉਹਨਾਂ ਦਾ ਇੱਕ ਬਹੁਤ ਵੱਡਾ, ਉਹਦੇ 'ਚ ਮਨੂ ਜਾਂ ਸਪੈਂਟਾ ਮਨੂ ਉਹਨਾਂ ਦਾ ਇੱਕ ਦੇਵਤਾ ਵਾ, ਉਹਦੇ 'ਚ ਵੀ ਸੱਸਾ ਬੋਲੀ ਜਾ ਰਹੀ ਆ, ਵੀ ਆਹ ਤਾਂ ਗੱਲ ਹੀ ਨਹੀਂ ਹੈਗੀ ਜਿਹੜੀ ਸਾਨੂੰ ਦੱਸੀ ਜਾ ਰਹੀ ਆ। ਉਹ ਇਸੇ ਤਰੀਕੇ ਫਿਰ ਹੋਇਆ ਵੀ ਨਹੀਂ ਜੀ ਇਹ ਤਾਂ, ਫਿਰ ਮੈਨੂੰ ਹਰਕੀਰਤ ਸਿੰਘ ਦੀ ਕਿਤਾਬ ਮਿਲੀ, ਉਹਦੇ 'ਚ ਫਿਰ ਲੱਭਦੇ ਕਰਦਿਆਂ ਨੂੰ ਡਾਕਟਰ ਹਰਕੀਰਤ ਸਿੰਘ ਨੇ ਲਿਖਿਆ ਵੀ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਹੈ, ਸੱਸਾ ਅਤੇ ਹਾਹਾ ਤਾਂ ਪੰਜਾਬੀ ਬਦਲਣਾ ਪੰਜਾਬੀ ਬੋਲੀ ਦਾ ਹਿੱਸਾ ਵਾ। ਤੁਸੀਂ ਮੈਨੂੰ ਲੱਗਦਾ ਮਾਝੇ ਤੋਂ, ਮਾਝੇ 'ਚੋਂ ਤੁਸੀਂ ਹਾਡਾ ਬੋਲਦੇ ਹੋ, ਅਸੀਂ ਸਾਡਾ ਬੋਲਦੇ ਹਾਂ ਲੁਧਿਆਣੇ, ਤੁਸੀਂ ਅਤੇ ਅਸੀਂ ਤਾਂ ਸੱਸਾ ਬਦਲਤਾ ਪੰਜਾਬੀ ਦੇ ਵਿੱਚ, ਪਰ ਇਰਾਨੀ ਤਾਂ ਇਹ ਬਦਲਦੇ ਨਹੀਂ, ਅੱਜ ਵੀ ਨਹੀਂ ਬਦਲਦੇ। ਵੀ ਉਹ ਜਿਹੜਾ ਫਿਰ ਉਹ ਸਰਸਵਤੀ ਅਤੇ ਹਰਹਾਵਤੀ ਵਾਲਾ ਫਰਕ ਵੀ ਪਤਾ ਲੱਗਿਆ ਵੀ ਇਹ ਤਾਂ ਪੰਜਾਬੀ ਦੀ ਇੱਕ ਵੰਨਗੀ ਆ, ਪੰਜਾਬੀ ਦੇ ਵਿੱਚ ਤਾਂ ਅਸੀਂ ਪੈਸਾ ਅਤੇ ਪੈਸਾ ਕਹਿ ਦੇਣਾ,
4: ਮਤਲਬ ਸਲੈਂਗ ਦਾ ਫਰਕ ਹੀ ਫਿਰ
5: ਨਹੀਂ, ਇਹ ਐਕਸੈਂਟ ਆ, ਜਿਵੇਂ ਹੁਣ ਟਮੇਟੋ ਟਮਾਟੋ ਹੈ ਨਾ ਜੀ, ਪਟੇਟੋ ਪਟਾਟੋ, ਉਹ ਪੰਜਾਬੀ ਦੇ ਵਿੱਚ ਹੀ ਇਹ ਵੰਨਗੀ ਹੈ ਵੀ ਅਸੀਂ ਸੱਸਾ ਹਾਹਾ ਬਦਲ ਲੈਂਦੇ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਬਦਲਤਾ ਸੱਸਾ ਅਤੇ ਹਾਹਾ। ਉਹ ਹੁਣ ਇਹ ਵੀ ਸਰਸਵਤੀ ਅਤੇ ਹਰਹਾਵਤੀ ਦਾ ਪਤਾ ਹੈਗਾ ਵੀ ਇਹ ਵੀ ਤਾਂ ਸਾਡਾ ਹੀ ਆ, ਇਹ ਕੋਈ ਬਾਹਰੋਂ ਤਾਂ ਆਇਆ ਨਹੀਂ ਹੈਗਾ, ਉਹ ਸਾਡੇ ਤੋਂ ਲੈ ਕੇ ਗਏ ਆ। ਉਹ ਇਸੇ ਤਰੀਕੇ ਫਿਰ ਉਹ ਜਿਹੜੀ ਇੱਕ ਸਰਸਵਤੀ ਦੀ ਗੱਲ ਸੀਗੀ ਉਹ ਬੋਲੀ ਦੇ ਵਿੱਚ ਬਦਲ ਗਈ, ਬੋਲੀ ਤੋਂ ਅੱਗੇ ਫਿਰ ਉਹਦੀ ਇਤਿਹਾਸ ਵੀ ਜਾਣਨਾ ਪਿਆ ਵੀ ਹਰਹਾਵਤੀ ਆ ਅਤੇ ਸਰਸਵਤੀ ਆ, ਇਹ ਫਿਰ ਹੈ ਕੌਣ ਸੀ, ਇਹ ਲੋਕ ਕੌਣ ਸੀ ਉੱਥੇ ਰਹਿੰਦੇ, ਫਿਰ ਪਤਾ ਲੱਗਿਆ

0: ਜਰਦੀ ਉਹ ਫਿਰ ਜਾਣੀ ਕਿ ਮੇਰਾ ਕਹਿਣ ਦਾ ਮਤਲਬ ਆ ਵੀ ਇਸ ਤਰੀਕੇ ਨਾਲ ਇੱਕ ਗੁੱਥੀ ਹਲਜਾਉਂਦੇ ਉਹ ਅੱਗੇ ਫਿਰ ਗਰੀਕਾਂ ਤੱਕ ਪਹੁੰਚ ਗਏ, ਉੱਥੋਂ ਜਾਣਨਾ ਸ਼ੁਰੂ ਕੀਤਾ, ਫਿਰ ਹੁਣ ਗਰੀਕ ਦਾ ਵੀ ਪਤਾ ਲੈਣਾ ਵੀ ਹੈਰਾਡੋਟਸ ਕੌਣ ਆ, ਇਹ ਵੀ ਇਹਦਾ ਕੀ ਸੰਬੰਧ ਆ, ਫਿਰ ਉਹ ਉੱਥੋਂ ਫਿਰ ਸਿਕੰਦਰ ਤੱਕ ਆ ਗਏ ਵੀ ਸਿਕੰਦਰ ਵੀ ਇੱਥੇ ਤੁਰਿਆ ਫਿਰਦਾ ਵਾ, ਇਹਨੂੰ ਲੱਭੋ ਹੁਣ ਸਿਕੰਦਰ ਆਇਆ, ਜੇ ਸਿਕੰਦਰ ਪੰਜਾਬ 'ਚ ਆਇਆ ਹੋਊ ਤਾਂ ਉਹਨੂੰ ਕਿਹੜੀ ਬੋਲੀ ਸੁਣੀ ਹੋਊ ਪੰਜਾਬ 'ਚ, ਕਿਉਂਕਿ ਭਾਰਤ 'ਚ ਤਾਂ ਗਿਆ ਨਹੀਂ,
1: ਹਾਂਜੀ
0: ਉਹ ਪੰਜਾਬ 'ਚ ਹੀ ਗਿਆ, ਉਹ ਜੇਹਲਮ ਤੋਂ ਚੱਲ ਕੇ ਆਪਣੇ ਬਿਆਸ ਤੱਕ ਹੀ ਆਇਆ, ਵੀ ਉਹਦੇ ਕੰਨਾਂ 'ਚ ਕੋਈ ਤਾਂ ਬੋਲ ਪਏ ਹੋਣਗੇ ਪੰਜਾਬ 'ਚ, ਉਹ ਕਿਹੜੀ ਬੋਲੀ ਸੁਣੀ ਹੋਊਗੀ, ਫਿਰ ਉਹ ਆਪਦੇ ਦਿਮਾਗ 'ਚ ਹੀ ਖੁੜਜਣ, ਜਦੋਂ ਆ ਸਵਾਲ ਆ ਗਿਆ ਫਿਰ ਉਹਨੇ ਉੱਤਰ ਲੱਭਣਾ, ਇਸੇ ਤਰੀਕੇ ਨਾਲ ਹੀ 10 ਸਾਲ ਹੋ ਗਏ ਜੀ ਹੁਣ ਉਹ ਚੱਲੀ ਜਾ ਰਿਹਾ, ਬਹੁਤ ਕੁਛ ਨਵਾਂ ਸਿੱਖਿਆ ਅਤੇ ਬੜੀਆਂ ਉਹਦੇ 'ਚ ਹੈਰਾਨੀ ਵਾਲੀਆਂ ਖਬਰਾਂ ਵੀ ਆਏ ਪਤਾ ਲੱਗੀਆਂ, ਕਈਆਂ 'ਤੇ ਆਇਆ ਵੀ ਸਾਨੂੰ ਇੰਨਾ ਝੂਠ ਦੱਸਿਆ ਜਾ ਰਿਹਾ ਵਾ ਵੀ ਜਿਹੜੀ ਚੀਜ਼ ਦੱਸੀ ਜਾ ਰਹੀ ਹੈ ਉਹ ਤਾਂ ਹੈ ਹੀ ਨਹੀਂ ਗੀ, ਜੋ ਹੈ ਉਹ ਸਾਡੇ ਤੋਂ ਲੁਕੋਇਆ ਜਾ ਰਿਹਾ ਵਾ।
1: ਕੀ ਇਹ ਸਭ ਕੁਛ ਦੇ ਦਰਮਿਆਨ ਵਜ੍ਹਾ ਕੀ ਦਿਖੀ ਤੁਹਾਨੂੰ, ਇੰਨਾ ਲੁਕਾਉਣ ਦੇ ਪਿੱਛੇ ਕੀ ਵਜ੍ਹਾ ਸੀ?
0: ਵੀ ਮੈਂ ਇਹਦੇ 'ਤੇ ਵਾਲਾ ਨਹੀਂ ਸੋਚਿਆ, ਮੈਂ ਆਪਦਾ ਕੰਮ ਕਰੀ ਜਾ ਰਿਹਾ,
1: ਉੱਧਰ ਨਹੀਂ ਗਏ
0: ਨਹੀਂ, ਉਹ ਐਵੇਂ ਉਹ ਨੈਗੇਟਿਵਿਟੀ ਆ ਉਹਦੇ 'ਚੋਂ ਨਿਕਲਣਾ ਕੁਛ ਨਹੀਂ, ਇਹਨੂੰ ਮਾੜਾ ਕਹਿ ਲਓ ਉਹਦੇ 'ਚੋਂ ਆਪਣਾ ਕੀ ਬਣਨਾ ਹੈ ਨਾ ਜੀ, ਉਹਦੇ 'ਚ ਆਪ ਕਰ ਲਾਂਗੇ, ਹੁਣ ਜੇ ਕੋਈ ਜਿੰਨਾ ਕੁ ਲੱਭਿਆ ਉਹ ਆਪਾਂ ਦੱਸ ਦਾਂਗੇ, ਜੇ ਉਦੋਂ ਵਧੀਆ ਲੱਭ ਗਿਆ ਜਾਂ ਗਲਤੀ ਹੋ ਗਈ ਉਹ ਵੀ ਮੰਨ ਲਾਂਗੇ ਵੀ ਜਿਹੜਾ ਮੇਰਾ ਪਹਿਲਾਂ ਨਹੀਂ ਮੈਨੂੰ ਸਹੀ ਪਤਾ ਲੱਗਿਆ ਸੀ, ਹੁਣ ਮੈਨੂੰ ਲੱਗਦਾ ਮੈਨੂੰ ਸਹੀ ਪਤਾ ਲੱਗ ਗਿਆ, ਆਹ ਹੁਣ ਹੈ ਵੀ ਉਹ ਕੋਈ ਦਾਵਾ ਵੀ ਹੈ ਨਹੀਂ ਵੀ ਅੱਜ ਕਹਿਤਾ ਇਹ ਵੀ ਪੱਥਰ 'ਤੇ ਲਕੀਰ ਆ, ਕਿਉਂਕਿ
1: ਹਰ ਰੋਜ਼ ਬੰਦਾ ਨਵਾਂ ਜਾਣਦਾ,
0: ਸਿੱਖਣ ਤੁਰੇ ਹਾਂ, ਸਿੱਖੀ ਜਾ ਰਹੇ ਹਾਂ
1: ਜੀ। ਸੋ ਕਿੱਥੇ ਕਿਤੇ ਜਾ ਕੇ ਫਿਰ ਹੁਣ ਆਪਾਂ ਸਫ਼ਰ ਕਿੱਥੋਂ ਕੁ ਤੱਕ ਆਪਾਂ ਪਹੁੰਚੇ ਹਾਂ, ਤੁਸੀਂ ਸਿਕੰਦਰ ਤੱਕ ਲੈ ਕੇ ਆਏ ਹੋ, ਪੋਰਸ ਦੇ ਨਾਲ ਲੜਾਈ ਤੱਕ ਤੁਸੀਂ ਲੈ ਕੇ ਆਏ ਹੋ, ਉੱਥੋਂ ਫਿਰ ਕੀ ਲੱਭਾ?
0: ਅਸਲ ਦੇ ਵਿੱਚ ਪੰਜਾਬੀ ਜਿਹੜੀ ਬੋਲੀ ਆ ਸਾਡੀ ਵੀਰ ਜੀ, ਉਹ ਪੰਜਾਬੀ ਬੋਲੀ ਸਾਡੀ ਹੜੱਪਾ ਤੋਂ ਚੱਲ ਰਹੀ ਆ।
1: ਓਕੇ,
0: ਜਸਪਾਲ ਸਿੰਘ ਮੇਹਲ ਨੇ ਇਹਦੇ ਇਹਨੂੰ ਕਿਹਾ ਵੀ ਇਹ 5500 ਸਾਲ ਪੁਰਾਣੀ ਬੋਲੀ ਆ, ਉਹ ਸਾਨੂੰ ਹੜੱਪਾ ਦੇ ਵਿੱਚ ਲੈ ਜਾਂਦੀ ਆ। ਸਿਕੰਦਰ ਸਾਡੇ ਕੋਲ 2300 ਸਾਲ ਪਹਿਲਾਂ ਆਇਆ
1: ਜੀ,
0: ਸਿਕੰਦਰ ਤੋਂ ਪਹਿਲਾਂ ਵੀ ਸਾਡੇ 3000 ਸਾਲ ਪਹਿਲਾਂ ਵੀ ਸਾਡੇ ਕੋਲ ਪੰਜਾਬੀ ਦਾ ਹੀ ਕੋਈ ਰੂਪ ਸਾਡੇ ਕੋਲ ਸੀਗਾ।
1: ਕਈ ਲੋਕ ਲੰਡੇ ਨਾਲ ਵੀ ਜੋੜਦੇ ਨੇ, ਲੰਡਿਆਂ ਨਾਲ ਵੀ ਭਾਸ਼ਾ ਜਿਹੜੀ ਲਿਖਣ ਦੇ ਵਿੱਚ ਹਾਲੇ ਕਹਿੰਦੇ ਨੇ ਕਿ ਕਈ ਥਾਵਾਂ ਦੇ ਉੱਤੇ ਸਮਝ ਵੀ ਨਹੀਂ ਆ ਸਕੀ, ਉੱਥੋਂ ਕਈ ਜੋੜ ਕੇ ਲਿਆਉਂਦੇ ਆ, ਉਹਦੇ ਬਾਰੇ ਕੁਛ ਪਤਾ ਲੱਗਾ?
0: ਲੰਡੇ ਲਿਪੀ ਆ
1: ਜੀ,
0: ਲਿਪੀ ਦਾ ਸਫ਼ਰ ਅਲੱਗ ਆ
1: ਜੀ,
0: ਅਤੇ ਬੋਲੀ ਦਾ ਸਫ਼ਰ ਅਲੱਗ ਆ।
1: ਓਕੇ, ਸੋ ਆਪਾਂ ਜ਼ਿਆਦਾ ਬੋਲੀ 'ਤੇ ਕੇਂਦਰਿਤ ਹੈ ਇਸ ਟਾਈਮ?
0: ਹਾਂਜੀ ਹਾਂ, ਲਿਪੀਆਂ ਅਲੱਗ ਆ, ਲਿਪੀ ਬਾਅਦ ਦੇ ਵਿੱਚ, ਹਮੇਸ਼ਾ ਹੀ ਬਾਅਦ ਦੇ ਵਿੱਚ ਆਉਂਦੀ ਆ, ਬੋਲੀ ਪਹਿਲਾਂ ਡਿਵੈਲਪ ਹੁੰਦੀ ਆ, ਫਿਰ ਜਦੋਂ ਲਿਖਤ ਪੜ੍ਹਤ ਦੀ ਕਿਤੇ ਲੋੜ ਪੈਂਦੀ ਆ ਫਿਰ ਉਹ ਲਿਪੀਆਂ ਬਦਲ ਜਾਂਦੀਆਂ
1: ਜੀ,
0: ਪਰ ਬੋਲੀ ਨਹੀਂ ਬਦਲਣੀ ਬਹੁਤ ਔਖੀ ਆ
1: ਜੀ,
0: ਉਹ ਲਿਪੀਆਂ ਆਪਣੀ ਬੋਲੀ ਆ ਜਿਹੜੀ ਮੁੱਖੋਂ ਬੋਲਣੀ ਆ ਆਪਾਂ, ਜਿਹੜੀ ਮੌਖਿਕ ਭਾਸ਼ਾ ਵਾ ਇਹ ਪੰਜਾਬੀ ਦਾ ਹਰੂਪ ਕੋਈ ਨਾ ਕੋਈ ਹੜੱਪਾ ਤੋਂ ਚੱਲ ਰਿਹਾ, ਉਦੋਂ ਬਾਅਦ 'ਚ ਵਿਕਾਸ ਹੋ ਰਿਹਾ ਜਿਹਨੂੰ ਐਵੋਲਿਊਸ਼ਨ ਕਹਿੰਦੇ ਆ, ਉਹ ਵਿਕਾਸ ਦੇ ਥਰੂ ਇਹ ਬਦਲੀ ਵੀ ਹੋਊਗੀ, ਬਦਲੀ ਵੀ ਆ, ਸਾਨੂੰ ਕੁਛ ਪਤਾ ਵੀ ਆ ਜੇ ਇਤਿਹਾਸਕ ਦੌਰ ਦੇ ਵਿੱਚ ਫਾਰਸੀ ਤੋਂ ਲੈ ਕੇ ਆਪਾਂ ਨੂੰ, ਉਦੋਂ ਬਾਅਦ ਕਾਫੀ ਇਹਦੀ ਡਾਕੂਮੈਂਟੇਸ਼ਨ ਹੈਗੀ ਆ, ਬਾਬਾ ਫਰੀਦ ਤੋਂ ਬਾਅਦ ਤਾਂ ਆਪਣੇ ਕੋਲ ਬਹੁਤ ਕੁਛ ਮਿਲ ਜਾਂਦਾ, ਉਹ ਆਪਾਂ ਨੂੰ ਇਹ ਆਪਾਂ ਕਹਿ ਸਕਦੇ ਹਾਂ ਵੀ ਜੇ ਬਾਬਾ ਫਰੀਦ ਦੇ ਸਲੋਕ ਅਸੀਂ ਅੱਜ ਉਵੇਂ ਹੀ ਸਮਝ ਸਕਦੇ ਹਾਂ 1000 ਸਾਲ ਬਾਅਦ, ਤਾਂ ਉਦੋਂ 1000 ਸਾਲ ਪਹਿਲਾਂ ਕਾਹਤੋਂ ਇਹ ਵੱਖਰੀ ਹੋਊਗੀ, ਉਦੋਂ ਵੀ ਤਾਂ ਉਹੋ ਜਿਹੀ ਹੋਈ ਹੋਊ
1: ਜੀ,
0: ਜੇ 1000 ਸਾਲ ਦੇ ਵਿੱਚ ਜਿਹਦੇ 'ਚ ਇੰਨਾ ਪ੍ਰਭਾਵ ਫਾਰਸੀ ਦਾ ਪਿਆ, ਅੰਗਰੇਜ਼ੀ ਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ, ਤੁਰਕੀ ਆਈ ਆ ਇਹਦੇ ਵਿੱਚ, ਅਰਬੀ ਆਈ ਆ, ਅਤੇ ਅਸੀਂ ਅੱਜ ਵੀ ਬਾਬਾ ਫਰੀਦ ਨੂੰ ਸਮਝ ਸਕਦੇ ਹਾਂ, ਤਾਂ ਉਦੋਂ 1000 ਸਾਲ ਪਹਿਲਾਂ ਵੀ ਕੋਈ ਕਾਰਨ ਨਹੀਂ ਹੈ ਵੀ ਉਦੋਂ ਤਾਂ ਕੋਈ ਸਾਡੇ ਕੋਲ ਬਾਹਰੀ ਬੋਲੀ ਵੀ ਨਹੀਂ ਆਈ, ਉਦੋਂ ਕਾਹਤੋਂ ਬਦਲੀ ਹੋਊ। ਇਹ ਇਸ ਤਰੀਕੇ ਆ ਵੀ ਬੋਲੀ ਅਲੱਗ ਅਤੇ ਜਿਹੜੀਆਂ ਲਿਪੀਆਂ ਵਾ ਉਹ ਅਲੱਗ ਚੱਲੀਆਂ।
1: ਸੋ ਬੋਲੀ ਨੂੰ ਜਦੋਂ ਆਪਾਂ ਲਿਖਤੀ ਰੂਪ 'ਚ ਲੈ ਕੇ ਆਉਂਦੇ ਹਾਂ ਤਾਂ ਫਿਰ ਸਾਨੂੰ ਲਿਪੀ ਦੀ ਲੋੜ ਪੈਂਦੀ ਹੈ।
0: ਹਾਂਜੀ, ਫਿਰ ਲਿਪੀਆਂ ਉਹਦੇ 'ਚ ਆਉਂਦੀਆਂ
1: ਜੀ। ਸੋ ਇਹਨੂੰ ਪੰਜਾਬੀ ਨੂੰ ਅਤੇ ਇਹਨੂੰ ਕਿੱਥੇ ਕੁ ਜੇ ਆਪਾਂ ਕਲੱਬ ਕਰਦੇ ਹਾਂ ਜਾ ਕੇ, ਕਿ ਗੁਰਮੁਖੀ ਤੋਂ ਪਹਿਲਾਂ ਜਦੋਂ ਗੁਰੂ ਸਾਹਿਬਾਨਾਂ ਨੇ ਸਾਨੂੰ ਦੂਸਰੇ ਗੁਰੂ ਸਾਹਿਬਾਨਾਂ ਨੇ ਸਾਨੂੰ ਲਿਪੀ ਦੇ ਦਿੱਤੀ ਗੁਰਮੁਖੀ, ਉਸ ਤੋਂ ਪਹਿਲਾਂ ਵੀ ਇਹ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਲਿਖਤੀ ਰੂਪ 'ਚ ਹੋਊਗੀ, ਕਨੈਕਟ ਹੋਊਗੀ?
0: ਹਾਂਜੀ, ਪੰਜਾਬ ਦਾ ਤਾਂ ਬਹੁਤ ਇੱਕ ਸ਼ਾਨਦਾਰ ਲਿਪੀਆਂ ਦਾ ਇਤਿਹਾਸ ਆ, ਪੰਜਾਬ ਦਾ ਇੰਨਾ ਕੁ ਬਲੈਸਡ ਇਹ ਨਾ ਇਹ ਖਿੱਤਾ ਵਾ ਵੀ ਇੰਨੀਆਂ ਲਿਪੀਆਂ ਸਾਡੇ ਕੋਲ ਆਈਆਂ, ਉਹਦੇ 'ਚ ਸ਼ਾਰਦਾ ਸਾਨੂੰ ਪੁਰਾਣੀ ਲਿਪੀ ਸਾਨੂੰ ਖਰੋਸ਼ਤੀ ਮਿਲਦੀ ਆ ਪੰਜਾਬ, ਜਦੋਂ ਇਹ ਸਿਕੰਦਰ ਹੋਣਾ ਤੋਂ ਥੋੜ੍ਹੇ ਚਿਰ ਬਾਅਦ ਹੀ ਇਹ ਆ ਜਾਂਦੀ ਆ, ਅਤੇ ਜਿਹਨੂੰ ਰਾਜਾ ਅਸ਼ੋਕ ਜਾਂ ਦੇਵਨਾਮ ਪੀਏ ਉਹ ਰਾਜਾ ਇੱਕ ਰਾਜਾ ਜਾਂ ਕੋਈ ਉਹ ਹੈ ਜਿਹਦਾ ਉਲਥਾ ਅਸ਼ੋਕ ਕੀਤਾ ਜਾਂਦਾ, ਉਹਦੇ ਜਿਹੜੇ ਇੱਥੇ ਫਰਮਾਨ ਆ ਪੰਜਾਬ ਦੇ ਵਿੱਚ ਲੱਭੇ ਉਹ ਖਰੋਸ਼ਤੀ ਲਿਪੀ ਦੇ

0: ਲੱਭੇ ਆ।
1: ਓਕੇ,
0: ਉਦੋਂ ਬਾਅਦ ਦੇ ਵਿੱਚ ਫਿਰ ਸਾਡੇ ਕੋਲ ਸ਼ਾਰਦਾ ਆ ਜਾਂਦੀ ਆ, ਟਾਕਰੀ ਆ ਜਾਂਦੀ ਆ, ਫਿਰ ਇਹਦਾ ਨਾਂ ਤਾਂ ਹੁਣ ਦਿੱਤੇ ਆ ਨਾ ਆਪਾਂ, ਉਸ ਸਮੇਂ ਪਤਾ ਨਹੀਂ ਉਹ ਕੀ ਕਹਿੰਦੇ ਹੋਣਗੇ ਵੀ ਜਾਂ ਇਹ ਇਸ ਤਰੀਕੇ ਦੇ ਆ, ਫਿਰ ਟਾਕਰੀ ਆ ਜਾਂਦੀ ਆ। ਉਦੋਂ ਬਾਅਦ ਸਿੱਧ ਮਾਤਰਕਾ ਵੀ ਇੱਥੇ ਚੱਲਦੀ ਰਹੀ ਆ ਇੱਕ, ਉਹ ਵੀ ਆ, ਫਿਰ ਲੰਡਿਆਂ ਦੇ ਸੱਤ ਅੱਠ ਰੂਪ ਹੈਗੇ ਆ, ਫਿਰ ਇਹਨਾਂ ਦੇ ਵਿੱਚੋਂ ਇੱਕ ਗੁਰਮੁਖੀ, ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ ਉਹ ਸਾਡੇ ਕੋਲ ਇੱਕ ਪੁਰਾਤਨ ਲਿਪੀ ਸਾਡੇ ਕੋਲ ਚੱਲੀ ਆ ਰਹੀ ਆ। ਲੰਡੇ ਆਲਮੋਸਟ ਅਲੋਪ ਹੋ ਚੁੱਕੇ ਆ, ਅਤੇ ਸ਼ਾਰਦਾ ਆਖਰ ਦੇ ਉੱਤੇ ਕਸ਼ਮੀਰ ਦੇ ਵਿੱਚ ਚੱਲਦੀ ਰਹੀ ਆ, ਪਰ ਅੱਜ ਜਿਹੜੀ ਦੇਵਨਾਗਰੀ ਅਤੇ ਹਿੰਦੀ ਨੇ ਉਹ ਉੱਧਰੋਂ ਉਰਦੂ ਵਾਲਿਆਂ ਨੇ ਉਹ ਖਤਮ ਕਰਤੀ ਆ। ਉਹਦੇ ਆਖਰੀ ਹੁਣ ਬਜ਼ੁਰਗ ਰਹਿ ਗਏ ਆ ਥੋੜ੍ਹੇ ਮੋਟੇ ਜਿਹੜੇ ਜਾਣਦੇ ਆ, ਉਹ ਲਿਪੀ ਆਲਮੋਸਟ ਐਕਸਟਿੰਕਸ਼ਨ 'ਤੇ ਪਹੁੰਚ ਗਈ ਆ। ਅਤੇ ਹਿਮਾਚਲ ਵਾਲੇ ਪਾਸੇ ਟਾਕਰੀ ਚੱਲ ਰਹੀ ਸੀਗੀ, ਅਤੇ ਉਹ ਟਾਕਰੀ ਵੀ ਹੁਣ ਖਾਤਮੇ ਵੱਲੋਂ ਹੀ ਆ, ਜਦੋਂ ਦੀ ਹਿੰਦੀ ਨੇ ਅਤੇ ਦੇਵਨਾਗਰੀ ਨੇ ਉੱਥੇ ਪੋਚਾ ਫੇਰਿਆ, ਤਾਂ ਉਹ ਵੀ ਆਖਰੀ ਸਾਹਾਂ 'ਤੇ ਹੀ ਆ। ਅਤੇ ਪੰਜਾਬ ਦੇ ਲੰਡੇ ਤਾਂ ਆਪਾਂ ਨੂੰ ਪਤਾ ਹੀ ਆ, ਉਹ ਵੀ ਹੁਣ ਬਜ਼ੁਰਗ ਬਚੇ ਆ ਥੋੜ੍ਹੇ ਜਿਹੇ, ਅਤੇ ਅੱਗੇ ਉਹਦਾ ਕੋਈ ਨਹੀਂ ਵਾਲੀ ਵਾਰਥ ਹੈਗਾ।
1: ਸੋ ਇਹਦੇ ਜਿੱਦਾਂ ਤੁਸੀਂ ਕਾਫੀ ਬਾਹਰਲੇ ਸਰੋਤਾਂ ਦਾ ਵੀ ਤੁਸੀਂ ਜ਼ਿਕਰ ਕੀਤਾ, ਸੋ ਇਹ ਆਪਾਂ ਬਹੁਤੀ ਵਾਰ ਜਦੋਂ ਮੁੱਢਲੀਆਂ ਕਈ ਆਪਾਂ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ ਜਾਂ ਰਿਸਰਚ ਸੀ, ਅਤੇ ਉਹ ਸਾਡੀਆਂ ਇੰਡੀਆ ਤੱਕ ਹੀ, ਭਾਰਤ ਤੱਕ ਜਾਂ ਫਿਰ ਪੰਜਾਬ ਤੱਕ ਸੀਮਿਤ ਰਹਿ ਜਾਂਦੀਆਂ ਸੀ। ਤੁਸੀਂ ਹੁਣ ਬਾਹਰਲੇ ਸਰੋਤਾਂ ਦਾ ਵੀ ਉਹਦੇ 'ਚ ਜ਼ਿਕਰ ਕਰ ਰਹੇ ਹੋ, ਇਹਦਾ ਮਤਲਬ ਕਿ ਜ਼ਿਆਦਾ ਜਿਹੜੀਆਂ ਚੀਜ਼ਾਂ ਨੇ, ਜ਼ਿਆਦਾ ਸਰੋਤ ਜਿਹੜੇ ਨੇ ਸਾਨੂੰ ਬਾਹਰੋਂ ਮਿਲ ਰਹੇ ਨੇ, ਜਿੱਦਾਂ ਤੁਸੀਂ ਯੂਨਾਨ ਦਾ ਵਿੱਚ ਜ਼ਿਕਰ ਕੀਤਾ, ਈਰਾਨ ਦਾ ਵਿੱਚ ਖਾਸ ਤੌਰ ਦੇ ਉੱਤੇ ਉੱਥੋਂ ਦੇ ਗ੍ਰੰਥਾਂ ਦਾ ਜ਼ਿਕਰ ਕੀਤਾ ਤੁਸੀਂ।
0: ਸਰੋਤ ਤਾਂ ਪੰਜਾਬ ਦੇ ਤਾਂ ਬਹੁਤ ਹੈ ਜੀ, ਜੇ ਆਪਾਂ ਦੇਖੀਏ ਪੁਰਾਤਨ ਇਤਿਹਾਸ ਹੈ ਹੀ ਪੰਜਾਬ ਦਾ, ਸੱਭਿਅਤਾ ਸਾਡੇ ਪੰਜਾਬ ਦੇ ਵਿੱਚ ਸ਼ੁਰੂ ਹੋਈ ਆ। ਪੰਜ ਸਵਰੀਆਂ ਪੁਰਾਤਨ ਸੱਭਿਅਤਾਵਾਂ ਜਿਹੜੀਆਂ ਦੁਨੀਆਂ ਦੇ ਵਿੱਚ ਹੋਈਆਂ, ਉਹਨਾਂ ਦੇ ਵਿੱਚੋਂ ਇੱਕ ਹੜੱਪਾ ਸੱਭਿਅਤਾ ਹੈ ਜਿਹੜੀ ਪੰਜਾਬ ਦੇ ਵਿੱਚ ਹੋਈ ਆ। ਇਹ ਪੰਜਾਬ ਦੀ ਸੱਭਿਅਤਾ ਰਾਵੀ ਦੇ ਕੰਢੇ 'ਤੇ ਸਾਰਿਆਂ ਨਾਲੋਂ ਵੱਧ ਇਹਦੇ ਉਹਨਾਂ ਨੂੰ ਲੱਭੇ ਆ ਅਵਸ਼ੇਸ਼। ਇਦੋਂ ਬਾਅਦ 'ਚ ਇਹ ਫੈਲੀ ਆ, ਫੈਲ ਕੇ ਜਿਹੜੀ ਹੁਣ ਜਿਹਨੂੰ ਉਹ ਪੈਰੀਫੀਰੀਅਲ ਇੰਡਸ ਸਿਵਲਾਈਜੇਸ਼ਨ ਕਹਿੰਦੇ ਆ, ਉਹਦੇ ਸਾਨੂੰ ਅਵਸ਼ੇਸ਼ ਮਿਲਦੇ ਆ, ਉਹਦੇ ਰੈਮਨੈਂਟ ਆਪਣੇ ਹਰਿਆਣੇ ਦੇ ਜੀਂਦ ਦੇ ਨੇੜੇ ਤੇੜੇ ਮਿਲੇ ਆ, ਅਤੇ ਗੁਜਰਾਤ ਦੇ ਵਿੱਚ ਜਾਂ ਰਾਜਸਥਾਨ। ਪਰ ਜਿਹੜੀ ਕੋਰ ਆ ਇਹਦੀ, ਇਹਦਾ ਜਮ੍ਹਾਂ ਜੜ੍ਹਾਂ ਵਾਲਾ ਵਾ, ਉਹ ਰਾਵੀ ਤੋਂ ਸ਼ੁਰੂ ਹੁੰਦਾ ਵਾ, ਰਾਵੀ ਤੋਂ ਸ਼ੁਰੂ ਹੋ ਕੇ ਮੋਹਨਜੋਦੜੋ ਅਤੇ ਉਸ ਇਲਾਕੇ 'ਚ ਜਾਂਦਾ। ਪੰਜਾਬ ਦਾ ਹੀ ਇਤਿਹਾਸ ਹੈ, ਇਤਿਹਾਸ ਪੰਜਾਬ 'ਚੋਂ ਸ਼ੁਰੂ ਹੋ ਰਿਹਾ, ਸਿਵਿਲਾਈਜੇਸ਼ਨ ਪੰਜਾਬ 'ਚੋਂ ਸ਼ੁਰੂ ਹੋ ਰਹੀ ਆ, ਸਾਡੀ ਬੋਲੀ ਵੀ ਇੱਥੋਂ ਹੀ ਸ਼ੁਰੂ ਹੋਈ ਹੋ। ਹੁਣ ਜਦੋਂ ਆਪਾਂ ਸਿਕੰਦਰ ਤੱਕ ਵੀ ਆਏ ਨਾ, ਸਿਕੰਦਰ ਵੀ ਪੰਜਾਬ 'ਚ ਹੀ ਆਇਆ, ਬਾਕੀ ਭਾਰਤ 'ਚ ਉਹ ਵੀ ਨਹੀਂ ਗਿਆ, ਉਹਦੇ 'ਚ ਉਹ ਵੀ ਪੰਜਾਬ 'ਚ ਹੀ ਆ। ਜਦੋਂ ਆਪਾਂ ਲਿਪੀਆਂ ਦੀ ਗੱਲ ਕਰਦੇ ਹਾਂ, ਲਿਪੀਆਂ ਵੀ ਪੰਜਾਬ 'ਚੋਂ ਹੀ ਸ਼ੁਰੂ ਹੋ ਰਹੀਆਂ, ਕਿਉਂਕਿ ਇਹ ਬਹੁਤ ਇੱਕ ਵੈਲ ਸਟੈਬਲਿਸ਼ਡ ਫੈਕਟ ਆ ਵੀ ਜਿਹੜੀਆਂ ਲਿਪੀਆਂ ਵਾਂ ਲਿਖਤ ਆ, ਇਹ ਸਾਰੀ ਫਨੀਸ਼ੀਅਨ ਇੱਕ ਹੈਗੀ ਸੀਗੀ ਲਿਪੀ, ਅੱਜ ਦੇ ਲੈਬਨਾਨ ਜਾਂ ਸੀਰੀਆ ਵਾਲੇ ਇਲਾਕੇ 'ਚੋਂ, ਉਹ ਫਨੀਸ਼ੀਅਨ ਲਿਪੀ ਤੋਂ ਹੀ ਅੱਗੇ ਸਾਰੀਆਂ ਲਿਪੀਆਂ ਬਣੀਆਂ।
1: ਓਕੇ, ਇੱਕ ਸ਼ੁਰੂਆਤ ਉੱਥੋਂ ਹੋਈ,
0: ਹਾਂਜੀ, ਸੀਰੀਆ ਵਾਲੇ ਇਲਾਕੇ 'ਚੋਂ, ਜਿੰਨੀਆਂ ਵੀ ਆਪਣੀਆਂ ਯੂਰਪ ਦੀਆਂ ਵਾਂ, ਈਵਨ ਇਹ ਅਰਬਾਂ ਦੀਆਂ ਵਾਂ, ਅਤੇ ਇੱਧਰ ਸਾਡੇ ਵਾਲੇ ਪਾਸੇ ਦੀਆਂ ਵਾਂ। ਉਹ ਜਿਹੜੀ ਫਨੀਸ਼ੀਅਨ ਲਿਪੀ ਦੇ ਨਾਲ, ਅੱਜ ਹੁਣ ਇਹ ਗ੍ਰੀਸਨ ਇੱਕ ਹੋਏ ਆ ਬਹੁਤ ਵੱਡੇ ਭਾਸ਼ਾ ਵਿਗਿਆਨੀ, ਉਹਨਾਂ ਨੇ ਇਹ ਗੱਲ ਕਹੀ ਆ, ਗਿਆਨੀ ਨਾਜਰ ਸਿੰਘ ਨੇ ਇਹ ਗੱਲ ਕਹੀ ਆ, ਡਾਕਟਰ ਹਰਕੀਰਤ ਸਿੰਘ ਨੇ ਵੀ ਇਹੀ, ਨਾ ਜੀ ਬੀ ਸਿੰਘ ਨੇ ਇਹ ਗੱਲ ਕਹੀ ਆ, ਅਤੇ ਬਿਕਰ ਸਿੰਘ ਹਾਂਗਕਾਂਗ ਨੇ ਇਹ ਗੱਲ ਕਹੀ ਆ। ਉਹ ਸਾਰੇ ਇੱਕ ਗੱਲ 'ਤੇ ਸਹਿਮਤ ਆ ਬਈ, ਪੰਜਾ ਗੁਰਮੁਖੀ ਦੇ ਵਿੱਚ ਇਸ ਵਕਤ 22 ਇਹੋ ਜਿਹੀਆਂ ਸ਼ੇਪ ਆ, ਇਹੋ ਜਿਹੇ ਆਕਾਰ ਆ, ਜਿਨ੍ਹਾਂ ਦੀ ਨੇੜਤਾ ਫਨੀਸ਼ੀਅਨ ਲਿਪੀ ਨਾਲ ਜਾ ਕੇ ਜੁੜਦੀ ਆ, ਜਿਹੜੀ 3000 ਸਾਲ ਪੁਰਾਣੀ ਆ।
1: 3000 ਸਾਲ
0: ਤੁਸੀਂ ਲਾ ਲਓ ਵੀ ਅਸੀਂ ਸਾਰਿਆਂ ਨਾਲੋਂ ਪੁਰਾਣੇ ਉਹਦੀ ਲਿਪੀ ਦੇ ਨਾਲ ਜੁੜ ਰਹੇ ਹਾਂ, ਪੰਜਾਬੀ ਖਿੱਤਾ ਉਹਨਾਂ ਨਾਲ ਜੁੜ ਰਿਹਾ
1: ਜੀ,
0: ਸਾਡੇ ਬੋਲੀ ਦੀ ਵੀ ਸਾਡੀ ਪ੍ਰਾਤ, ਜੇ ਹੁਣ ਸਾਨੂੰ ਇੰਨੇ ਸਬੂਤ ਮਿਲ ਰਿਹਾ ਤਾਂ ਸਾਡੀ ਬੋਲੀ ਦੀ ਵੀ ਪ੍ਰਾਤਨਤਾ ਹੋਊਗੀ ਹੋਈ।
1: ਬਿਲਕੁਲ,
0: ਹੁਣ ਹੜੱਪਾ ਜਿਹੜੀ ਹੈ ਸਿਵਿਲਾਈਜੇਸ਼ਨ, ਉਹਦੇ 'ਚੋਂ ਜੋ ਸਾਨੂੰ ਚੀਜ਼ਾਂ ਲੱਭ ਰਹੀਆਂ ਵਾਂ, ਘੜੇ ਲੱਭ ਰਹੇ ਆ, ਚਾਟੀਆਂ, ਤੌੜੇ, ਚੱਪਣ, ਤੰਦੂਰ, ਉੱਥੋਂ ਜੋ ਵੀ ਉੱਥੇ ਸਮਾਨ ਮਿਲ ਰਿਹਾ ਵਾ, ਹਾਰੇ ਮਿਲ ਰਹੇ ਆ ਉੱਥੋਂ, ਕੁੱਜੇ ਮਿਲ ਰਹੇ ਆ, ਜਿਹੜਾ ਵੀ ਸਮਾਨ ਬਚਿਆ ਅੱਜ ਤੱਕ, ਉਹ ਸਾਡੇ ਪੰਜਾਬ ਦੇ ਵਿੱਚ ਅੱਜ ਤੱਕ ਮਿਲ ਰਿਹਾ। ਉਹੀ ਤੌੜਿਆਂ ਦੀ ਸ਼ੇਪ ਆ ਜੋ ਪੰਜਾਬ ਦੇ ਵਿੱਚ, ਉਹੀ ਉਹ ਘੜੇ ਆ, ਉਹੋ ਜਿਹੀ ਤੰਦੂਰ ਸਾਡੇ ਅੱਜ ਮਿਲ ਰਹੇ ਆ। ਉਹ ਕੁੱਕੜ ਖਾਂਦੇ ਸੀਗੇ, ਸਾਡੇ ਪੰਜਾਬ 'ਚ ਅੱਜ ਵੀ ਕੁੱਕੜ ਬਹੁਤ ਮਸ਼ਹੂਰ ਆ। ਉਹ ਦੇਖੋ ਉਹ ਸਾਰੀ ਸਾਡੀ ਜਦੋਂ ਉਹ ਸਾਡੇ ਕੋਲ ਮਟੀਰੀਅਲ ਕਲਚਰ ਆ ਰਿਹਾ ਤਾਂ ਮਟੀਰੀਅਲ ਕਲਚਰ ਦੀ ਬੋਲੀ ਵੀ ਨਾਲ ਹੀ ਆਉਣੀ ਆ ਨਾ। ਹੁਣ ਉਹ ਸਾਨੂੰ ਇੱਕ ਲਕੀਰ ਖਿੱਚ ਕੇ ਵਿੱਚ ਦੀ ਇਹ ਦੱਸਤਾ ਵੀ ਜੀ ਨਹੀਂ ਸੰਸਕ੍ਰਿਤ ਦੇ ਵਿੱਚੋਂ ਤੁਹਾਨੂੰ ਤੁਹਾਡੀ ਬੋਲੀ ਨਿਕਲ ਰਹੀ ਆ, ਪਰ ਸਾਡੀ ਸੱਭਿਅਤਾ ਤਾਂ ਉਦੋਂ 3000 ਸਾਲ ਪਹਿਲਾਂ ਚੱਲ ਰਹੀ ਆ, ਫਿਰ 3000 ਸਾਲ ਪਹਿਲਾਂ ਅਸੀਂ ਗੂੰਗੇ ਸੀਗੇ, ਸਾਡੇ ਬਜ਼ੁਰਗ ਸੋਚਣ ਵਾਲੀ ਗੱਲ ਆ ਨਾ।
1: ਪੰਜਾਬ ਦਾ ਇਤਿਹਾਸ ਤੇ ਉਸ ਤੋਂ ਜ਼ਿਆਦਾ।
0: ਹਾਂ ਵੀ ਉਹ ਹੁਣ ਵਿੱਚ ਵਿਚਾਲਿਆ ਕਿ ਉਹ ਜਿਹੜੇ ਇੱਕ ਚਰਵਾਹੇ ਲੋਕ ਇਧਰੋਂ ਉਜ਼ਬੇਕਿਸਤਾਨ ਵੱਲੋਂ ਆਏ ਜਿਨ੍ਹਾਂ ਕੋਲੇ ਆਪਦੀ ਸੱਭਿਅਤਾ ਵੀ ਹੈ ਨਹੀਂ ਗੀ, ਉਹ ਗਾਵਾਂ ਚਾਰ ਦੇ ਪੰਜਾਬ 'ਚ ਆਏ, ਹੈ ਤਾਂ ਉਹ ਵੀ ਸਾਡੇ ਪੁਰਖ ਹੀ ਆ, ਸਾਡੇ ਖੂਨ 'ਚ ਹੀ ਆ, ਪਰ ਉਹ ਹੜੱਪਾ ਵਾਲਿਆਂ ਨਾਲੋਂ ਤਾਂ ਉਹ ਪਛੜੇ ਹੋਏ ਲੋਕ ਸੀ ਨਾ। ਉਹ ਸਾਨੂੰ ਆ ਕੇ ਪੰਜਾਬ ਵਾਲਿਆਂ ਨੂੰ ਸਿਖਾਉਣਗੇ ਵੀ ਜਿਨ੍ਹਾਂ ਨੇ ਆਪ ਕਦੇ ਭੱਠੀ ਦੇ ਵਿੱਚ ਕੋਈ ਕੁਝਾ ਵੀ ਨਹੀਂ ਪਕਾਇਆ, ਉਹ ਉਹਨਾਂ ਕੋਲੇ ਚੱਕ ਨਹੀਂ ਹੈਗਾ ਘੁਮਿਆਰ ਦਾ ਜਿਹਦੇ ਨਾਲ ਉਹ ਘੜਾ ਬਣਾ ਸਕਣ, ਉਹਨਾਂ ਨੂੰ ਕਪਾਹ ਦਾ ਨਹੀਂ ਪਤਾ ਹੈਗਾ ਉਹ ਉਹਨਾਂ ਨੇ ਕੀ ਕੱਪੜੇ ਬਣਾਉਣੇ ਆ, ਉਹਨਾਂ ਨੂੰ ਹੁਣ ਜਿਵੇਂ ਹੁਣ ਕਹਿੰਦੇ ਵੀ ਕਪਾਹ ਨਹੀਂ ਹੈ ਤਾਂ ਬੜੇਵੇਂ ਵੀ ਨਹੀਂ ਹੋਣੇ,
1: ਬਿਲਕੁਲ,
0: ਫਿਰ ਜੇ ਬੜੇਵੇਂ ਹੀ ਹੈ ਨਹੀਂ ਗੇ ਫਿਰ ਤੁਸੀਂ ਕਪਾਹ ਦੀ ਕੀ ਗੱਲ ਕਰ ਲਓਗੇ, ਉੱਤੇ ਉਹ ਜੋ ਬੜੇਵੇਂ ਬੜੇਵਿਆਂ ਦਾ ਸ਼ਬਦ ਵੀ ਹੈ ਨਹੀਂ, ਉਹ ਪੰਜਾਬੀਆਂ ਨੇ ਉਹਨਾਂ ਨੂੰ ਸਿਖਾਇਆ ਉਹ
1: ਜੀ,
0: ਇਹ ਆ ਵੀ ਹੁਣ ਉਹ ਸਾਡੇ ਕੋਲ ਬੜੇਵਿਆਂ ਦਾ ਹੈਗਾ ਸ਼ਬਦ ਹੈ ਨਾ ਜੀ, ਇਹ ਆ ਵੀ ਉਹ ਫਿਰ ਬੋਲੀ ਵੀ ਤਾਂ ਸਾਡੀ ਉੱਥੇ ਹੀ ਜਾਂਦੀ ਹੋਊ ਨਾ।
1: ਨਹੀਂ ਬਿਲਕੁਲ, ਜਿੱਦਾਂ ਵੀ ਮੰਨਿਆ ਜਾਂਦਾ ਨਾ ਕਿ ਜਿਹੜੀ ਸਰਹੱਦ ਦੇ ਨਾਲ ਸਰਹੱਦ ਸਾਂਝੀ ਆ, ਉੱਥੇ ਉਹ ਬੋਲੀ ਜਿਹੜੀ ਆ ਉਹ ਭਾਵੇਂ ਉਹ ਖਿੱਤਾ ਦੂਸਰੇ ਪੈ ਗਿਆ, ਦੇਸ਼ ਦੂਸਰੇ ਪੈ ਗਿਆ, ਉੱਥੇ ਉਹਦਾ ਮਿਕਸਚਰ ਜਿਹੜਾ ਵੇਖਣ ਨੂੰ ਮਿਲ ਜਾਂਦਾ, ਫਿਰ ਉਹਨਾਂ ਦੀ ਗਾਂ ਜਿੱਥੇ ਸਰਹੱਦ ਲੱਗਦੀ ਉੱਥੇ ਥੋੜ੍ਹੀ ਥੋੜ੍ਹੀ ਕਰਕੇ ਮਾਸਾ ਮਾਸਾ ਥੋੜ੍ਹੀ ਥੋੜ੍ਹੀ ਕਰਕੇ ਉਹ ਬਦਲਦੀ ਹੈ ਚੀਜ਼, ਇੱਦਾਂ ਇੱਕਦਮ ਜਿਹੜਾ ਵਾ ਉਹ ਜ਼ਮੀਨੋਂ ਅਸਮਾਨ ਨਹੀਂ ਹੋ ਜਾਂਦਾ, ਇੱਕਦਮ ਇੰਨਾ ਕੰਟਰਾਸਟ ਨਹੀਂ ਹੋ ਜਾਂਦਾ। ਸੋ ਜਿੱਦਾਂ ਤੁਸੀਂ ਦੱਸ ਰਹੇ ਹੋ ਇਹ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸਰਹੱਦਾਂ ਜੁੜੀਆਂ ਸੀ, ਕਈ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਇੱਥੋਂ ਪਹਿਲਾਂ ਜਿਹੜੇ ਵਪਾਰੀ ਸੀ ਉਹ ਜ਼ਿਆਦਾ ਵੈਲ ਕਨੈਕਟਿਡ ਸੀ ਭਾਸ਼ਾ ਦੇ ਮਾਮਲੇ 'ਚ।
0: ਹਾਂਜੀ ਇਹ ਬਿਲਕੁਲ ਗੱਲ ਸਹੀ ਆ, ਬੋਲੀ ਹੁਣ ਦੇਖੋ ਪੰਜਾਬੀ ਬੋਲੀ ਦਾ ਆਪਾਂ ਇਲਾਕਾ ਮੰਨ ਲੈਂਦੇ ਹਾਂ ਵੀ ਪਿਸ਼ਾਵਰ ਤੋਂ ਥੱਲੇ ਆਉਂਦੇ ਹਾਂ ਜਿੱਥੋਂ ਹਿੰਦ ਕੋ ਸ਼ੁਰੂ ਹੋ ਜਾਂਦੀ ਹੈ ਜਾਂ ਸਿੰਧ ਸਾਗਰ ਦਾ ਜਿਹੜਾ ਇਲਾਕਾ ਵਾ। ਹੁਣ ਪਹਿਲਾਂ ਤਾਂ ਇਹ ਆ ਇੱਥੇ ਥੋੜ੍ਹਾ ਜਿਹਾ ਕਲੀਅਰ ਕਰ ਦੇਣਾ ਚਾਹੀਦਾ ਵੀ ਸਿੰਧ ਦਰਿਆ ਜਿਹਨੂੰ ਕਹਿੰਦੇ ਆ ਉਹਨੂੰ ਪੰਜਾਬੀ ਦੇ ਵਿੱਚ ਅਟਕ ਦਰਿਆ ਕਿਹਾ ਗਿਆ
1: ਜੀ,
0: ਅਟਕ ਦਰਿਆ ਵਾ ਪੰਜਾਬੀ 'ਚ ਸਿੰਧ ਨਹੀਂ, ਉਹ ਜਿਹੜੀ ਅਟਕ ਦੀ ਜਿੱਥੇ ਗੱਲ ਹੁੰਦੀ ਆ ਤਾਂ ਉਹ ਸਿੰਧ ਦੀ ਗੱਲ ਹੋ ਰਹੀ ਹੁੰਦੀ ਆ, ਦਰਿਆ ਦੀ ਪੰਜਾਬ ਦੇ ਵਿੱਚ ਸਿੰਧ ਨਹੀਂ ਕਿਹਾ ਗਿਆ ਉਹਨੂੰ। ਹੁਣ ਅਟਕ ਦੇ ਪਰਲਾ ਪਾਸਾ ਵਾ ਉਹਨੂੰ ਸਿੰਧ ਸਾਗਰ ਇਲਾਕਾ ਕਿਹਾ ਗਿਆ।
1: ਬਿਲਕੁਲ, ਇੱਥੇ ਵੀ ਸਾਡੇ ਵੀ ਆ ਜਿੱਦਾਂ ਮੰਨ ਲਓ ਕਈ ਸੜਕਾਂ ਵੀ ਆ ਈਵਨ ਉਹ ਪਿਛਲੇ ਸਬਰਬ 'ਚ ਕੁਛ ਹੋਰ ਨਾ ਆ ਅਗਲੇ 'ਚ ਜਾ ਕੇ ਉਹਦਾ ਬਦਲ ਗਿਆ।
0: ਹਾਂਜੀ ਨਹੀਂ ਉਹ ਹਾਂਜੀ ਉਹ ਵੀ ਤੁਹਾਡੀ ਬਿਲਕੁਲ ਸਹੀ ਗੱਲ ਆ ਵੀ ਇਹ ਆ ਵੀ ਜੇ ਆਪਾਂ ਪੰਜਾਬੀ ਦੇ ਵਿੱਚ ਸਿੰਧ ਦਾ ਅਤੇ ਕੁਛ ਲੱਭਣ ਲੱਗਾਂਗੇ ਆਪਾਂ ਨੂੰ ਲੱਭਣਾ ਨਹੀਂ, ਉੱਥੇ ਅਟਕ ਲਿਖਿਆ ਉੱਥੇ ਅਟਕ ਲਿਖਿਆ, ਫਿਰ ਉਹਦੇ 'ਚ ਕਨਫਿਊਜ਼ਨ ਨਹੀਂ ਹੁੰਦੀ ਵੀ, ਪਰ ਉਹ ਜਿਹੜੇ ਸਿੰਧ ਸਾਗਰ ਤੋਂ ਦੀ ਜਿਹੜੀ ਹਿੰਦ ਕੋ ਅਤੇ ਉਹ ਇਲਾਕੇ ਦੀ ਬੋਲੀ ਆ ਉਹ ਇੱਕ ਸਿਰੇ ਦੀ ਆ, ਦੂਜੇ ਸਿਰੇ 'ਤੇ ਪੁਆਧੀ ਆ ਜਾਂਦੀ ਆ ਜਾਂ ਇੱਧਰ ਮਲਵਈ ਆ ਜਾਂਦੀ ਆ ਪੰਜਾਬ ਦੇ ਦੂਜੇ ਸਿਰੇ, ਇਹਨਾਂ ਦੇ ਆਪਸ ਦੇ ਵਿੱਚ ਬਹੁਤ ਵੱਡਾ ਫਰਕ ਲੱਗੂਗਾ, ਪਰ ਜਦੋਂ ਆਪਾਂ ਸਿੰਧ ਸਾਗਰ ਤੋਂ ਹਿੰਦ ਕੋ ਦੇ ਆਵਾਂਗੇ, ਹਿੰਦ ਕੋ ਤੋਂ ਪੋਠੋਹਾਰੀ 'ਚ ਆਵਾਂਗੇ, ਪੋਠੋਹਾਰੀ ਤੋਂ ਮਾਝੀ 'ਚ ਆਵਾਂਗੇ, ਮਾਝੀ 'ਚੋਂ ਦੁਆਬੀ ਅਤੇ ਮਲਵਈ ਅਤੇ ਫਿਰ ਪੁਆਧੀ 'ਤੇ ਪਹੁੰਚਾਂਗੇ, ਫਿਰ ਨਹੀਂ ਫਰਕ ਹੋ ਜਾਂਦਾ,
1: ਤੁਰਦੇ ਤੁਰਦੇ ਆਵਾਂਗੇ ਨਾ।
0: ਹਾਂ ਉਹ ਫਿਰ ਲੜੀ ਆ ਇਹਦੇ 'ਚ ਡਾਕਟਰ ਹਰਕੀਰਤ ਸਿੰਘ ਨੇ ਇਹਦੇ 'ਚ ਬਹੁਤ ਸੋਹਣਾ ਉਹਨਾਂ ਨੇ ਇਹਦਾ ਵਿਸ਼ਲੇਸ਼ਣ ਦਿੱਤਾ ਵਾ ਸਾਨੂੰ ਵੀ ਕਿਹੜੀ ਪੰਜਾਬੀ ਆ, ਕਿਹਨੂੰ ਆਪਾਂ ਕਵਾਂਗੇ ਇਹ ਪੰਜਾਬੀ ਹੈ ਨਹੀਂ, ਸਵਾਲ ਬਣਦਾ ਨਾ ਇਹ ਵੀ ਹੁਣ ਬੋਲੀ ਤਾਂ 20 ਕੋ ਤੇ ਬਦਲ ਰਹੀ ਆ,
1: ਬਿਲਕੁਲ
0: ਕਿੱਥੇ ਜਾ ਕੇ ਕਹਾਂਗੇ ਵੀ ਹੁਣ ਪੰਜਾਬੀ ਖਤਮ ਹੋ ਗਈ
1: ਜੀ, ਅੱਗੇ ਤੋਂ ਅੱਗੇ ਤੇ ਕਨੈਕਸ਼ਨ ਬਣਦਾ ਜਾ ਰਿਹਾ,
0: ਕਲਕੱਤੇ ਤੱਕ ਚਲੇ ਜਾਣਾ
1: ਜੀ
0: ਵੀ ਕਲਕੱਤੇ ਤੱਕ ਆਪਾਂ ਪੰਜਾਬੀ ਦਾ ਤਾਂ ਦਾਅਵਾ ਹੋਣਾ ਨਹੀਂ ਆਪਣੇ ਤੋਂ, ਫਿਰ ਤਾਂ ਗੱਲ ਗਲਤ ਹੋ ਜਾਣੀ ਆ
1: ਜੀ,
0: ਕਿਉਂਕਿ ਆਪਣੇ ਪੰਜਾਬੀ ਦੇ ਵਿਦਵਾਨਾਂ ਨੇ ਵੀ ਇਹ ਸਧਾਰਨ ਜੇ ਸਵਾਲਾਂ ਤੇ ਫਿਰ ਉਹਨਾਂ ਤੇ ਦਿਮਾਗ ਲੜਾਇਆ ਵਾ, ਉਹਨਾਂ ਨੇ ਇਹਦੇ ਉੱਤਰ ਲੱਭੇ ਆ
1: ਕੀ ਫਿਰ ਤੱਤ ਨਿਕਲਿਆ।
0: ਹਾਂਜੀ ਉਹਦੇ 'ਚ ਡਾਕਟਰ ਹਰਕੀਰਤ ਸਿੰਘ ਨੇ ਇਹ ਕਿਹਾ ਵੀ ਜਿੱਥੇ ਪੰਜਾਬੀ ਦੇ ਵਿੱਚ ਜਾਂਦਾ ਖਾਂਦਾ ਪੀਂਦਾ ਜਿੱਥੇ ਦਾ ਪਿੱਛੇ ਆ ਜਾਂਦਾ ਨਾ
1: ਓਕੇ
0: ਉਹ ਪੰਜਾਬੀ ਆ
1: ਓਕੇ,
0: ਵੀ ਜਿਹੜੇ ਇਹ ਕਰਤਾ ਜਾਂ ਇਹ ਕਰਤਾ ਵਾਚਕ ਸ਼ਾਇਦ ਮੈਂ ਹੁਣ ਮੈਨੂੰ ਇਹਦੇ 'ਤੇ ਕੋਟ ਨਹੀਂ ਕਰਨਾ ਚਾਹੀਦਾ ਇਸ ਤਰੀਕੇ ਦਾ ਕਹਿੰਦੇ, ਜਿਹੜੇ ਇਹੋ ਜਿਹੇ ਸ਼ਬਦ ਆ ਨਾ ਜਿੱਥੇ ਖਾਂਦਾ ਪੀਂਦਾ ਵੇਂਹਦਾ ਹੈ ਇਹ ਦਾ ਆਉਂਦਾ ਵਾ ਇਹ ਸ਼ਬਦ ਪੰਜਾ ਉਹ ਪੰਜਾਬੀ ਦੇ ਲਹਿਜੇ ਆ ਪੰਜਾਬੀ ਆ, ਜਦੋਂ ਇਹ ਕਰਤਾ ਜਾਤਾ ਜਾਂ ਇਹ ਫਾਰਸੀ ਵਾਲੇ ਪਾਸੇ ਕਿਉਂਕਿ ਪੰਜਾਬ ਦੇ ਦੂਜੇ ਇੱਧਰਲੇ ਪਾਸੇ ਸਿੰਧੀ ਆ ਜਾਂਦੀ ਆ, ਤੇ ਉਤਲੇ ਪਾਸੇ ਸੀਸਤਾਨ ਤੇ ਖੁਰਾਸਾਨ ਇਲਾਕੇ ਆ ਜਾਂਦੇ ਆ ਜਿਹੜੇ ਇਰਾਨ ਤੇ ਅਫਗਾਨਿਸਤਾਨ ਦੇ, ਉਹਨਾਂ ਦੇ ਵਿੱਚ ਫਿਰ ਇਹ ਖਾਂਦਾ ਜਾਂਦਾ ਪੀਂਦਾ ਵਹਿੰਦਾ ਇਹ ਸਾਰੇ ਖਤਮ ਹੋ ਜਾਂਦੇ ਆ, ਫਿਰ ਉਹ ਇੱਧਰ ਹੋਰ ਬਣ ਜਾਂਦੇ ਆ।
1: ਅੱਛਾ, ਸਵਾਲ ਤਾਂ ਇੱਕ ਇਹ ਵੀ ਆ ਕਿ ਇਹ ਬੋਲੀ ਬਦਲਦੀ ਕਿਉਂ ਆ? ਵੈਸੇ ਜੇ ਆਪਾਂ ਵੇਖੀਏ ਤੇ ਆਪਾਂ ਵੇਹਨੇ ਆ ਵੀ ਇੱਕ ਖਿੱਤੇ ਦੇ ਨਾਲ ਦੂਸਰੀ ਕਨੈਕਟਿਡ ਆ, ਜਿੱਦਾਂ ਆਪਾਂ ਹੁਣੇ ਗੱਲ ਕੀਤੀ ਆ। ਉਸ ਤੋਂ ਬਾਅਦ ਗੱਲ ਤੇ ਸਾਰੀ ਕਮਿਊਨੀਕੇਸ਼ਨ ਦੀ ਆ, ਜਿੱਦਾਂ ਅੱਜ ਕੱਲ੍ਹ ਕਈ ਲੋਕਾਂ ਦਾ ਵਿਚਾਰ ਇਹ ਬਣ ਚੁੱਕਾ ਵੀ ਸਿਰਫ ਕਮਿਊਨੀਕੇਸ਼ਨ ਲਈ ਭਾਸ਼ਾ ਚਾਹੀਦੀ, ਆਪਾਂ ਅੰਗਰੇਜ਼ੀ ਵਰਤ ਲੈਂਦੇ ਕੀ ਫਰਕ ਕੀ ਪੈਂਦਾ? ਫਿਰ ਇਹ ਹੌਲੀ ਹੌਲੀ ਇਹ ਜਿਹੜਾ ਖਿੱਤੇ ਤੋਂ ਖਿੱਤੇ ਬਦਲਣਾ, ਉਹਦੇ ਪਿੱਛੇ ਕੀ ਵਜ੍ਹਾ ਨਿਕਲਦੀ ਆ?
0: ਹੁਣ ਇਹਦੇ 'ਚ ਫਿਰ ਹਰਕੀਰਤ ਸਿੰਘ ਦਾ ਹੀ, ਡਾਕਟਰ ਹਰਕੀਰਤ ਸਿੰਘ ਦਾ ਹੀ ਨਾਂ ਲਊਂਗਾ। ਡਾਕਟਰ ਹਰਕੀਰਤ ਸਿੰਘ ਨੇ ਇਹ ਕਿਹਾ ਵੀ ਬੋਲੀ ਤਾਂ ਦੋ ਬੰਦਿਆਂ ਦੀ ਨਹੀਂ ਰਲਦੀ, ਇੱਕ ਪਰਿਵਾਰ 'ਚ ਪਿਓ ਅਤੇ ਪੁੱਤ ਦੀ, ਮਾਂ ਧੀ ਦੀ, ਉਹਨਾਂ ਦੀ ਨਹੀਂ ਆਪਸ 'ਚ। ਇੱਕ ਨੇ ਐਂ ਬੋਲ ਦੇਣਾ, ਇੱਕ ਨੇ ਉਸੇ ਸ਼ਬਦ ਨੂੰ, ਉਹ ਪਤਾ ਲੱਗ ਜਾਣਾ ਵੀ ਇਹ ਉਹਨੇ ਇੱਕੋ ਪਰਿਵਾਰ 'ਚ ਰਹਿ ਰਹੇ ਹੁੰਦੇ ਆ। ਇਹ ਮਨੁੱਖੀ ਸੁਭਾਅ ਹੀ ਆ, ਹੈ ਨਾ ਜੀ। ਹੁਣ ਇਹਦੇ 'ਚ ਇਹ ਆ ਵੀ ਬੋਲੀ ਬਦਲਦੀ ਆ ਵਾਤਾਵਰਨ 'ਚ, ਜਿਵੇਂ ਆਪਾਂ ਇੱਕ ਦੂਜੇ ਨੂੰ ਸੁਣਨਾ ਵਾ। ਫਿਰ ਇਹਦੇ 'ਚ ਇੱਕ ਪੰਜਾਬੀ ਦੇ ਵਿੱਚ ਇਹ ਗਾਉਣਾ ਵੀ ਪੰਜਾਬੀ ਮਾਂ ਬੋਲੀ ਕਹਿੰਦੇ ਆ, ਫਿਰ ਮਾਂ ਨਾਲ ਲਾਡਾਂ ਝੇਡਾਂ ਵੀ ਹੋ ਜਾਂਦੀਆਂ, ਗੁੱਸੇ ਵੀ ਹੋ ਜਾਣਾ ਵਾ, ਪਿਆਰ ਵੀ ਹੋ ਜਾਣਾ, ਮਖੌਲ ਵੀ ਕਰ ਲੈਣੇ ਆ। ਪੰਜਾਬੀ ਪੰਜਾਬੀ ਬੋਲੀ ਦੇ ਨਾਲ ਉਹਦੇ ਨਾਲ ਐਕਸਪੈਰੀਮੈਂਟ ਵੀ ਕਰਦਾ ਵਾ, ਉਹ ਥੋੜ੍ਹਾ ਜਿਹਾ ਇੱਧਰ ਉੱਧਰ ਵੀ ਸ਼ਬਦ ਉਹਨੇ ਬੋਲ ਦੇਣਾ, ਉਹ ਕਿਸੇ ਨੇ ਟੋਕਣਾ ਨਹੀਂ ਹੈਗਾ। ਅੱਜ ਕੱਲ੍ਹ ਪੜ੍ਹਾਈ ਲਿਖਾਈ ਵਾਲੇ ਬਹੁਤ ਇਹ ਹੁੰਦੇ ਆ ਵੀ ਇਹ ਇਵੇਂ ਲਿਖਿਆ ਇਵੇਂ ਹੀ ਪੜ੍ਹਨਾ ਵਾ ਉਹ, ਪਰ ਮਾਂ ਬੋਲੀ ਦੇ ਵਿੱਚ ਇਹ ਨਹੀਂ ਹੁੰਦਾ। ਮਾਂ ਬੋਲੀ 'ਚ ਤੁਸੀਂ ਕਰ ਸਕਦੇ ਹੋ ਫੇਰ ਬਦਲ,
1: ਜਦਕਿ ਟਕਸਾਲੀ ਬੋਲੀ ਹੋਰ ਅਤੇ ਜਿਹੜੀ ਤੁਸੀਂ ਬੋਲ ਚਾਲ 'ਚ ਵਰਤਦੇ ਉਹਦਾ ਤਾਂ ਫਰਕ ਪੈਂਦਾ ਹੀ।
0: ਉਹਦਾ ਉਹ ਹੁੰਦਾ ਵੀ ਉਸ ਤਰੀਕੇ ਨਾਲ ਇਹ ਫਿਰ ਲਹਿਜੇ ਬਦਲਦੇ ਆ, ਥੋੜ੍ਹਾ ਇੱਕ ਦੂਜੇ ਤੋਂ ਸੁਣ ਕੇ ਦੇਖਣਾ ਵਾ। ਫਿਰ ਦੂਜਾ ਇਹ ਆ ਵੀ ਪੰਜਾਬੀ ਬੋਲੀ ਟੋਨਲ ਲੈਂਗੁਏਜ ਆ, ਜਿਹਨੂੰ ਗਾਉਣ ਧੁਨ ਇਹ ਕਹਿੰਦੇ ਆ, ਜਿਵੇਂ ਮੈਂਡਰਿਨ ਕੈਂਥਨੀਜ਼ ਆ, ਇਹ ਗਾਉਣ ਧੁਨ ਇਹ ਹੈਗੀਆਂ, ਟੋਨਲ ਲੈਂਗੁਏਜ ਆ। ਪੰਜਾਬੀ ਇਕੱਲੀ ਹੀ ਟੋਨਲ ਲੈਂਗੁਏਜ ਆ ਸਾਊਥ ਏਸ਼ੀਆ ਦੇ ਵਿੱਚ, ਅਤੇ ਸਾਰੀ ਜਿਹੜੀ ਇੰਡੋ ਯੂਰਪੀਅਨ ਲੈਂਗੁਏਜ ਪਰਿਵਾਰ ਆ ਜਿਹੜਾ ਆਇਰਲੈਂਡ ਤੋਂ ਚੱਲ ਕੇ ਬੰਗਾਲ ਤੱਕ ਜਾਂਦਾ ਵਾ,
1: ਓਕੇ,
0: ਵੱਡਾ ਇਹ ਪਰਿਵਾਰ, ਉਹਦੇ ਵਿੱਚ ਵੀ ਪੰਜਾਬੀ ਹੀ ਇੱਕ ਵੱਡੀ ਭਾਸ਼ਾ ਵਾ ਜਿਹੜੀ ਟੋਨਲ ਲੈਂਗੁਏਜ ਆ। ਉਹਦੇ ਵਿੱਚ ਫਿਰ ਲਹਿਜੇ ਦਾ ਬਹੁਤ ਵੱਡਾ ਰੋਲ ਆ, ਜਿਹੜੀ ਟੋਨਲ ਲੈਂਗੁਏਜ ਹੁੰਦੀ ਆ। ਮੈਂ ਤੁਹਾਨੂੰ ਉਦਾਹਰਣ ਦੇ ਕੇ ਸਮਝਾਉਣਾ, ਇਹਦੇ 'ਚ ਹੁਣ ਬਾਲ ਆ ਅਤੇ ਬਾਲ ਆ
1: ਜੀ,
0: ਬਾਲ ਸਿਰ ਦੇ ਬਾਲ ਜਾਂ ਦਾੜੀ ਦੇ ਬਾਲ, ਅਤੇ ਬਾਲ
1: ਬੱਚਾ
0: ਬੱਚਾ,
1: ਹਾਂਜੀ।
0: ਹੁਣ ਆਪਾਂ ਕੁਛ ਨਹੀਂ, ਮਾੜਾ ਜਿਹਾ ਬੋਲਿਆ ਬਾਲ ਕਿਹਾ
1: ਜੀ,
0: ਅਤੇ ਬਾਲ। ਹੁਣ ਇਹ ਅੰਗਰੇਜ਼ੀ 'ਚ ਇਹ ਚੀਜ਼ਾਂ ਹੈ ਨਹੀਂ ਗੀਆਂ, ਜਾਂ ਹੋਰ ਦੂਜੀਆਂ ਇਹ
1: ਚੀਜ਼ਾਂ
0: ਵੀ ਉਹ ਬਾਲ ਅਤੇ ਉਹਦੇ ਕਹਿਣ ਦੇ ਢੰਗ ਨਾਲ ਆਪਾਂ ਕੋਈ ਬਾਲਾ ਬਦਲਿਆ ਨਹੀਂ ਹੈ, ਥੋੜ੍ਹੀ ਜਿਹੀ ਟੋਨ ਅਤੇ ਸਟ੍ਰੈਸ ਹੀ ਵਧਾਈ ਆ
1: ਜੀ,
0: ਬੇਸਿਕ ਉਹੀ ਟੋਨ
1: ਜ਼ਬਾਨ ਨੂੰ ਵਲ ਮਾੜਾ ਜਿਹਾ ਮਾਰਿਆ,
0: ਮਾੜਾ ਜਿਹਾ ਉਹਦੀ ਸਟ੍ਰੈਸ ਵਧਾਉਣ ਨਾਲ ਹੋ ਗਿਆ। ਗੋਲੀ ਅਤੇ ਗੋਲੀ, ਇਹ ਆ ਵੀ ਗੋਲੀ ਵੀ ਉਹੀ ਆ, ਗੋਲੀ
1: ਜੀ
0: ਉਹਨਾਂ ਦੇ ਮੀਨਿੰਗ ਅੱਡ ਅੱਡ ਆ,
1: ਗਲੀ ਅਤੇ ਗਲੀ
0: ਗਲ, ਹਾਂ ਜੀ। ਫਿਰ ਹੁਣ ਨੌਂ, ਕਿਸੇ ਦਾ ਨਾਂ
1: ਜੀ
0: ਨੌਂ, ਹੈ ਨਾ ਜੀ, ਅਤੇ ਇਸ ਤਰੀਕੇ ਦੇ ਸ਼ਬਦ ਹੈ, ਇਸ ਤਰੀਕੇ ਦੇ ਬਹੁਤ ਸਾਰੇ ਸ਼ਬਦ ਆਪਣੇ ਕੋਲ ਹੈਗੇ ਆ। ਫਿਰ ਇਹ ਘਰ, ਘਰੋਂ, ਘਰੇ
1: ਜੀ,
0: ਹੁਣ ਤਿੰਨ ਸ਼ਬਦ ਹੋ ਗਏ, ਘਰ ਘਰ ਆ, ਘਰੋਂ ਵੀ ਮੈਂ ਘਰ ਤੋਂ ਆ, ਜੇ ਇਹੀ ਗੱਲ ਅੰਗਰੇਜ਼ੀ 'ਚ ਕਹਿਣੀ ਹੋਵੇ ਉਹਨਾਂ ਨੇ ਕਹਿਣਾ ਫਰੋਮ ਹਾਊਸ ਫਰ, ਹੈ ਨਾ, ਪਰ ਸਾਨੂੰ ਫਰੋਮ ਅਤੇ ਹਾਊਸ ਦੋ ਨਹੀਂ ਲਾਉਣੇ ਪਏ, ਅਸੀਂ ਘਰੋਂ ਕਹਿ ਦੇਣਾ,
1: ਜਾਂ ਆਪਣੇ ਘਰੋਂ ਵਹੁਟੀ ਲਈ ਵੀ ਵਰਤ ਲੈਂਦੇ ਇਹ ਫਲਾਣੇ ਦੇ ਘਰੋਂ,
0: ਉਹ ਹਾਂ ਜੀ ਉਹ ਮੀਨਿੰਗ ਡਿਫਰੈਂਟ, ਹਾਂ ਉਹ ਵੀ ਹੋ ਗਿਆ। ਹੁਣ ਆਇਆ ਵੀ ਘਰ ਘਰੇ, ਹੁਣ ਆਪਾਂ ਕਹਿਣਾ ਵੀ ਕਿੱਥੇ ਆ ਘਰੇ, ਹੁਣ ਆਈ ਐਮ ਐਟ ਦਾ ਹਾਊਸ ਨਹੀਂ ਕਹਿਣਾ ਪਿਆ, ਆਪਾਂ ਕਿੱਥੇ ਆ ਘਰੇ
1: ਜੀ।
0: ਇਹ ਟੋਨਲ ਲੈਂਗੁਏਜ ਆ ਸਾਡੀ, ਇਹਦੇ 'ਚ ਟੋਨਲ ਲੈਂਗੁਏਜ ਦੇ ਵਿੱਚ ਫਿਰ ਲਹਿਜੇ ਬਣਨੇ ਸੁਭਾਵਿਕ ਹੀ ਆ, ਵੀ ਜਦੋਂ ਤੁਸੀਂ ਕੋਈ ਗੱਲ ਕਹਿਣੀ ਆ, ਸਟ੍ਰੈਸ ਕਿਤੇ ਵੱਧ ਦੇ ਤੀ ਕਿਤੇ ਘੱਟ ਦੇ ਤੀ, ਉਹ ਉਹਦੇ ਨਾਲ ਫਿਰ ਲਹਿਜੇ ਬਣਨੇ ਬਹੁਤ ਸੁਭਾਵਿਕ ਹੀ ਹੋ ਜਾਂਦੇ ਆ ਵੀ ਲਹਿਜੇ। ਇਸੇ ਕਰਕੇ ਹੁਣ ਪੰਜਾਬੀ ਇਹੋ ਜਿਹੀ ਭਾਸ਼ਾ ਵਾ, ਹੁਣ ਜਸਪਾਲ ਸਿੰਘ ਮੇਹਲ ਨੇ ਇਹਦੇ 20 ਤੋਂ ਵੱਧ ਲਹਿਜੇ ਗਿਣੇ ਆ, ਐਸ ਜਾਣੀ ਕਿ ਹੁਣ ਉਹਨਾਂ ਨੇ ਤਿੰਨ ਲਹਿਜੇ ਇਹਦੇ ਵਿੱਚ, ਇੱਕ ਤਾਂ ਟ੍ਰੈਡੀਸ਼ਨਲ ਆਪਣੇ ਚੱਲੀ ਜਾਂਦੇ ਆ ਵੀ ਮੁਲਤਾਨੀ ਹੋ ਗਈ, ਹਿੰਦਕੋ ਹੋ ਗਈ, ਜਟਕੀ ਹੋ ਗਈ, ਅਤੇ ਆਪਣੀ ਪੋਠੋਹਾਰੀ ਜੋ ਵੀ ਇਹ ਸਾਰੇ ਹੈਗੇ ਆਪਣੇ ਪੁਆਧੀ ਅਤੇ ਇੱਧਰ ਵਾਲੇ ਹੋ ਜਾਂਦੇ ਆ, ਪਟਿਆਣੀ ਹੋ ਗਈ, ਉਹ ਉਹਨਾਂ ਨੇ ਇਹਦੇ 'ਚ ਤਿੰਨ ਲਹਿਜੇ ਹੋਰ ਜੋੜਤੇ ਵੀ, ਇੱਕ ਅੰਗਰੇਜ਼ੀ ਸਪੀਕਿੰਗ ਵਾਲੇ ਜਿਹੜੇ ਇਲਾਕੇ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਆ, ਇੰਗਲੈਂਡ, ਅਮੈਰੀਕਾ, ਆਸਟ੍ਰੇਲੀਆ ਹੋ ਗਿਆ, ਵੀ ਜਿਹੜੇ ਇੱਥੇ ਦੇ ਬੱਚੇ ਆ ਇਹਨਾਂ 'ਤੇ ਹੁਣ ਅੰਗਰੇਜ਼ੀ ਦਾ ਪ੍ਰਭਾਵ ਆ, ਉਹਨਾਂ ਦੇ ਲਹਿਜੇ 'ਚ ਆਪਾਂ ਨੂੰ ਪਤਾ ਲੱਗ ਜਾਂਦਾ
1: ਜੀ। ਜ਼ਬਾਨ ਦਾ ਵਲ ਜਿਹੜਾ ਉਹ ਮਿਸਿੰਗ ਹੈ।
0: ਹਾਂਜੀ ਹਾਂ, ਉਹ ਉਹਨਾਂ ਦਾ ਉਹ ਕਹਿੰਦੇ ਵੀ ਇਹ ਵੀ ਇੱਕ ਨਵਾਂ ਲਹਿਜਾ ਹੋਣਾ ਚਾਹੀਦਾ, ਗਿਣਤੀ ਹੋਣੀ ਹੈ। ਫਿਰ ਉਹਨਾਂ ਨੇ ਕੀਨੀਆ ਵਾਲਾ ਇੱਕ ਜੋੜਿਆ
1: ਜੀ,
0: ਵੀ ਇਹ ਜਿਹੜੇ ਅਫਰੀਕਨ ਆ, ਇੱਕ ਇਹਨਾਂ ਦਾ ਵੀ ਆਪਦਾ ਲਹਿਜਾ ਅੱਡ ਹੋਣਾ ਚਾਹੀਦਾ।
1: ਦਾਇਰਾ ਵੱਡਾ ਹੋ ਗਿਆ ਹੁਣ।
0: ਹਾਂਜੀ, ਉਹ ਹੁਣ ਲਹਿਜੇ ਵੀ ਵੱਧ ਗਏ, ਜਿਵੇਂ ਜੋ ਪੰਜਾਬੀ ਵਧੇ ਆ ਨਾ, ਉਹਨਾਂ ਨਾਲ ਲਹਿਜੇ ਵੀ ਸਾਡੇ ਦੋ ਨਵੇਂ ਉਹਨਾਂ ਨੇ ਐਡ ਕਰਤੇ। ਸ਼ਾਇਦ ਮੈਂ ਤਿੰਨ ਕਹਿ ਗਿਆ ਪਹਿਲਾਂ, ਦੋ ਆ ਇਹ ਵੀ ਉਹਨਾਂ ਨੇ, ਦੋ ਇਹ ਵੀ ਆ ਵੀ ਇੱਕ ਅੰਗਰੇਜ਼ੀ ਸਪੀਕਿੰਗ ਵਾਲਾ, ਇੱਕ ਅਫਰੀਕਾ ਵਾਲਾ, ਵੀ ਉਹਨਾਂ ਨੇ ਇਹ ਦੋ ਵੀ ਇਹਨਾਂ ਦੇ ਇਹ ਵੀ ਲਹਿਜੇ ਹੀ ਬਣ ਗਏ,
1: ਨਵੇਂ ਐਡ ਆਨ ਹੋ ਗਏ।
0: ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਨਾ, ਜੋ ਹੁਣ ਤੁਸੀਂ ਬਾਹਰਲਾ ਬੱਚਾ ਅੰਗਰੇਜ਼ੀ ਸਪੀਕਿੰਗ ਜਦੋਂ ਕੋਈ ਗੱਲ ਕਰ ਰਿਹਾ ਵਾ
1: ਜੀ,
0: ਉਹਦੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਪੰਜਾਬ ਵਾਲੇ ਨਾਲੋਂ ਫਰਕ ਆ।
1: ਜ਼ਿਆਦਾਤਰ ਲਿੰਗ ਪਲਿੰਗ ਉਹਨਾਂ ਨੇ ਵਿੱਚ ਮਿਸ ਕਰਤੇ ਜਾਂ ਜ਼ਬਾਨ ਦਾ ਵਲ ਖਤਮ ਹੋ ਗਿਆ, ਸਾਨੂੰ ਪਤਾ ਲੱਗ
0: ਗਿਆ
1: ਜੀ।
0: ਉਹ ਜਿਹੜੀ ਆਪਣੇ ਕੰਨ ਨੂੰ ਸੁਣਨ ਨੂੰ ਪਤਾ ਲੱਗ ਜਾਂਦਾ ਨਾ ਵੀ ਆਹ ਕੋਈ ਬਾਹਰ ਦਾ ਜੰਮਿਆ ਹੋਇਆ ਜਵਾਕ ਆ, ਚਾਹੇ ਪੰਜਾਬੀ ਉਹਦੇ ਚ ਜਮਾਂ ਅੰਗਰੇਜ਼ੀ ਦਾ ਸ਼ਬਦ ਨਹੀਂ ਬੋਲ ਰਿਹਾ ਵਧੀਆ, ਪਰ ਉਹਦਾ ਲਹਿਜਾ ਇੱਕ ਹੋਰ ਹੋ ਗਿਆ
1: ਜੀ। ਅੱਛਾ, ਇੱਕ ਜਿਹੜਾ ਸ਼ਬਦ ਤੁਸੀਂ ਯੂਜ਼ ਕੀਤਾ ਕਿ ਟੋਨਲ ਆ, ਇਹ ਭਾਸ਼ਾ ਕਿਉਂ ਆ ਟੋਨਲ, ਇਹਦੇ ਪਿੱਛੇ ਕੁਛ ਲੱਭਾ ਰੀਜ਼ਨ?
0: ਇਹ ਜਦੋਂ ਹੁਣ
1: ਲਿਖਤੇ ਦੇ ਕਰਕੇ ਜਾਂ
0: ਇਹ ਹੁਣ ਇਹ ਜੀ ਇੱਕ ਭਾਸ਼ਾ ਦਾ ਇੱਕ ਗੁਣ ਆ, ਹੁਣ ਇਹ ਪਤਾ ਨਹੀਂ ਕਿਉਂ ਆ, ਹੁਣ ਇਹ ਨਹੀਂ ਮੈਂ
1: ਜਦੋਂ ਆਪਾਂ ਪਿਛਲੇ ਦਿਨੀ ਆਪਾਂ ਨਾਚਾਂ ਤੇ ਗੱਲ ਕਰ ਰਹੇ ਹਾਂ, ਆਪਾਂ ਭੰਗੜੇ ਤੇ ਗਿੱਧੇ ਤੇ ਮਲਵਈ ਗਿੱਧੇ ਤੇ, ਉਹਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਆਉਂਦੀ ਸੀ ਕਿ ਇਹ ਉਸ ਖਿੱਤੇ ਦੇ ਸੁਭਾਅ ਦੇ ਨਾਲ, ਉਸ ਖਿੱਤੇ ਦੇ ਸਟਰਗਲ ਦੇ ਨਾਲ, ਉਸ ਖਿੱਤੇ ਦੇ ਰੋਜ਼ਗਾਰ ਦੇ ਸਾਧਨਾਂ ਦੇ ਨਾਲ, ਇਸ ਸਭ ਕੁਛ ਦੇ ਨਾਲ ਉਹਦਾ ਵਾਹ ਵਾਸਤਾ ਹੁੰਦਾ ਵਾ, ਉਹਦੇ ਹਿਸਾਬ ਦੇ ਨਾਲ ਡਾਂਸ ਬਦਲ ਜਾਂਦਾ। ਅਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਜੇ ਡਾਂਸ ਬਦਲਦਾ ਤਾਂ ਫਿਰ ਬੋਲੀ ਤਾਂ ਉਹ ਤੋਂ ਪਹਿਲਾਂ ਬਦਲੂਗੀ?
0: ਨਹੀਂ, ਬੋਲੀ ਕਾਹਤੋਂ ਬਦਲੂਗੀ ਮੈਨੂੰ ਸਮਝ ਨਹੀਂ।
1: ਜਿਹੜੇ ਜੋ ਲੋਕਾਂ ਦਾ ਉੱਥੇ ਸੁਭਾਅ ਆ, ਜਿੱਦਾਂ ਤੁਸੀਂ ਇੱਕ ਕਪਾਹ ਦੀ ਐਗਜ਼ਾਮਪਲ ਦਿੱਤੀ, ਹੁਣ ਉਹ ਜਿਹੜੇ ਵੜੇਵੇਂ ਆ, ਹੁਣ ਜਿਹਦੇ ਕੋਲ ਨਹੀਂ ਹੈਗੇ ਉਹ ਤੇ ਰਾੜਾ, ਹੁਣ ਆਪਾਂ ਵੇਹਨੇ ਹਾਂ ਵੀ ਇੱਥੇ ਬੋਲ ਹੀ ਨਹੀਂ ਪਾਉਂਦਾ ਕੋਈ। ਸੋ ਆਪਾਂ ਇਹ ਕਹਿ ਲਈਏ ਕਿ ਉੱਥੋਂ ਦਾ ਜੋ ਧਰਾਤਲ ਆ ਉਹ ਵੀ ਅਸਰਦਾਰ ਹੋਇਆ, ਉੱਥੋਂ ਦੀ ਖੇਤੀਬਾੜੀ, ਉੱਥੋਂ ਦੇ ਲੋਕਾਂ ਦਾ ਸੁਭਾਅ, ਉੱਥੋਂ ਦੇ ਲੋਕਾਂ ਦਾ ਕਿੱਤਾ, ਉਹ ਸਾਰੀਆਂ ਚੀਜ਼ਾਂ ਫਿਰ ਉਹ ਹੋਣਗੀਆਂ ਅਸਰਦਾਰ।
0: ਬਿਲਕੁਲ 100% ਜੀ, ਇਹ ਬੋਲੀ ਤੇ ਮਟੀਰੀਅਲ ਕਲਚਰ ਆ, ਇਹ ਦੋਨੇ ਬਰਾਬਰ ਚੱਲਦੇ ਆ। ਮਟੀਰੀਅਲ ਕਲਚਰ ਜੋ ਉਹਦਾ ਪਦਾਰਥੀ ਸੱਭਿਆਚਾਰ ਆ, ਬੋਲੀ ਅਸਲ 'ਚ ਹੈ ਹੀ ਪਦਾਰਥੀ ਸੱਭਿਆਚਾਰ ਦੀ ਆ। ਕਿਸੇ ਬੋਲੀ ਕੋਲ ਉਹਦੇ ਅਣਗਿਣਤ ਸ਼ਬਦ ਨਹੀਂ ਹੁੰਦੇ, ਸਿਰਫ ਜ਼ਰੂਰਤ ਦੇ ਸ਼ਬਦ ਹੁੰਦੇ ਆ,
1: ਜਿਹੜੀ
0: ਚੀਜ਼ ਦੀ ਜ਼ਰੂਰਤ ਆ। ਉਹਨਾਂ ਕੋਲ ਡਿਕਸ਼ਨਰੀ ਕਿਸੇ ਬੋਲੀ ਕੋਲ ਵਾਧੂ ਨਹੀਂ ਪਈ ਹੁੰਦੀ ਵੀ ਆਹ ਨਵੀਂ ਚੀਜ਼ ਆ ਗਈ ਆਪਣਾ ਆਹ ਸ਼ਬਦ ਪਿਆ ਹੁਣ ਇੱਥੇ ਆਪਾਂ ਵਰਤੀਏ, ਨਹੀਂ। ਉਹ ਜਿਹੜੀ ਚੀਜ਼ਾਂ ਨਾਲ ਆਪਾਂ ਵਰਤ ਵਿਹਾਰ ਕਰਨਾ, ਜੋ ਮਟੀਰੀਅਲ ਆ, ਜੋ ਪਦਾਰਥ ਆ, ਸਾਡੇ ਕੋਲ ਸ਼ਬਦ ਵੀ ਉਹਦੇ ਹੀ ਹੋਣੇ ਆ। ਉਹ ਹੁਣ ਆਪਾਂ ਉਦਾਹਰਣ ਦੇ ਤੌਰ 'ਤੇ ਦੇਖ ਲੈਂਦੇ ਹਾਂ ਵੀ ਜਿਹੜੇ ਇੱਥੇ ਆਪਣੇ ਵੈਸਟਰਨ ਕੰਟਰੀਜ਼ ਦੇ ਵਿੱਚ ਇੱਧਰਲੇ ਜਿਹੜੇ ਹੈਗੇ ਆ, ਉਹਨਾਂ ਕੋਲ ਫਰੰਟ ਯਾਰਡ, ਬੈਕ ਯਾਰਡ, ਐਟਕ, ਇਹੋ ਜਿਹੇ ਸ਼ਬਦ ਹੋਣਗੇ, ਹੈ ਨਾ
1: ਜੀ।
0: ਪੋਰਚ ਹੋਊਗਾ, ਸਨਡੈਕ ਹੋਊਗਾ, ਇਹ ਪੰਜਾਬ 'ਚ ਤਾਂ ਨਹੀਂ ਹੋਣੇ,
1: ਨਹੀਂ ਹੋਣੇ
0: ਪੰਜਾਬ 'ਚ। ਪਹੇ, ਬੀਆਂ, ਹੈ ਨਾ, ਇਹ ਚੁਰਸਤੇ, ਇਹ ਹੋਣਗੇ, ਉਹ ਇਹਨਾਂ ਕੋਲੇ ਨਹੀਂ ਹੋਣੇ,
1: ਉਹਨਾਂ ਕੋਲੇ,
0: ਕਿਉਂਕਿ ਉਹਨਾਂ ਦਾ ਮਟੀਰੀਅਲ ਕਲਚਰ ਹੋਰ ਆ, ਇਹ ਹੋਰ ਆ। ਬੋਲੀ ਹੈ ਹੀ ਮਟੀਰੀਅਲ ਕਲਚਰ ਦੀ ਆ।
1: ਜਬਰ ਆਪਾਂ ਇਹਦੀ ਇੱਕ ਐਗਜ਼ਾਮਪਲ ਹੋਰ ਵੀ ਆਪਾਂ ਵੇਖੀਏ, ਤੇ ਹੁਣ ਜਿਹੜੇ ਸ਼ਬਦ ਤੁਸੀਂ ਯੂਜ਼ ਕੀਤੇ ਆ, ਪਏ, ਦੱਬ, ਕਾਈ, ਸਰਕੜਾ, ਇਹ ਚੀਜ਼ਾਂ ਹੁਣ ਸਾਡੇ ਚੋਂ ਗੜੇ ਇਲਾਕਿਆਂ ਚੋਂ ਜੇ ਗਾਇਬ ਨੇ ਤੇ ਉਹ ਸ਼ਬਦ ਵੀ ਨਹੀਂ ਆਉਂਦੇ ਗਾਂ ਕਿਸੇ ਨੂੰ।
0: ਹਾਂਜੀ, ਨਹੀਂ,
1: ਹੌਲੀ ਹੌਲੀ ਉਹ ਅਗਲੀ ਪੀੜ੍ਹੀ ਚੋਂ ਖਤਮ ਨੇ ਉਹ।
0: ਹਾਂਜੀ, ਹੁਣ ਇਹ ਹੁਣ ਧੌੜੀ ਦੀ ਜੁੱਤੀ, ਹੁਣ ਕਿਹਦੇ ਪੈਰ ਆ ਧੌੜੀ ਦੀ ਜੁੱਤੀ, ਝੱਲ ਜਾਣਗੇ ਅੱਜ, ਹੁਣ ਉਹ ਗਾਇਬ ਹੀ ਹੋਣਾ,
1: ਜਾਂਦੀ ਰਹਿਣੀ ਆ,
0: ਉਹ ਜਾਣਾ ਹੀ ਆ ਸ਼ਬਦ। ਹੁਣ ਕਿੰਨੇ ਖੇਤੀਬਾੜੀ ਦੇ ਸੰਦ ਆ ਜਿਹੜੇ ਨਹੀਂ ਵਰਤਣੇ, ਉਹ ਹੁਣ ਖੂਹ ਹੈ ਨਹੀਂ ਗੇ, ਖੂਹ ਦੇ ਹੁਣ ਪਤਾ ਨਹੀਂ, ਮੈਨੂੰ ਤਾਂ ਨਹੀਂ ਬਾਹਲੇ ਯਾਦ, ਮੈਂ ਮੂੰਹ ਜਵਾਨੀ ਕਹਿ ਸਕਾਂ ਵੀ ਤੂੰ ਜਿਹੜੇ ਖੂਹ ਦੇ ਆਲੇ ਦੁਆਲੇ ਜੋ ਵੀ ਹਲਟ ਚੱਲਦਾ ਸੀਗਾ, ਟਿੰਡਾਂ, ਉਹ ਹੁਣ ਕਿੰਨੇ ਕੁ ਸ਼ਬਦ ਯਾਦ ਰੱਖ ਲਾਂਗੇ ਆਪਾਂ, ਨਜਾਇਜ਼, ਉਹ ਦਿਮਾਗ ਨੇ ਯਾਦ ਰੱਖਣੇ ਹੀ ਨਹੀਂ ਹੈਗੇ,
1: ਕਿਉਂਕਿ ਡੇਲੀ ਉਹ ਵਰਤੋਂ 'ਚ ਨਹੀਂ,
0: ਹਾਂਜੀ,
1: ਨਹੀਂ ਉਹ ਆ ਰਹੇ। ਅੱਛਾ, ਤੁਸੀਂ ਵਿੱਚ ਲਿਪੀ ਦੀ ਤੁਸੀਂ ਗੱਲ ਕੀਤੀ ਸੀ, ਕਿੰਨੀਆਂ ਕੁ ਲਿਪੀਆਂ ਤੱਕ ਆਪਾਂ ਪਿੱਛੇ ਜਾਂਦੇ ਜਾਂ ਕਿੰਨੀਆਂ ਕੁ ਲਿਪੀਆਂ ਤੱਕ ਦੀ ਜਾਣਕਾਰੀ, ਜੇ ਆਪਾਂ ਪੰਜਾਬੀ ਉਸ ਟਾਈਮ ਦੇ ਪੰਜਾਬੀ ਖਿੱਤੇ ਤੋਂ ਲੈ ਕੇ ਆਪਾਂ ਗੱਲ ਕਰੀਏ?
0: ਇਹ ਜੀ ਲਿਪੀਆਂ ਦਾ ਸਾਰਿਆਂ ਨਾਲੋਂ ਪਹਿਲਾਂ ਨਾ ਜ਼ਿਕਰ ਆਉਂਦਾ ਵਾ, ਜਦੋਂ ਜਿਹੜੇ ਸਿਕੰਦਰ ਦੇ ਨਾਲ ਲਿਖਾਰੀ ਆਏ ਆ ਆਪਣੇ ਇਲਾਕੇ ਦੇ ਵਿੱਚ, ਪੰਜਾਬ ਦੇ ਵਿੱਚ, ਉਹ ਬਹੁਤੇ ਜੇਹਲਮ ਦੇ ਦਰਿਆ ਦੇ ਕੰਢੇ ਕੰਢੇ ਚੱਲੇ ਆ, ਤੇ ਉਸ ਉਹ ਜੇ ਫਿਰ ਬਿਆਸ ਤੱਕ ਇੱਧਰ ਗੇੜਾ ਕੱਢ ਕੇ ਚੱਲੇ ਗਏ, ਪਰ ਬਹੁਤਾ ਜੇਹਲਮ ਵਾਲੇ ਤੋਂ ਉੱਥੋਂ ਥੱਲੇ, ਉਹਨਾਂ ਦੇ ਪਹਿਲੀ ਆਉਂਦਾ ਵੀ ਇਹ ਇਲਾਕੇ ਦੇ ਲੋਕ ਲਿਖਦੇ ਆ, ਇਹ ਨਹੀਂ ਉਹਨਾਂ ਨੇ ਲਿਖਿਆ ਵੀ ਕੀ ਲਿਖਦੇ ਆ, ਵੀ ਉਹਾਂ ਵੀ ਲਿਖਦੇ ਆ, ਤੇ ਇਹ ਕੱਪੜੇ ਦੇ ਉੱਤੇ ਲਿਖਦੇ ਆ,
1: ਓਕੇ,
0: ਕੋਈ ਨਾ ਕੋਈ ਲਿਪੀ ਉਹਨਾਂ ਕੋਲ ਸੀਗੀ ਜਿਹੜੀ ਲਿਖਦੇ ਆ, ਇੰਨੀ ਕੀ ਜਾਣਕਾਰੀ ਆ।
1: ਓਕੇ,
0: ਇਹ ਆਪਣੇ ਕੋਲ ਖੁਸ਼ਕਿਸਮਤੀ ਕਹਿ ਲਓ, ਹੁਣ ਇਹਨੂੰ ਮੇਰੇ ਕੋਲ ਸ਼ਬਦ ਹੋਰ ਹੈ ਨਹੀਂ ਗਾ ਵੀ ਇੱਕ ਵੀ ਜਦੋਂ ਗ੍ਰੀਕ ਸਿਕੰਦਰ ਆਇਆ, ਸਿਕੰਦਰ ਆਉਣ ਨਾਲ ਉਹਦੇ ਨਾਲ ਬਹੁਤ ਸਾਰੇ ਵਿਦਵਾਨ ਆਏ ਆ, ਲਿਖਾਰੀ ਆਏ ਆ, ਪਾਇਰੋ ਵਰਗਾ ਇੱਕ ਦਾਰਸ਼ਨਿਕ ਬੰਦਾ, ਇੱਕ ਫਿਲੋਸਫਰ ਬੰਦਾ ਵੀ ਪੰਜਾਬ 'ਚ ਗੇੜਾ ਦੇ ਕੇ ਗਿਆ। ਉਹ ਉਹਨਾਂ ਨੇ ਇੰਨੀ ਕੁ ਜਾਣਕਾਰੀ ਸਾਨੂੰ ਉਹ ਪੀਰੀਅਡ ਦੀ ਮਿਲਦੀ ਆ ਨਾ ਵੀ ਜਿਹੜੀ ਅਗਲੇ ਹਜ਼ਾਰ ਸਾਲ ਦੀ ਵੀ ਨਹੀਂ ਮਿਲਦੀ ਹੈਗੀ, ਇੰਨਾ ਕੁ ਲਿਖ ਕੇ ਸਾਨੂੰ ਦੇ ਗਏ ਆ ਉਸ ਪੀਰੀਅਡ। ਉਹ ਪੰਜਾਬ ਦੀ ਵੀ ਗੱਲ ਕਰ ਰਿਹਾ, ਉਹ ਕੋਈ ਬਾਕੀ ਇੰਡੀਆ ਦੀ ਭਾਅ ਨਹੀਂ ਗਾ, ਉੱਧਰ ਗਏ ਹੀ ਨਹੀਂ ਹੈਗੇ ਉਹ। ਉਹ ਉਹਦੇ ਬਾਰੇ ਸਾਨੂੰ ਬਹੁਤ ਬੰਦਿਆਂ ਬਾਰੇ, ਸੱਭਿਆਚਾਰ ਬਾਰੇ ਬਹੁਤ ਸਾਰੀਆਂ ਗੱਲਾਂ ਮਿਲਦੀਆਂ। ਉਹਦੇ ਵਿੱਚੋਂ ਇਹ ਵੀ ਇੱਕ ਗੱਲ ਮਿਲਦੀ ਆ ਵੀ ਹਾਂ ਲਿਖਦੇ ਹੈਗੇ ਆ, ਇਹ ਕੱਪੜੇ ਦੇ ਉੱਤੇ ਲਿਖਦੇ ਆ ਵੀ, ਪਰ ਪਤਾ ਉਹ ਇਹ ਨਹੀਂ ਹੈਗਾ ਵੀ ਕੀ ਲਿਖਦੇ ਆ, ਕਿਹੜੀ ਲਿਪੀ ਆ। ਪਰ ਪਹਿਲੀ ਲਿਪੀ ਜਿਹੜੀ ਸਾਨੂੰ ਮਿਲਦੀ ਆ ਥੇ ਵਿਗਿਆਨ ਚੋਂ, ਆਰਕੀਓਲੋਜੀ ਚੋਂ, ਉਹ ਖਰੋਸ਼ਤੀ ਆ।
1: ਖਰੋਸ਼ਤੀ
0: ਹਾਂਜੀ, ਉਹ ਨੌ ਦਿੱਤਾ ਹੁਣ ਖਰੋਸ਼ਤੀ, ਉਹ ਪਤਾ ਨਹੀਂ ਕੀ ਕਹਿੰਦੇ ਹੋਣਗੇ। ਇਹ ਇਹਦੀ ਨੌਵਾਂ ਦੀ ਵੀ ਇੱਕ ਅੱਡ ਆਪਦੀ ਕਹਾਣੀ ਆ, ਉਹ ਫਿਰ ਆਪਾਂ ਡਿਸਟਰੈਕਟ ਹੋ ਜਾਵਾਂਗੇ
1: ਉਹਦੇ ਪਿੱਛੇ ਵੀ।
0: ਹਾਂ ਉਹੀ ਆ ਵੀ ਆਪਾਂ ਜਿਹੜੀ ਗੱਲ ਕੀਤੀ ਸੀ ਵੀ ਜਿਹਦੇ ਤਣ ਫੜ ਲਓ ਫਿਰ ਉਹ ਗਾਂ ਗਾਂ ਕਿਤੇ ਤੁਣਕੇ ਮਾਰਦਾ, ਪਤਾ ਨਹੀਂ ਕਿੱਥੇ ਅੱਗੇ ਦੀ ਅੱਗੇ ਕਹਾਣੀ ਪਹੁੰਚ ਜਾਂਦੀ ਆ। ਪਰ ਉਹ ਖਰੋਸ਼ਤੀ ਲਿਪੀ ਉੱਤਰੀ ਪੰਜਾਬ ਦੇ ਵਿੱਚੋਂ ਸਾਨੂੰ ਬਹੁਤ ਲੱਭੀ ਆ। ਇਹ ਮਾਣਕਿਆਲ ਹੈਗਾ ਜਿਹੜਾ ਸਾਡੇ ਆਪਣੇ, ਹੁਣ ਆਪਾਂ ਆਪਣੇ ਵਾਲੇ ਪਾਸੇ ਦੇਖੀਏ ਬਟਾਲੇ ਤੋਂ ਥੋੜ੍ਹੀ ਜਿਹੀ ਦੂਰ ਪਾਕਿਸਤਾਨ ਦੇ ਵਿੱਚ ਆ, ਉੱਥੇ ਸਤੂਪਾ, ਬੋਧੀ ਸਤੂਪਾ ਮਿਲਿਆ। ਉਹਦੇ ਵਿੱਚ ਕਨਿਸ਼ਕ ਦਾ ਹੈਗਾ ਵਾ ਇਹ ਇੱਕ ਇਨਸਕ੍ਰਿਪਸ਼ਨ, ਉਹਦੀ ਲਿਖਤ ਮਿਲੀ ਆ, ਉਹ ਉਹ ਵੀ ਖਰੋਸ਼ਤੀ 'ਤੇ ਆ। ਅਤੇ ਕੁਛ ਜਿਵੇਂ ਮਾਲਵੇ ਵਾਲਾ ਇਲਾਕਾ ਜਾਂ ਅੱਜ ਕੱਲ੍ਹ ਦੇ ਹਿਮਾਚਲ ਵਾਲਾ ਇਲਾਕਾ, ਉੱਥੋਂ ਸਿੱਕੇ ਵਗੈਰਾ ਉਹਨਾਂ ਦੇ ਵਿੱਚ ਵੀ ਖਰੋਸ਼ਤੀ ਦਾ ਮਿਲਿਆ ਵਾ। ਪਰ ਇਹਦਾ ਬਹੁਤਾ ਜਿਹੜਾ ਸਮਾਨ ਆ ਇਹ ਉੱਤਰੀ ਪੰਜਾਬ 'ਚ, ਉੱਤਰ ਪੱਛਮ ਪੰਜਾਬ, ਨੌਰਥ ਵੀ ਵੈਸਟ ਵੀ, ਜਿਵੇਂ ਰਾਵਲਪਿੰਡੀ ਤੋਂ ਅੱਗੇ ਵਾਲਾ ਇਲਾਕਾ, ਉਹਦੇ 'ਚੋਂ ਬਹੁਤ ਸਮਾਨ ਮਿਲਿਆ ਖਰੋਸ਼ਤੀ ਦਾ, ਥੱਲਿਓਂ ਆਪਾਂ ਨੂੰ ਬਹੁਤਾ ਨਹੀਂ ਮਿਲਿਆ।
1: ਅਤੇ ਇਹਦੀ ਕਿੰਨੀ ਕੁ ਰਿਜ਼ੈਂਬਲੈਂਸ ਹੈ ਗੁਰਮੁਖੀ ਦੇ ਨਾਲ?
0: ਉਹਦੀ ਨਹੀਂ ਹੈਗੀ,
1: ਬਿਲਕੁਲ ਨਹੀਂ,
0: ਉਹਦੀ ਨਹੀਂ ਹੈਗੀ, ਉਹ ਬਿਲਕੁਲ ਵੱਖਰੀ ਆ,
1: ਸਲੋ ਡਿਵੈਲਪਮੈਂਟ ਹੈ ਫਿਰ
0: ਉਹ। ਨਹੀਂ ਨਹੀਂ, ਉਹ ਇੱਕ ਖਰੋਸ਼ਤੀ ਉਹ ਆ, ਉਹ ਉਰਦੂ ਵਾਂਗੂ ਪੁੱਠੇ ਪਾਸਿਓਂ ਲਿਖੀ ਜਾਂਦੀ ਸੀਗੀ।
1: ਓਕੇ,
0: ਉਹ ਇੱਕ ਸਮੈਟਿਕ ਸਕ੍ਰਿਪਟ ਆ ਜਿਹੜੀ ਇੱਧਰੋਂ ਅਰਬਾਂ ਵਾਲੀ ਆ, ਉਹਦੇ ਨਾਲ ਜ਼ਿਆਦਾ ਰਲਦੀ ਆ। ਉਹ ਫਿਰ ਐਕਸਟਿੰਕਟ ਹੋ ਗਈ, ਉਹ ਦੂਜੀ ਤੀਜੀ ਸਦੀ ਤੱਕ ਤਾਂ ਚੱਲਦੀ ਰਹੀ ਆ ਇਹ ਈਸਾ ਤੋਂ ਬਾਅਦ, ਪਰ ਉਹ ਜਦੋਂ ਐਕਸਟਿੰਕਟ ਹੋਈ ਫਿਰ ਉਦੋਂ ਬਾਅਦ ਸ਼ਾਰਦਾ ਆਈ ਆ ਪੰਜਾਬ ਦੇ ਵਿੱਚ, ਤੇ ਸਾਰੇ ਫਿਰ ਉਹ
1: ਵੀ ਮਤਲਬ ਐਕਸਟਿੰਕਟ ਹੁੰਦੇ ਆ ਵੀ ਬਹੁਤ ਲੰਮਾ ਸਮਾਂ ਲੱਗਾ ਹੋਊਗਾ ਇਹ, ਕੋਈ ਮਤਲਬ
0: 600-700 ਸਾਲ
1: ਸਾਰੇ। ਹਾਂਜੀ,
0: ਆਪਾਂ ਗੱਲ ਕਰ ਦਿੰਦੇ ਹਾਂ ਹੁਣ ਆਪਾਂ ਹੜੱਪਾ ਤੋਂ ਆ ਕੇ, ਹਨਾ ਜੀ, ਵੀ ਸਿਕੰਦਰ ਵੀ ਆ ਗਿਆ,
1: ਕਹਿਣ 'ਚ ਈਜ਼ੀ ਆ,
0: ਕਹਿਣ 'ਚ ਈਜ਼ੀ ਆ, ਪਰ ਉਹ 3-4 ਹਜ਼ਾਰ ਸਾਲ ਆ।
1: ਹੁਣ ਜਿੱਦਾਂ ਆਪਾਂ ਇੱਥੋਂ ਦੇ ਬੱਚਿਆਂ ਦੀ ਗੱਲ ਕੀਤੀ ਆ, ਕੀਨੀਆਂ ਦੀ ਤੁਸੀਂ ਗੱਲ ਕੀਤੀ ਆ, ਤੇ ਇਹ ਵੀ ਵੇਖੋ ਇਹ ਬੜਾ ਸਲੋ ਪ੍ਰੋਸੈਸ ਆ, ਇਹ ਪਤਾ ਨਹੀਂ ਹਲੇ ਆਪਾਂ ਕਹਿ ਦਿੰਦੇ ਹਾਂ ਵੀ ਇਹ ਖਤਮ ਹੋ ਰਿਹਾ ਵਾ, ਪਰ ਇਹ ਬੜਾ ਹੌਲੀ ਹੌਲੀ ਅੱਜ ਕੱਲ੍ਹ ਹਾਲੇ ਕਿ ਤੇਜ਼ ਯੁੱਗ ਆ, ਪਹਿਲਾਂ ਨਾਲੋਂ ਹੋ ਸਕਦਾ ਤੇਜ਼ੀ ਨਾਲ ਖਤਮ ਹੋਵੇ।
0: ਹਾਂ ਨਹੀਂ ਨਹੀਂ, ਹਾਂਜੀ, ਆਪਾਂ ਛਾਲ ਬਹੁਤ 2-3 ਹਜ਼ਾਰ ਸਾਲ ਦੀ ਛਾਲ ਮਾਰ ਗਏ
1: ਜੀ,
0: ਖਰੋਸ਼ਤੀ ਖਤਮ ਹੁੰਦੇ ਨੂੰ ਵੀ ਹੁਣ ਇਹ 600 ਸਾਲ ਲੱਗ ਗਏ
1: ਜੀ। ਤੇ ਸ਼ਾਰਦਾ ਦੇ ਨਾਲ ਫਿਰ ਕੀ ਰਿਜ਼ੈਂਬਲੈਂਸ, ਉਹ ਕਿੱਥੇ ਕਿੱਥੇ ਤੱਕ ਆਉਂਦੀ ਆ?
0: ਉਹ ਤਾਂ ਕਾਫੀ ਰਲਦੀ ਆ।
1: ਓਕੇ,
0: ਪੰਜਾਬ ਗੁਰਮੁਖੀ ਨਾਲ ਕਾਫੀ ਉਹਦਾ ਤਾਂ ਹੈਗਾ
1: ਜੀ,
0: ਉਹ ਉਹ ਸ਼ਾਰਦਾ ਫਿਰ ਉਹ ਉਹ ਆਪਣੇ ਵਾਂਗੂ ਹੀ ਲਿਖ ਹੁੰਦੀ ਆ ਇਹ ਖੱਬੇ ਸੱਜੇ ਨੂੰ, ਤੇ ਉਹ ਉਹਦੇ 'ਚ ਫਿਰ ਫਨੀਸ਼ੀਅਨ ਸਕ੍ਰਿਪਟ ਨਾਲ ਵੀ ਉਹਦਾ ਜਿਹੜੀ ਜਿੱਥੋਂ ਸਾਰੀਆਂ ਲਿਪੀਆਂ ਸ਼ੁਰੂਆਤ 'ਚ ਚੱਲ ਰਹੀਆਂ ਵਾਂ ਸੀਰੀਆ, ਜੋਰਡਨ ਅਤੇ ਲੈਬਨਾਨ ਵਾਲੇ ਏਰੀਏ ਤੋਂ, ਉਹਦੀ ਉਹਦੇ ਨਾਲ ਵੀ ਉਹ ਜਿਹੜੇ ਮੁੱਢਲੇ ਅੱਖਰ ਆ ਉੱਧਰ ਵੀ ਰਲਦੇ ਆ।
1: ਸੋ ਇਹਦਾ ਮਤਲਬ ਉੱਧਰਲੇ ਪਾਸੇ ਉਸ ਖਿੱਤੇ ਨਾਲ ਸੀਰੀਆ, ਲਿਬਨਾਨ, ਉੱਧਰ ਕਾਫੀ ਮੇਲ ਜੋਲ ਪੰਜਾਬ ਦਾ ਜਿਹੜਾ ਗਹਿਰਾ ਨਾਤਾ ਰਿਹਾ ਵਾ ਇੱਧਰ, ਚਾਹੇ ਵਪਾਰ ਦੇ ਜ਼ਰੀਏ ਰਿਹਾ ਹੋਵੇ ਜਾਂ ਕਿਵੇਂ ਵੀ।
0: ਹਾਂਜੀ ਹਾਂ, ਕਿਉਂਕਿ ਜਿੰਨਾ ਗ੍ਰੀਕ ਪੀਰੀਅਡ ਆ ਨਾ ਇਹ ਯੂਨਾਨ ਪੀਰੀਅਡ, ਯੂਨਾਨੀ ਪੀਰੀਅਡ ਆ, ਉਹਦੇ ਵਿੱਚ ਆਉਣ ਜਾਣ ਲੱਗਿਆ ਹੀ ਰਿਹਾ। ਉਦੋਂ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਫਿਰ ਇਹ ਆਪਣੇ ਆ ਗਏ ਰਾਨੀਆਂ ਦਾ ਪਹਿਲਵੀ ਜਾਂ ਪਾਰਥੀਅਨ ਆ ਗਏ, ਫਿਰ ਸਸੇਨੀਅਨ ਆ ਗਏ, ਉਹ ਚੱਲਦਾ ਹੀ ਰਿਹਾ
1: ਆ
0: ਗਈ ਕਦੇ। ਹਾਂਜੀ ਹਾਂ, ਕਿਉਂਕਿ ਪੰਜਾਬ ਦਾ ਵਪਾਰ ਬਹੁਤ ਦੂਰ ਤੱਕ ਚੱਲਦਾ ਰਿਹਾ, ਸੈਂਟਰ ਪੰਜਾਬ ਹੀ ਸੀਗਾ, ਸਾਊਥ ਏਸ਼ੀਆ ਦਾ ਪੰਜਾਬ ਦੀ ਮੀਡੀਏਟਰੀ ਸੀਗਾ, ਇਹ ਇੱਥੋਂ ਹੀ ਚੱਲਦੀ ਸੀ ਸਾਰੀ ਕਹਾਣੀ,
1: ਕਿਉਂਕਿ ਖਿੱਤਾ ਬੜਾ ਵੱਡਾ ਨਾ। ਅੱਜ ਵੀ ਆਪਾਂ ਜੇ ਵੇਖੀਏ, ਜੇ ਆਪਾਂ ਲੈਂਦੇ ਚੜ੍ਹਦੇ ਨੂੰ ਹੀ ਮਿਲਾਈਏ ਤੇ ਕਿੱਡਾ ਤਕੜਾ ਪੰਜਾਬ ਹੈ। ਹੁਣ ਤਾਂ ਚਲੋ ਆਪਾਂ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਆਪਾਂ ਛੋਟੇ ਛੋਟੇ ਹਿੱਸਿਆਂ 'ਚ ਆਪਾਂ ਵੇਖਦੇ ਹਾਂ, ਪਰ ਜੇ ਪੁਰਾਣਾ ਪੰਜਾਬ ਵੇਖੀਏ ਤੇ ਉਹਦਾ ਏਰੀਆ ਹੀ ਬਹੁਤ ਵੱਡਾ।
0: ਹਾਂਜੀ, ਇੰਪੋਰਟੈਂਸ ਵੀ ਹੈ। ਹੁਣ ਇਹ ਆ ਜੀ, ਇਹ ਦੇਖੋ ਇੱਕ ਆਪਣੇ ਹੁਣ ਉਹਦੇ ਮੈਨੂੰ ਐਗਜੈਕਟਲੀ ਉਹਦੇ ਡੇਟਾਂ ਨਹੀਂ ਮੇਰੇ ਦਿਮਾਗ 'ਚ ਆ ਰਹੀਆਂ ਵੀ ਕਿਹੜੀਆਂ ਵਾ, ਬੈਬਲੋਨ ਜਾਂ ਉੱਧਰੋਂ ਇੱਕ ਉਹਦੇ ਰਾਜਾ ਇੱਕ ਲਿਖਾ ਰਿਹਾ ਵਾ, ਆਪਦੀ ਵਡਿਆਈ ਕਰ ਰਿਹਾ ਵਾ, ਵੀ ਮੈਂ ਬਹੁਤ ਤਕੜਾ ਵਾਂ। ਉਹਦੇ ਵਿੱਚ ਉਹ ਕਹਿੰਦਾ ਵੀ ਮਲੂਹਾ ਦੀਆਂ ਮੇਰੇ ਆ ਕੇ ਇੱਥੇ ਬੇੜੀਆਂ ਲੱਗਦੀਆਂ ਵਾਂ, ਮਾਣ ਨਾਲ ਦੱਸ ਰਿਹਾ ਵੀ ਮੇਰੇ ਮੇਰਾ ਐਡੀ ਤੇ ਉਹ ਮੈਂ ਅਮੀਰ ਹਾਂ, ਮੈਂ ਇੰਨਾ ਤਕੜਾ, ਮੇਰੇ ਤਾਂ ਮਲੂਹੇ ਵਾਲੇ ਮੇਰੇ ਘਰੇ ਆਉਂਦੇ ਆ। ਇਹ ਇੰਪੋਰਟੈਂਸ ਆ, ਉਹ ਪੰਜਾਬ ਦਾ ਨਾਂ ਮਲੂਹਾ ਵਾ। ਉਹ ਇਹ ਆ ਵੀ ਇਹ ਇਕੱਲੀ ਇਹ ਨਹੀਂ ਹੈ ਵੀ ਅਸੀਂ ਕਰਦੇ ਸੀ, ਅਸੀਂ ਬੜੇ ਉਹਦੇ ਧੜੱਲੇ ਨਾਲ ਕਰਦੇ ਸੀ, ਉਹਦੇ ਇੰਪੋਰਟੈਂਸ ਸੀ ਵਪਾਰ ਦੇ ਵਿੱਚ। ਹੁਣ ਦੇਖੋ ਜੀ, ਆਪਾਂ ਕੜੇ ਚੂੜੀਆਂ ਪੰਜਾਬ ਦੇ ਵਿੱਚ ਚੱਲਦੇ ਆ, ਇਹ ਸਾਨੂੰ ਹੜੱਪਾ 'ਚ ਵੀ ਮਿਲ ਰਹੇ ਆ, ਇਹ ਸਾਨੂੰ ਉੱਥੇ ਓਮਾਨ ਆ ਜਿਹੜਾ ਅਰਬਾਂ ਦਾ, ਉਹਦੇ ਥੇਹਾਂ 'ਚੋਂ ਵੀ ਲੱਭ ਰਹੇ ਆ, ਇਹ ਸਾਨੂੰ ਮਿਸਰ ਦੇ ਵਿੱਚ ਵੀ ਲੱਭ ਰਹੇ ਆ। ਕਿਉਂਕਿ ਚੂੜੀਆਂ ਕੜੇ ਜਿਹੜੇ ਇਹ ਗੁੱਟਾਂ 'ਤੇ ਬਾਹਾਂ 'ਤੇ ਪਾਉਣ ਵਾਲੇ ਜਿਹੜੇ ਆ, ਇਹ ਇੱਕ ਇਸ ਇਲਾਕੇ ਦਾ ਗਹਿਣਾ ਵਾ, ਸਿੰਧਵਾਦੀ ਜਿਹਨੂੰ ਕਹਿ ਲਈਏ ਜਾਂ ਹੜੱਪਾ ਵਾਲੇ, ਇਸ ਇਹਦਾ ਇਹ ਉਸੇ ਸਮੇਂ ਦਾ ਚੱਲਿਆ ਹੁੰਦਾ। ਅੱਜ ਵੀ ਕੜੇ ਪਾਉਂਦੇ ਆ ਉਹ ਚੂੜੀਆਂ, ਉਹ ਉਦੋਂ ਵੀ ਪਾਉਂਦੇ ਸੀਗੇ, ਉਹ ਪੱਥਰ ਦੀਆਂ ਵੀ ਬਣਾ ਲੈਂਦੇ ਸੀਗੇ, ਉਹ ਆਪਣੇ ਦੀਆਂ ਜਿਹੜੀਆਂ ਸੀ ਸ਼ੈਲ ਜਿਹਨੂੰ ਕਹਿੰਦੇ ਆ, ਸੰਖ ਵਗੈਰਾ, ਉਹਨਾਂ ਨੂੰ ਵੀ ਕੱਟ ਕੇ ਬਣਾ ਲੈਂਦੇ ਸੀਗੇ ਇਸ, ਅਤੇ ਉਹ ਸਾਨੂੰ ਦੁਨੀਆਂ ਭਰ 'ਚ ਮਿਲ ਰਿਹਾ, ਅਫਗਾਨਿਸਤਾਨ 'ਚ ਵੀ ਮਿਲ ਰਹੇ ਆ ਉਸ ਹੜੱਪਾ ਵਾਲੇ ਟਾਈਮ ਦੇ, ਉੱਧਰ ਮਿਸਰ 'ਚ ਮਿਲ ਰਹੇ ਆ, ਈਜਿਪਤ ਦੇ ਵਿੱਚ। ਉਹ ਹੁਣ ਸਾਡਾ ਵਪਾਰ ਵੀ ਬਹੁਤ ਵੱਡਾ ਸੀ ਨਾ, ਝਾਖ ਰੱਖਦੇ ਸੀ ਵੀ ਤੁਸੀਂ ਵਧੀਆ ਚੀਜ਼ਾਂ ਬਣਾਉਂਦੇ ਹੋ ਸਾਨੂੰ ਦੋ, ਤੇ ਇੱਥੋਂ ਕਪਾਹ ਹੁੰਦੀ ਸੀ ਸਾਡੇ, ਉਹ ਯਕੀਨਨ ਆ ਉਹ ਕਪਾਹ ਵੀ ਮੰਗਦੇ ਹੋਣਗੇ, ਕਪਾਹ ਨਹੀਂ ਐਡੀ ਆਰਕਿਓਲੋਜੀ 'ਚ ਬਚੀ, ਉਹ ਗਲ ਗੁਲ ਗਈ, ਪਰ ਉਹ ਹੈ ਤਾਂ ਹੈ ਨਾ ਵੀ ਉਹ ਜਾਂਦੀ ਹੋਊ ਇੱਥੋਂ,
1: ਗੱਲ ਕੁੱਲ ਮਿਲਾ ਕੇ ਮਸਾਲਿਆਂ ਤੱਕ ਰਹਿ ਜਾਂਦੀ ਆ,
0: ਆਪਣੇ ਮਸਾਲੇ ਦੱਸ ਦੇਣੇ ਆ ਬਸ ਉੱਥੇ ਆ ਵੀ ਉਹ ਮਸਾਲੇ ਕਿੱਥੋਂ ਗਏ, ਉਹ ਇੰਡੀਆ 'ਚੋਂ ਗਏ, ਇੰਡੀਆ ਦੇ ਵਿੱਚੋਂ ਹੁਣ ਵੀ ਇੰਡੀਆ ਵੀ ਤਾਂ ਕੋਈ ਕੋਈ ਤਾਂ ਥਾਂ ਹੋਊ ਵੀ ਯੂਪੀ ਬਿਹਾਰ 'ਚੋਂ ਗਏ, ਉਹਨਾਂ ਦਾ ਤਾਂ ਕੋਈ ਇਤਿਹਾਸ 'ਚ ਨਾਂ ਹੀ ਨਹੀਂ ਆ ਰਿਹਾ, ਉਹ ਤਾਂ ਕਿਤੇ ਬਹੁਤ ਚਿਰ ਬਾਅਦ ਆ ਰਿਹਾ ਵਾ।
1: ਜ਼ਮੀਨ ਵੀ ਉਹ ਹਿਸਾਬ ਨਾਲ ਉਨੀ ਉਪਜਾਊ ਨਹੀਂ ਸੀ ਜਿੰਨੀ ਇਸ ਖਿੱਤੇ ਦੀ ਜ਼ਮੀਨ ਉਪਜਾਊ ਆ। ਕੁੱਲ ਮਿਲਾ ਕੇ ਜੇ ਆਪਾਂ ਵੇਖੀਏ, ਕਿਉਂਕਿ ਇਹ ਬੜੀਆਂ ਇੰਟਰਸਟਿੰਗ ਚੀਜ਼ਾਂ ਨੇ, ਵੱਧ ਤੋਂ ਵੱਧ ਜਾਣਨ ਨੂੰ ਦਿਲ ਕਰਦਾ, ਜਿੱਦਾਂ ਤੁਹਾਡਾ ਦਿਲ ਕੀਤਾ ਅੱਗੇ ਤੋਂ ਅੱਗੇ ਤੁਸੀਂ ਉਹ ਚੀਜ਼ਾਂ ਜਿਹੜੀਆਂ ਖੋਲ੍ਹਦੇ ਚਲੇ ਗਏ। ਜਾਣਨ ਤੋਂ ਪਹਿਲਾਂ ਅਤੇ ਇਸ ਦੇ ਦਰਮਿਆਨ ਅਤੇ ਹੁਣ ਕੀ ਫਰਕ ਮਹਿਸੂਸ ਕਰਦੇ ਹੋ?
0: ਹੁਣ ਜੀ ਹੋਰ ਛੋਟਾ ਮਹਿਸੂਸ ਕਰਦਾ ਪਹਿਲਾਂ ਨਾਲ, ਜਿੰਨਾ ਚਿਰ ਨਹੀਂ ਪਤਾ ਸੀਗਾ ਉਨਾ ਚਿਰ ਜ਼ਿੰਦਗੀ ਬਹੁਤ ਸੌਖੀ ਸੀਗੀ, ਹੁਣ ਐਂ ਲੱਗਦਾ ਵੀ ਹੁਣ ਦਿਮਾਗ 'ਤੇ ਬੋਝ ਹੀ ਰਹਿੰਦਾ, ਇੱਕ ਚੀਜ਼ ਲੱਭ ਜਾਂਦੀ ਆ ਤਾਂ ਉਹ ਗਾਂਹ ਵਾਲੇ ਦਾ ਆ ਜਾਂਦਾ ਵੀ ਹੁਣ ਇਹ, ਫਿਰ ਉਦੋਂ ਬਾਅਦ ਇਹ ਹੁੰਦਾ ਵੀ ਸਾਰੇ ਮਿੱਤਰ ਸਨੇਹੀ ਪਿਆ ਉਹ ਕਹਿੰਦੇ ਆ ਵੀ ਜਿੰਨਾ ਤੈਨੂੰ ਪਤਾ ਲੱਗ ਗਿਆ ਹੁਣ ਤੂੰ ਗਾਂਹ ਵੀ ਦੱਸ, ਆਪਦੇ ਕੋਲੇ ਕਿਉਂ ਰੱਖਿਆ, ਫਿਰ ਉਹਨੂੰ ਲਿਖਣਾ ਵੀ ਹੁੰਦਾ ਵਾ, ਅਤੇ ਉਹ ਹੁਣ ਜ਼ਿੰਦਗੀ ਔਖੀ ਆ।
1: ਅਤੇ ਅੱਗੇ ਤੋਂ ਅੱਗੇ ਹਲੇ ਚੱਲ ਰਹੀਆਂ ਗੁੰਝਲਾਂ, ਹੁਣ ਕਿਹੜੇ ਪਾਸੇ ਧਿਆਨ ਹੈ?
0: ਨਹੀਂ ਹੁਣ ਧਿਆਨ ਬਸ ਇਹੀ ਇੱਕ ਦਿਨ ਦਾ ਹੀ ਆ ਜੀ, ਅੱਜ ਦਾ ਹੀ ਆ ਫਿਕਰ ਵੀ ਅੱਜ ਵਾਲਾ ਕੁਛ ਹੋ ਜਾਵੇ, ਮਾੜਾ ਮੋਟਾ ਪੜ੍ਹ ਲਈਏ ਫਿਰ।
1: ਨਹੀਂ ਭਾਸ਼ਾ ਜਾਂ ਲਿਪੀ ਦੇ ਸੰਬੰਧ 'ਚ ਗੱਲ ਕਰਦਾ।
0: ਹਾਂਜੀ ਲਗਾਤਾਰ
1: ਕੋਈ ਕਿਸੇ ਵਿਸ਼ੇ 'ਤੇ ਹਾਲੇ ਚੱਲ ਰਹੀ ਹੋਵੇ ਕਿ ਆਪਾਂ ਇਹਦੇ ਬਾਰੇ?
0: ਲਗਾਤਾਰ ਚੱਲ ਰਹੀ ਆ ਜੀ, ਲਗਾਤਾਰ 8-10 ਆਰਟੀਕਲ ਹਮੇਸ਼ਾ ਸ਼ੁਰੂ ਹੀ ਰਹਿੰਦੇ ਆ, ਕਦੇ ਕਿਸੇ ਨੂੰ ਫੜ ਲਈਦਾ, ਕਿਤੇ ਕਿਸੇ ਨੂੰ ਫੜ ਲਈਦਾ ਵਾ, ਫਿਰ ਜਿੱਥੇ ਜਿਹੜੀ ਚੀਜ਼ ਆ ਗਈ ਫਿਰ ਕਈ ਵਾਰੀ ਪੁਰਾਣੇ ਅਪਡੇਟ ਕਰ ਦੇਈਦੇ ਆ, ਨਵੀਂ ਜਾਣਕਾਰੀ ਆਵੇ ਫਿਰ ਉਹ ਉਹਨੂੰ ਹੁੰਦਾ ਵੀ ਆ ਮੈਂ ਪਹਿਲਾਂ ਸ਼ਾਇਦ ਉਹ ਮੇਰੀ ਨਹੀਂ ਸਹੀ ਸੀਗੀ, ਹੁਣ ਇਹਨੂੰ ਅਪਡੇਟ ਇਹਨੂੰ ਨਵਾਂ ਕਰ ਦਈਏ ਅਤੇ ਜਾਂ ਐਡ ਕਰ ਦਈਏ ਇਹਦੇ 'ਚ ਕੁਛ, ਇਸੇ ਤਰੀਕੇ ਹੀ ਆ ਜੀ।
1: ਤੇ ਕਿੱਥੋਂ ਫਿਰ ਜ਼ਿਆਦਾ ਆਪਾਂ ਵੇਖੀਏ ਤੇ ਕਿਤਾਬਾਂ 'ਚੋਂ ਜਾਂ ਕੋਈ ਜਿਉਂਦੇ ਜਾਗਦੇ ਸਰੋਤ ਵੀ ਕੰਮ ਆ ਰਹੇ ਨੇ ਜਾਂ ਕਿੱਦਾਂ ਕਿੱਥੋਂ ਕਿੱਥੋਂ ਇਕੱਠਾ ਕਰਨ 'ਚ ਹੈਲਪ ਹੋਈ?
0: ਇਹ ਜੀ ਵਾਹਿਗੁਰੂ ਨੇ ਹੀਲੇ ਵਸੀਲੇ ਬਣਾ ਕੇ ਦਿੱਤੇ ਆ, ਉਹਨਾਂ ਨੇ ਡੰਗੋਰੀ ਫੜੀ ਹੋਈ ਆ, ਬਹੁਤ ਮਿੱਤਰ ਸਨੇਹੀ ਪਿਆਰੇ ਆਪ ਹੀ ਉੱਦਮ ਕਰਕੇ ਮੇਰੇ ਆਉਂਦੇ ਆ, ਸਲਾਹਾਂ ਕਰਦੇ ਆ, ਸਲਾਹਾਂ ਦਿੰਦੇ ਆ, ਟੋਕਦੇ ਆ ਵੀ ਇਹਨੂੰ ਹਟ ਜਾ ਆ ਨਾ ਗੱਲ ਕਰੀ, ਇਹ ਤੇਰੀ ਗੱਲ ਉਹ ਕਰੈਕਟ ਵੀ ਕਰ ਦਿੰਦੇ ਆ। ਇਸੇ ਤਰੀਕੇ ਹੀ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਆਰਟੀਕਲ ਕਿਤਾਬਾਂ ਪਈਆਂ ਯੂਨੀਵਰਸਿਟੀਆਂ ਦੇ ਵਿੱਚ, ਵਾਹਿਗੁਰੂ ਨੇ ਜੋੜਤਾ ਕੋਈ ਨਾ ਉਹ ਕਿਸੇ ਨੂੰ ਸੁਨੇਹਾ ਦੇ ਦੇਈਦਾ ਵੀ ਭਾਈ ਆ ਤੇਰੇ ਯੂਨੀਵਰਸਿਟੀ ਤੂੰ ਇੱਥੇ ਪੜ੍ਹਦਾ ਵਾਂ ਜਾਂ ਇੱਥੇ ਪੜ੍ਹਾਉਂਦਾ ਵਾਂ, ਆ ਮਾੜੀ ਜਿਹੀ ਮੈਨੂੰ ਕਿਤਾਬ ਕਢਾ ਕੇ ਦੇ ਦੇ, ਫਿਰ ਇਹਦੀ ਫੋਟੋ ਉਹ ਭੇਜ ਦਿੰਦਾ ਵਾ। ਫਿਰ ਉਦੋਂ ਬਾਅਦ 'ਚ ਹੁਣ ਬਿਕਰ ਸਿੰਘ ਹੋਂਗਕੋਂਗ ਵਰਗੇ ਬੰਦੇ ਆ, ਉਹਨਾਂ ਨੂੰ ਜਾ ਕੇ ਮੈਂ ਮਿਲਿਆ ਆ, ਐਡੇ ਉਹ ਮਹਾਨ ਬੰਦੇ ਆ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਪੰਜਾਬ 'ਚ ਹੀ ਨਹੀਂ ਕੋਈ ਜਾਣਦਾ ਹੈਗਾ, ਜਿਨ੍ਹਾਂ ਨੇ PhDਆਂ ਕਰਾਤੀਆਂ ਦੂਜਿਆਂ, ਉਹਨਾਂ ਦੀ ਖੋਜ ਤੋਂ ਕੋਈ ਹੋਰ PhD ਕਰ ਲਈ ਆ ਪਰ ਉਹ ਉਹਨਾਂ ਨੂੰ ਮਿਲੇ ਆ, ਉਹਨਾਂ ਨੇ ਕਬਾੜ ਖੋਲ੍ਹਤੇ ਜਾਣਕਾਰੀ ਵਾਲੇ ਵੀ ਆਹ ਚੱਕ ਹੈ ਵੀ ਇਹ ਇਹ ਮੀ ਆ ਜੀ, ਇਹ ਹੁਣ
1: ਜਿੰਨਾ ਜਾਣੀ ਜਾਓ ਉਹਨਾਂ ਥੋੜ੍ਹਾ
0: हाँ जी हाँ
1: ते ताड़े मन च नहीं कदी आया कि इस संबंध विच पीएचडी जां उस पासे नूं तक पढ़ाई लिखाई दा सर्टिफिकेट दा कोई ठप्पा लाया जावे?
0: हाँ जी सर्टिफिकेट लै लांगे फिर की हो जू कंध ते ही टंगिया रहना वा खंध से टांग के फिर आप फर्क तो कोई पैना ही ओ, नहीं ओ भी साढ़े हूँ है तो है समाज के साढ़े समाज के जरूर है भी कौन की आ इस करके एदी थोड़ी जी इज्जत बद करो ये सरपंच आ इस करके एदी थोड़ी जी इज्जत करो पर जेड़े समाज के मैं पिछले 30-35 साल वैसटर्न समाज के कढ़े आ इत्थे तुसी की हो ਇਹਦਾ ਮਤਲਬ ਨਹੀਂ ਹੈ ਤੁਸੀਂ ਕੀ ਕਰਦੇ ਹੋ ਉਹ ਉਹ ਭਾਰੂ ਆ
1: ਇੰਪੋਰਟੈਂਟ
0: ਕੰਧ ਤੇ ਮੇਰੇ ਸਰਟੀਫਿਕੇਟਾਂ ਨਾਲ ਮੈਂ ਐਨ ਭਰ ਦਵਾਂ ਨਾ ਪੇਂਟ ਲੁਕੋ ਦਵਾਂ ਪਰ ਮੇਰੇ ਕੋਲ ਕਹਿਣ ਨੂੰ ਕੁਛ ਹੈ ਨਹੀਂ ਭਾਂਡਾ ਮੇਰਾ ਖੜਕਦਾ ਫਿਰ ਉਹ ਸਰਟੀਫਿਕੇਟ ਤੋਂ ਵੀ ਕੀ ਕਰਾਉਣਾ
1: ਬਿਲਕੁਲ
0: ਉਹ ਆ ਵੀ ਹੁਣ ਜੇ ਮੈਂ ਕੋਈ ਗੱਲ ਕਰਦਾ ਜੇ ਤੱਥ ਹੈਗਾ ਵਾ ਤਾਂ ਠੀਕ ਆ ਜੇ ਨਹੀਂ ਤਾਂ ਉਹ ਫਿਰ ਠੀਕ ਆ ਵੀ ਹਨਾ ਫਿਰ ਕੀ ਕਰ ਸਕਦੇ ਹਾਂ
1: ਤੇ ਹੋਰ ਵਧੇਰੇ ਜੇ ਕਿਸੇ ਨੇ ਜਾਣਨਾ ਹੋਵੇ ਕਿਉਂਕਿ ਆਪਾਂ ਸਾਰੀਆਂ ਗੱਲਾਂ ਤੇ ਇੱਥੇ ਸ਼ਾਇਦ ਨਹੀਂ ਅੱਗੇ ਤੋਂ ਅੱਗੇ ਬੜਿਆਂ ਦੀ ਜਗਿਆਸਾ ਜਾਗੀ ਹੋਊਗੀ ਉਹਦੇ ਲਈ ਕੀ ਫਿਰ ਆਉਣ ਵਾਲੇ ਦਿਨਾਂ 'ਚ ਕੋਈ ਕਿਤਾਬ ਵਗੈਰਾ ਲਿਖਣ ਦਾ ਮਨਸੂਬਾ ਜਾਂ ਫਿਰ ਜਿੱਦਾਂ ਵੈਬਸਾਈਟ ਵਗੈਰਾ 'ਤੇ ਚੱਲ ਰਿਹਾ ਜਾਂ ਹੋਰ ਜੇ ਕੋਈ ਸਰੋਤ ਨੇ ਤਾਂ ਉਹ ਵੀ ਦੱਸ ਦਿਓ?
0: ਹਾਂਜੀ ਵੈਬਸਾਈਟ ਆਪੇ PunjabHistory.com PANJAB ਨਾਲ ਪੰਜਾਬ ਲਿਖਿਆ ਹੋਇਆ ਉੱਥੇ ਉਹ PunjabHistory.com ਉਹਦੇ ਉੱਤੇ ਜਿਹੜੇ ਕਿਤਾਬਾਂ ਆਰਟੀਕਲ ਜਿਹੜੇ ਮੈਨੂੰ ਹੁੰਦਾ ਵੀ ਇੰਪੋਰਟੈਂਟ ਆ ਉਹ ਮੈਂ ਉਹਦੇ 'ਤੇ ਪੋਸਟ ਵੀ ਕਰ ਦਿੰਦਾ ਵਾਂ ਉਹਦੇ 'ਤੇ ਵੀ ਕਿਉਂਕਿ ਬਹੁਤੀ ਖੋਜ ਹੋ ਚੁੱਕੀ ਆ ਇਸ ਵਿਸ਼ੇ 'ਤੇ ਉਹਨੂੰ ਕੰਪਾਇਲ ਕਰਨ ਵਾਲਾ ਹੀ ਆ ਉਹਨੂੰ ਐਨਾਲਿਸਿਸ ਕਰਨ ਵਾਲਾ ਹੀ ਆ ਵੀ ਕਿਸੇ ਥਾਂ 'ਤੇ ਅਪਡੇਟ ਕਰਨ ਵਾਲਾ ਵਾ ਤਾਂ ਉਹ ਹੋ ਜਾਂਦਾ ਉਹ ਉਹ ਫਿਰ ਆਪਦੀਆਂ ਲਿਖਤਾਂ ਮੈਂ ਉੱਥੇ ਬਲੌਗ ਦੇ ਵਿੱਚ ਪਾ ਦਿੰਦਾ ਜਿਹੜੀ ਬਾਹਲੀ ਛੋਟੀ ਛੋਟੀ ਇਨਫੋਰਮੇਸ਼ਨ ਕਈ ਵਾਰੀ ਕਰੰਟ ਵਿਸ਼ਿਆਂ 'ਤੇ ਕੋਈ ਕੰਟਰੋਵਰਸੀ ਚੱਲਦੀ ਹੁੰਦੀ ਆ ਇੱਧਰ ਉੱਧਰ ਉਹ ਮੈਂ ਆਪਦੇ ਫੇਸਬੁੱਕ ਹੈਗਾ ਵਾ ਪੰਨਾ ਉਹਦੇ 'ਤੇ ਰਮਨਦੀਪ ਸਿੰਘ ਦੇ ਨਾਂ 'ਤੇ ਹੀ ਆ ਉਹਦੇ ਉੱਤੇ ਮੈਂ ਨਾਲ ਉਹ ਮਾੜੀ ਮੋਟੀ ਟੀਕਾ ਟਿੱਪਣੀ ਇੱਧਰ ਉੱਧਰ ਟੀਕਾ ਟਿੱਪਣੀ ਤਾਂ ਨਹੀਂ ਵੈਸੇ ਮੈਂ ਕਰਦਾ ਮੈਂ ਤਾਂ ਆਪਦੀ ਗੱਲ ਕਹਿ ਦਿੰਦਾ ਹੁੰਦਾ ਬਾਕੀ ਗਿੱਟੇ ਲੱਗੇ ਗੋਡੇ ਲੱਗੇ ਚਲੋ ਠੀਕ ਆ ਹੈ ਨਾ ਉਹ ਫਿਰ ਇੱਕ ਫੇਸਬੁੱਕ 'ਤੇ ਹੀ ਹੈਗਾ ਆਪਣਾ ਪੇਜ ਆ ਏਸ਼ੀਅੰਟ ਪੰਜਾਬ ਹਿਸਟਰੀ ਉਹਦੇ ਉੱਤੇ ਜਿਹੜੀ ਖਾਸ ਜਾਣਕਾਰੀ ਆ ਫਿਰ ਉਹਦੇ ਉੱਤੇ ਵੀ ਲਿਖ ਦੇਈਦੀ ਆ
1: ਜੀ ਸੋ ਇਹ ਨਾ ਸੋਰਸਿਸ 'ਤੇ ਜਾ ਕੇ ਅਤੇ ਆਪਾਂ ਹੋਰ ਵਧੇਰੇ ਜਾਣ ਸਕਦੇ ਹਾਂ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਅਤੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਹੋਰ ਅੱਗੇ ਤੋਂ ਅੱਗੇ ਸਗੋਂ ਬੰਦਾ ਫਿਰ ਤੰਗ ਹੁੰਦਾ ਜਾਣਨ ਦੇ ਲਈ ਵੀ ਆਪਾਂ ਉਹਨੇ ਕੁ 'ਚ ਹੀ ਠੀਕ ਹਾਂ ਅਤੇ ਜੇ ਵਧੇਰੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਤਾਂ ਆਪਾਂ ਇਹ ਜਿਹੜੇ ਪੇਜ ਇਹਨਾਂ ਨੇ ਦੱਸੇ ਨੇ ਥੱਲੇ ਆਪਾਂ ਲਿੰਕ ਪੇਸਟ ਕਰ ਦਿਆਂਗੇ ਉੱਥੋਂ ਜਾ ਕੇ ਤੁਸੀਂ ਵਧੇਰੇ ਜਾਣ ਸਕਦੇ ਹੋ ਸ਼ੁਭਕਾਮਨਾਵਾਂ ਭਵਿੱਖ ਦੇ ਲਈ ਵੀ ਇਸੇ ਤਰ੍ਹਾਂ ਦੇ ਨਾਲ ਸੋਹਣੇ ਸੋਹਣੇ ਕਾਰਜ ਕਰਦੇ ਰਹੋ ਬੜੇ ਘੱਟ ਲੋਕਾਂ ਦੇ ਹਿੱਸੇ ਮੈਨੂੰ ਲੱਗਦਾ ਇੱਦਾਂ ਦੀ ਸੇਵਾ ਲੱਗਦੀ ਹੈ ਜਿਹੜੀ ਔਖੀ ਸੇਵਾ ਹੁੰਦੀ ਹੈ ਜਿਹਦੇ ਉੱਤੇ ਕਿੰਤੂ ਪਰੰਤੂ ਸਵਾਲ ਬਹੁਤ ਹੁੰਦੇ ਨੇ ਉਹਨਾਂ ਚੀਜ਼ਾਂ ਦਾ ਕ੍ਰਿਟੀਕਲ ਕ੍ਰਿਟੀਕਲ ਤਾਂ ਸ਼ਬਦ ਹੀ ਆਪਣੇ ਆਪ ਦੇ ਵਿੱਚ ਆਪਾਂ ਕਹੀਏ ਵੀ ਥੋੜ੍ਹਾ ਜਿਹਾ ਖਪਾਊ ਖਪਾਊ ਕੰਮ ਹੋ ਜਾਂਦਾ ਕਿ ਕਿਉਂਕਿ ਕ੍ਰਿਟਿਕਸ ਦੇ ਫਿਰ ਅੱਗੇ ਕ੍ਰਿਟਿਕਸ ਹੋ ਜਾਂਦੇ ਆ
0: ਹਾਂਜੀ
1: ਉਹ ਫਿਰ ਅੱਗੇ ਤੋਂ ਅੱਗੇ ਸਵਾਲ ਹੋ ਜਾਂਦੇ ਆ ਚਲੋ ਖੈਰ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਸਫ਼ਰ ਦੇ ਦਰਮਿਆਨ ਫਿਰ ਕਿਤੇ ਗੱਲਬਾਤ ਹੋਊਗੀ ਅਤੇ ਫਿਰ ਆਪਾਂ ਉਸ ਪਾਸੇ ਨੂੰ ਦੇੜਾਂਗੇ ਜਿੱਦਾਂ ਤੁਸੀਂ ਵਿੱਚ ਗੱਲ ਕੀਤੀ ਕਿ ਆਪਾਂ ਮੁੱਦੇ 'ਤੇ ਰਹੀਏ ਤਾਂ ਚੰਗਾ ਨਹੀਂ ਤਾਂ ਫਿਰ ਗੱਲ ਗਾਹਾਂ ਤੁਰ ਪੈਂਦੀ ਧੰਨਵਾਦ ਭਾਈ ਤੁਹਾਡਾ ਸਮਾਂ ਦੇਣ ਦੇ ਲਈ
0: ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੁਹਾਡਾ ਜੀ
1: ਜੀ ਸੋ ਦੋਸਤੋ ਇਹ ਸਨ ਸਾਡੇ ਨਾਲ ਰਮਨਦੀਪ ਸਿੰਘ ਜੀ ਵੈਨਕੂਵਰ ਤੋਂ ਸਾਡੇ ਕੋਲ ਪਧਾਰੇ ਨੇ ਅਤੇ ਬਾਕੀ ਜਿਹੜੇ ਹੋਰ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਆਪਾਂ ਥੱਲੇ ਲਿੰਕ ਪੇਸਟ ਕਰ ਦਾਂਗੇ ਆਸ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਵੀ ਵਧੀਆ ਲੱਗੀ ਹੋਏਗੀ ਬਹੁਤ ਸਾਰਾ ਨਵਾਂ ਕੁਛ ਅੱਜ ਸਾਨੂੰ ਵੀ ਜਾਣਨ ਨੂੰ ਮਿਲਿਆ ਅਤੇ ਧੰਨਵਾਦ ਇੱਦਾਂ ਦੇ ਸੱਜਣਾਂ ਦਾ ਜਿਹੜੇ ਆਪ ਚੱਲ ਕੇ ਆ ਜਾਂਦੇ ਨੇ ਕੁਛ ਗੁਣ ਗਿਆਨ ਦੀਆਂ ਗੱਲਾਂ ਦੇਣ ਦੇ ਲਈ ਸੋ ਜਿਨ੍ਹਾਂ ਦੇ ਕਾਫੀ ਸਾਰੀਆਂ ਕਿਤਾਬਾਂ ਕਾਫੀ ਸਾਰੇ ਲੋਕਾਂ ਦੇ ਨਾਲ ਮੁਲਾਕਾਤਾਂ ਅਤੇ ਉਸ ਤੋਂ ਬਾਅਦ ਇਹ ਜਾਣਕਾਰੀ ਇਹਨਾਂ ਨੇ ਇਕੱਠੀ ਕਰਕੇ ਅਤੇ ਇੱਦਾਂ ਹੀ ਹੁਣ ਥਾਂ ਥਾਂ ਦੇ ਉੱਤੇ ਸਾਰੇ ਭਾਈਚਾਰੇ ਤੱਕ ਪਹੁੰਚਾ ਰਹੇ ਨੇ ਇਸੇ ਤਰ੍ਹਾਂ ਦੇ ਨਾਲ ਹੋਰ ਵਧੇਰੇ ਜਾਣਨ ਦੇ ਲਈ ਤੁਸੀਂ ਹੁਣ ਬਾਕੀ ਵੈਬਸਾਈਟ ਦੇ ਉੱਤੇ ਝਾਤੀ ਮਾਰ ਲਿਓ ਮੈਨੂੰ ਦਿਓ ਇਜਾਜ਼ਤ
2: JBCO Films leke aaye ne action emotion ate full on entertainment Punjabi feature film Shera
3: 5 saal baad mudiyan Shera te mudiyan vi kede haathan ch
4: starring Parmesh Verma Sonal Chauhan Yograj Singh Manav Vij ate hor vi ugge kalakar
5: main utthon vi mud ke aaya ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
2: ਰਿਟਨ ਐਂਡ ਡਾਇਰੈਕਟਡ ਬਾਈ ਸੈਵੀਓ ਸੰਧੂ, ਪ੍ਰੋਡਿਊਸਡ ਬਾਈ ਅਨਮੋਲ ਸਾਹਨੀ।
4: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
6: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
7: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
8: रेडियो हाँ जी 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
3: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੋਤੀ ਹੈ।
4: Watch Ananya Pandey and Lakshya in Chand Mera Dil, coming on big screens on May 22nd.
5: Chand Mera Dil, Chand Mera Dil.
6: This station is now the ultimate power in the universe.
7: Radio Haji, 16748.
8: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਓਰ ਵਿਜ਼ਿਟ shipglobal.au।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਮਾਰੇਗੀ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਲਕਾਰੀ ਉੱਤੇ ਬੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674.
3: Hamari love story to legendary ban gayi. Is janam
4: ka legendary love stories ki to ending tragic hoti hai.
1: Watch Ananya Pandey and Lakshya in Chand Mera Dil, coming on big screens on May 22nd.
5: Chand Mera Dil, Chand Mera Dil.
6: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐਮ। ਦੋਸਤੋ ਇਹ ਜਿਹੜਾ ਗੀਤ ਤੁਸੀਂ ਸੁਣ ਰਹੇ ਸੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਲਮ ਤੋਂ ਨਿਕਲਿਆ। ਇਹ ਮਹੀਨਾ ਮਈ ਦਾ ਮਹੀਨਾ ਅਤੇ ਮਈ ਦੇ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਸਾਨੂੰ ਦੋ ਵੱਡੇ ਇਹਨਾਂ ਦੇ ਨਾਲ ਸੰਬੰਧ ਦੇ ਵਿੱਚ ਦਿਵਸ ਮਿਲਦੇ ਨੇ। ਵੱਡੀ ਗੱਲ ਇਹ ਕਿ ਦੋਵੇਂ ਪੰਜਾਬੀ ਦੇ ਵੱਡੇ ਮਹਾਨ ਸ਼ਾਇਰ ਅਤੇ ਦੋਵਾਂ ਦਾ ਹੀ ਦੇਹਾਂਤ ਮਈ ਮਹੀਨੇ ਦੇ ਵਿੱਚ। ਸੋ ਇਸੇ ਸੰਬੰਧ ਵਿੱਚ ਅੱਜ ਤੁਹਾਡੇ ਨਾਲ ਆਪਾਂ ਚਰਚਾ ਕਰਾਂਗੇ ਕਿ ਮਾਹਿਜ਼ ਕੋਇੰਸੀਡੈਂਟ ਇਹੋ ਹੀ ਉਹ ਮਹੀਨਾ ਜਿਹਦੇ ਵਿੱਚ ਕਿ ਦੋ ਵੱਡੇ ਸ਼ਹਿਰ ਚਾਹੇ ਕਿ ਅਲੱਗ ਅਲੱਗ ਸਮਿਆਂ ਦੇ ਵਿੱਚ ਹੋਏ ਨੇ ਪਰ ਪੰਜਾਬੀਆਂ ਦੇ ਵਿੱਚ ਇਹਨਾਂ ਨੂੰ ਪ੍ਰਵਾਨ ਕੀਤਾ ਗਿਆ। ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਜੀ ਦੋ ਅਜਿਹੇ ਚਮਕਦੇ ਸਿਤਾਰੇ ਜਿਨ੍ਹਾਂ ਨੇ ਪੰਜਾਬੀ ਕਵਿਤਾ ਅਤੇ ਗਜ਼ਲ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਅਤੇ ਇੱਧਰ ਸੁਰਜੀਤ ਪਾਤਰ ਜੀ ਜਿਨ੍ਹਾਂ ਨੂੰ ਪੰਜਾਬੀ ਗਜ਼ਲ ਦਾ ਬਾਦਸ਼ਾਹ ਕਿਹਾ ਜਾਂਦਾ। ਸੋ ਅੱਜ ਇਹਨਾਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਟਾਈਮ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸੋ ਜਾਣਦੇ ਹਾਂ ਅਜੋਕੇ ਸਮੇਂ ਦੇ ਵਿੱਚ ਜਾਂ ਫਿਰ ਆਪਣੇ ਆਪਣੇ ਸਮਿਆਂ ਦੇ ਵਿੱਚ ਇਹਨਾਂ ਦਾ ਪੰਜਾਬੀ ਕਵਿਤਾ ਨੂੰ ਪੰਜਾਬੀ ਗਜ਼ਲ ਨੂੰ ਪੰਜਾਬੀ ਸਾਹਿਤ ਨੂੰ ਦਿੱਤਾ ਗਿਆ ਯੋਗਦਾਨ ਅਤੇ ਅੱਜ ਦੇ ਸਮਿਆਂ ਦੇ ਵਿੱਚ ਉਹਨਾਂ ਦੀ ਕੀ ਅਹਿਮੀਅਤ ਹੈ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ ਇਸ ਟਾਈਮ।
1: ਸਤਿ ਸ਼੍ਰੀ ਅਕਾਲ ਰਣਜੋ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਕਿ ਇਹ ਇਸ ਮਹੀਨੇ ਜੇ ਆਪਾਂ ਸੁਰਜੀਤ ਪਾਤਰ ਜੀ ਦੀ ਗੱਲ ਕਰੀਏ ਤਾਂ 11 ਮਈ 2024 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ, ਅਤੇ ਉੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ 6 ਮਈ 1973 ਨੂੰ ਇਹ ਸੰਸਾਰ ਛੱਡ ਦਿੱਤਾ। ਸੋ ਅੱਜ ਦੇ ਸਮਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਬੈਠੇ ਜਦੋਂ ਯਾਦ ਕਰਦੇ ਹਾਂ, ਇਹਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ, ਅਤੇ ਅੱਜ ਵੀ ਉਹ ਨਵੀਆਂ ਲੱਗਦੀਆਂ ਨੇ, ਫਰੈਸ਼ ਲੱਗਦੀਆਂ ਨੇ, ਸ਼ਾਇਦ ਇਹੋ ਹੀ ਇਹਨਾਂ ਨੂੰ ਵੱਡਿਆਂ ਕਰਦਾ। ਕਿਵੇਂ ਵੇਖਦੇ ਹਾਂ ਆਪਾਂ ਇਹਨਾਂ ਦੇ ਦਿੱਤੇ ਯੋਗਦਾਨ?
1: ਦੇਖੋ, ਇੱਕ ਗੱਲ ਬੜੀ ਜਿਹੜੀ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸਾਫ਼ ਹੈ, ਸਪਸ਼ਟ ਹੈ ਕਿ ਦੋਵੇਂ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਤੇ ਆਪਣੇ ਸਮਿਆਂ ਦੇ ਖੈਰ ਬਹੁਤ ਵੱਡੇ ਸ਼ਾਇਰ ਤਾਂ ਹੋਏ ਹੀ ਨੇ ਤੇ ਬਹੁਤ ਵੱਡੇ ਕਵੀ ਹੋਏ ਨੇ ਤੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਹੈ ਪੰਜਾਬੀ ਪੋਇਟਰੀ ਨੂੰ, ਪੰਜਾਬੀ ਕਵਿਤਾ ਨੂੰ ਜਿਹੜਾ ਹੈ ਪਹੁੰਚਾਇਆ। ਤੇ ਮੇਰਾ ਖਿਆਲ ਇਹੀ ਦੋਨੇ ਕਵੀ ਨੇ ਜਿਨ੍ਹਾਂ ਦੀ ਜਿਹੜੀ ਪੋਇਟਰੀ ਆ, ਕਵਿਤਾ ਸਭ ਤੋਂ ਵੱਧ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਜਿਹੜੀ ਆ ਉਹ ਹੋਈ ਹੈ। ਤੇ ਦੂਜੀ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਹੀ ਸ਼ਾਇਰ ਨੇ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਬਹੁਤ ਵੱਡੀ ਪ੍ਰਵਾਨਗੀ, ਬਹੁਤ ਵੱਡੀ ਮਾਨਤਾ ਜਿਹੜੀ ਆ ਉਹ ਮਿਲੀ। ਹਾਲਾਂਕਿ ਇਹਨਾਂ ਦੇ ਸਮਕਾਲੀ ਸ਼ਾਇਰ ਹੋਰ ਵੀ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਦੇ ਜਿਨ੍ਹਾਂ ਦਾ ਨਾਂ ਹੈ, ਤੇ ਪਰ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਨਹੀਂ। ਜੇ ਤੁਸੀਂ ਆਮ ਕਿਤੇ ਰਸਤੇ ਜਾਂਦੇ ਬੰਦੇ ਕੋਲੋਂ ਪੁੱਛ ਲਓ ਵੀ ਤੁਸੀਂ ਸੁਰਜੀਤ ਪਾਤਰ ਦਾ ਨਾਂ ਸੁਣਿਆ, ਉਹ ਕਹਿਣਗੇ ਹਾਂ ਉਹ ਕਵਿਤਾ ਲਿਖਦੇ, ਉਹਨਾਂ ਨੇ ਗੀਤ ਵੀ ਲਿਖੇ ਨੇ, ਹੋਰ ਹੈ। ਇੱਦਾਂ ਹੀ ਸ਼ਿਵ ਕੁਮਾਰ ਬਟਾਲਵੀ ਬਾਰੇ ਹੈਗਾ ਤੇ ਸ਼ਿਵ ਕੁਮਾਰ ਬਟਾਲਵੀ ਨੇ ਤਾਂ ਖੈਰ ਆਪਣੇ ਸਮਿਆਂ ਦੇ ਵਿੱਚ ਫਿਲਮਾਂ ਚ ਜਾਂ ਉਹਨਾਂ ਦੇ ਸਮਕਾਲੀ ਜਾਂ ਉਸ ਤੋਂ ਬਾਅਦ ਦੇ ਜਿਹੜੇ ਹੈਗੇ ਗਾਇਕ ਨੇ, ਸਿੰਗਰ ਨੇ, ਨਾਮੀ ਸਿੰਗਰਾਂ ਨੇ ਜਿਹੜਾ ਹੈ ਉਹਨਾਂ ਦੇ ਜਿਹੜਾ ਹੈ ਵਰਸ ਨੂੰ, ਉਹਨਾਂ ਦੇ ਗੀਤਾਂ ਨੂੰ ਗਾਇਆ, ਇਵੇਂ ਹੀ ਪਾਤਰ ਸਾਹਿਬ ਦੇ ਗੀਤਾਂ ਨੂੰ ਵੀ ਜਿਹੜਾ ਗਾਇਆ। ਤੇ ਉਹਨਾਂ ਦਾ ਇਹ ਵੀ ਜਿਹੜੀ ਸਮਾਜ ਦੇ ਵਿੱਚ ਮਾਨਤਾ ਮਿਲਣੀ, ਆਮ ਲੋਕਾਂ ਦੇ ਵਿੱਚ ਮਾਨਤਾ ਮਿਲਣੀ, ਆਵਾਮ ਦੇ ਵਿੱਚ, ਇਹ ਜਿਹੜੀ ਹੈ ਇਹ ਬਹੁਤ ਵੱਡੀ ਮੈਂ ਗੱਲ ਸਮਝਦਾ ਤੇ ਇਹ ਇਹਨਾਂ ਦੋਵਾਂ ਸ਼ਾਇਰਾਂ ਦੇ ਵਿੱਚ ਹੀ ਸੀ। ਬਟਾਲਵੀ ਸਾਹਿਬ ਦਾ ਜਨਮ ਭਾਵੇਂ ਉਧਰਲੇ ਪੰਜਾਬ ਦੇ ਵਿੱਚ, ਇਹਨੂੰ ਆਪਾਂ ਹੁਣ ਲਹਿੰਦਾ ਪੰਜਾਬ ਕਹਿੰਦੇ ਹਾਂ, ਜਾਂ ਪਾਕਿਸਤਾਨ ਵਿੱਚ ਚਲਾ ਗਿਆ ਤੇ ਉਸ ਪਾਸੇ ਜਿਹੜਾ ਹੈ ਉਹ ਹੋਇਆ 23 ਜੁਲਾਈ ਜਿਹੜਾ ਹੈ 1936 ਨੂੰ। ਤੇ ਉਹ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਬੜਾ ਪਿੰਡ ਉਹਨਾਂ ਦਾ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ, ਜਿੱਥੋਂ ਮਾਈਗ੍ਰੇਟ ਹੋ ਕੇ ਉਹਨਾਂ ਦੀ ਫੈਮਿਲੀ ਜਿਹੜੀ ਪਰਿਵਾਰ ਹੈ ਇੱਧਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਗਿਆ ਸੀ ਬਾਅਦ ਦੇ ਵਿੱਚ। ਤੇ ਦੇਹਾਂਤ ਉਹਨਾਂ ਦਾ ਉਹਨਾਂ ਦੇ ਸਹੁਰੇ ਪਿੰਡ ਕੀੜੀ ਮਾਨਗਿਆ ਪਠਾਨਕੋਟ ਜ਼ਿਲ੍ਹੇ ਚ, ਤੇ ਉੱਥੇ ਜਿਹੜਾ ਸੀ ਉਹ ਹੁੰਦਾ। ਤੇ 6 ਮਈ ਨੂੰ ਜਿਹੜਾ ਹੈ ਤੇ ਥੋੜਾ ਚਿਰ ਬਿਮਾਰ ਰਹਿਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਉੱਥੇ ਦੇਹਾਂਤ ਹੁੰਦਾ। ਤੇ ਸ਼ਿਵ ਕੁਮਾਰ ਬਟਾਲਵੀ ਤੋਂ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਸ਼ਿਵ ਕੁਮਾਰ ਬਟਾਲਵੀ ਜਿਹੜੇ ਵਾਹਦ ਇੱਦਾਂ ਦੇ ਸ਼ਾਇਰ ਨੇ ਜਿਹਨਾਂ ਦਾ ਕੋਈ ਗੀਤ, ਕੋਈ ਕਵਿਤਾ ਤੇ ਕੋਈ ਟੂਕ ਜ਼ਰੂਰ ਹਰੇਕ ਪੰਜਾਬੀ ਦੇ ਜਿਹੜਾ ਹੈ ਬੋਲਾਂ ਤੇ ਉਹ ਆ ਜਾਂਦੀ ਹੈ। ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ ਕਿ ਤੁਹਾਡੇ ਕੋਈ ਸ਼ਿਵ ਕੁਮਾਰ ਬਟਾਲਵੀ ਦਾ ਕੁਛ ਸੁਣਾਓ। ਤੇ ਇਹੀ ਜਿਹੜਾ ਹੈਗਾ ਇੱਕ ਕਾਰਨ ਹੈ ਜਦੋਂ ਤੁਹਾਨੂੰ ਫੋਕ ਦੇ ਵਿੱਚ ਇੱਕ ਪ੍ਰਵਾਨਗੀ ਮਿਲਦੀ ਹੈ ਤੇ ਕਈ ਵਾਰੀ ਇਹ ਹੁੰਦਾ ਕਿ ਤੁਹਾਡਾ ਨਾਂ ਵੀ ਪਿੱਛੇ ਰਹਿ ਜਾਂਦਾ, ਨਾਂ ਵੀ ਹਟ ਜਾਂਦਾ, ਨਾਂ ਲੋਕ ਭੁੱਲ ਜਾਂਦੇ ਆ ਤੇ ਪਰ ਇਹ ਯਾਦ ਰਹਿੰਦਾ ਵੀ ਹਾਂ ਆਹ ਟੂਕਾਂ ਹੈਗੀਆਂ ਨੇ ਤੇ ਉਹ ਇੱਕ ਤਰ੍ਹਾਂ ਦਾ ਫੋਕ ਸੌਂਗ ਵਾਂਗੂ ਜਾਂ ਇੱਕ ਜਿਹੜੀ ਫੋਕ ਜਿਹੜੀ ਵਰਸ ਹੈ ਜਾਂ ਆਪਾਂ ਕਹਿੰਦੇ ਕਿ ਇੱਕ ਲੋਕ ਉਕਤੀ ਦੇ ਵਾਂਗੂ ਜਿਹੜਾ ਹੈਗਾ ਉਹ ਜਿਹੜੇ ਸ਼ਬਦ ਉਹ ਬਣ ਜਾਂਦੇ ਆ। ਤੇ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਆਵਾਮ ਦੇ ਵਿੱਚ, ਹਾਲਾਂਕਿ ਉਸ ਤੋਂ ਪਹਿਲਾਂ ਜਿਵੇਂ ਵਾਰਿਸ ਸ਼ਾਹ ਵੀ ਹੋਇਆ ਆਪਣੇ ਸਮਿਆਂ ਦੇ ਵਿੱਚ, ਤੇ ਜਾਂ ਆਪਾਂ ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ ਤੇ ਬਾਣੀ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਜਾਂ ਭਗਤ ਜਾਂ ਉਹ ਸਾਰੇ ਹੋਏ ਨੇ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਫੋਕ ਦੇ ਵਿੱਚ ਕਾਫੀ ਜਿਹੜੀ ਉਸ ਤਰ੍ਹਾਂ ਦੀ ਇੱਕ ਤਰ੍ਹਾਂ ਦੇ ਆਪਾਂ ਮਾਨਤਾ ਕਹਿ ਲਓ, ਚਲੋ ਉਹਦਾ ਇੱਕ ਥੋੜਾ ਜਿਹਾ ਜਿਹੜਾ ਹੈਗਾ ਮਿਸਟੇਕ ਵਾਲੇ ਪਾਸੇ, ਰਹੱਸ ਵਾਲੇ ਪਾਸੇ, ਅਧਿਆਤਮਿਕਤਾ ਰੂਹਾਨੀਅਤ ਵਾਲੇ ਪਾਸੇ ਜ਼ਿਆਦਾ ਹੈਗਾ ਤੇ ਇਸ ਕਰਕੇ ਉਹ ਇਸ ਤਰ੍ਹਾਂ ਜਿਹੜੇ ਹੈਗੇ ਇਸ ਘੇਰੇ ਦੇ ਵਿੱਚ ਆਪਾਂ ਉਹਨਾਂ ਨੂੰ ਨਹੀਂ ਰੱਖਦੇ, ਨਾ ਹੀ ਰੱਖ ਸਕਦੇ ਹਾਂ। ਤੇ ਪਰ ਇਹ ਜਦੋਂ ਆਪਾਂ ਸ਼ਿਵ ਕੁਮਾਰ ਦੀ ਗੱਲ ਕਰਦੇ ਹਾਂ ਤੇ ਸ਼ਿਵ ਕੁਮਾਰ ਨੂੰ ਪਹਿਲੀ ਗੱਲ ਤਾਂ ਹੈ ਕਿ ਪੰਜਾਬੀ ਰਹਿਤਲ ਦੀ ਬਹੁਤ ਜ਼ਿਆਦਾ ਸਮਝ ਸੀ ਤੇ ਇਹ ਇਹ ਵੱਡੀ ਗੱਲ ਹੁੰਦੀ ਹੈ ਕਿਸੇ ਸ਼ਾਇਰ ਦੇ ਵਿੱਚ ਜਾਂ ਕਿਸੇ ਲੇਖਕ ਦੇ ਵਿੱਚ ਵੀ ਤੁਹਾਨੂੰ ਜਿੱਥੇ ਤੁਸੀਂ ਜਿਹਦੇ ਬਾਰੇ ਲਿਖਣਾ ਹੈ ਜਾਂ ਜਿੱਥੋਂ ਤੁਸੀਂ ਉਹ ਸ਼ਬਦਾਂ ਦੀ ਚੋਣ ਕਰਨੀ ਹੈ ਤੇ ਉਹ ਉਹਦੀ ਤੁਹਾਨੂੰ ਸਮਝ ਕਿੰਨੀ ਹੈ। ਤੇ ਇੱਕ ਗੱਲ ਤਾਂ ਇਹ ਵੀ ਉਹ ਉਹਨਾਂ ਦਾ ਕਾਰਜ ਖੇਤਰ ਏਦਾਂ ਦਾ ਰਿਹਾ, ਪਿੰਡ ਦੇ ਵਿੱਚ ਜਨਮੇ ਤੇ ਪਿੰਡਾਂ ਦੇ ਵੀ ਤਾਂ ਹੋਰ ਵੀ ਬਹੁਤ ਲੋਕ ਜਨਮੇ ਹੁੰਦੇ ਆ, ਪਰ ਇਹ ਕਿ ਜਿਹੜਾ ਹੈਗਾ ਉਹ ਉਸ ਉਹਨਾਂ ਸ਼ਬਦਾਂ ਨੂੰ ਉਸ ਡਿਕਸ਼ਨ ਨੂੰ ਪੜ੍ਹ ਸਕਦੇ ਆ ਜਾਂ ਉਹਨੂੰ ਪੋਇਟਰੀ ਦਾ ਇੱਕ ਹਿੱਸਾ ਬਣਾ ਸਕਦੇ, ਇਹ ਜਿਹੜੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਮੇਰਾ ਖਿਆਲ ਹੈ ਸ਼ਿਵ ਕੁਮਾਰ ਦੇ ਆਪਣੇ ਸਮਿਆਂ ਦੇ ਵਿੱਚ ਇਹ ਗੱਲ ਹਿੱਸੇ ਆਈ ਉਹਨਾਂ ਦੇ ਤੇ ਉਹ ਉਹਨਾਂ ਨੇ ਪਟਵਾਰ ਦਾ ਕੋਰਸ ਕੀਤਾ, ਬਾਅਦ ਚ ਪਟਵਾਰੀ ਵੀ ਰਹੇ, ਫਿਰ ਅਨਟ੍ਰੇਨ ਟੀਚਰ ਵੀ ਰਹੇ, ਫਿਰ ਬੈਂਕ ਦੀ ਨੌਕਰੀ ਕੀਤੀ। ਪਰ ਜਿਹੜੀ ਸ਼ਿਵ ਕੁਮਾਰ ਦੀ ਜਿਹੜੀ ਪੋਇਟਰੀ ਆ ਉਹ ਤੁਸੀਂ ਕੋਈ ਵੀ ਉਹਨਾਂ ਦੀ ਕਵਿਤਾ ਲੈ ਲਓ ਤੇ ਉਹ ਕਵਿਤਾ ਜਦੋਂ ਆਪਾਂ ਚੱਕ ਕੇ ਦੇਖਦੇ ਹਾਂ ਪਤਾ ਲੱਗਦਾ ਕਿ ਜਿਹੜੇ ਉਹਦੇ ਵਿੱਚ ਠੇਠ

ਪੀੜਾਂ ਦੀ ਪਤਕਣ ਜੋੜ ਕੇ ਇੱਕ ਗੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਤੇ ਹੁਣ ਪਤਕਣ, ਗੀਰਾ, ਇਹ ਸਾਰੇ ਇੱਦਾਂ ਦੇ ਜਿਹੜੇ ਸ਼ਬਦ ਜਿਹੜੇ ਬਿਲਕੁਲ ਫੋਕਲੋਰ ਦੇ ਸ਼ਬਦ ਨੇ, ਉਹਨੂੰ ਪੋਇਟਰੀ ਦੇ ਵਿੱਚ ਢਾਲਣਾ, ਤੇ ਫਿਰ ਇਸ ਕਿਸਮ ਦੀ ਜਿਹੜੀ ਇੱਕ ਲਿਰਿਸਿਜ਼ਮ ਹੈ, ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਗੀਤਕਤਾ ਦੇ ਵਾਲੇ ਪਾਸੇ ਜਿਹੜਾ ਲੈ ਕੇ ਜਾਣਾ, ਜਿਹੜਾ ਸਿਖਰ ਤੇ ਪਹੁੰਚਾਉਣਾ, ਇਹ ਬਹੁਤ ਵੱਡੀ ਸ਼ਿਵ ਕੁਮਾਰ ਦੇ ਹੀ ਹਿੱਸੇ ਆਇਆ। ਭਾਵੇਂ ਬਿਰਹਾ ਦਾ ਸੁਲਤਾਨ ਉਹਨੂੰ ਕਹਿੰਦੇ ਆ, ਪਰ ਸ਼ਿਵ ਕੁਮਾਰ ਨੂੰ ਪਿੰਡਾਂ ਦੀ ਸਮਝ, ਪਾਣੀ ਦੀ ਸਮਝ, ਖੇਤਾਂ ਦੀ ਸਮਝ, ਤੇ ਬਾਕੀ ਇਹ ਵੀ ਜਿਹੜਾ ਕੰਟੈਂਪਰੇਰੀ ਪੋਲੀਟੀਕਲ ਜੋ ਸਾਰਾ ਸਿਸਟਮ ਸੀ ਉਹਦੀ ਵੀ ਉਹਨੂੰ ਸਮਝ ਸੀ। ਹੁਣ ਕਈ ਵਾਰੀ ਉਸ ਪੱਖ ਨੂੰ ਜਿਹੜਾ ਹੈ ਸ਼ਿਵ ਕੁਮਾਰ ਦੇ ਨੂੰ ਛੋਹਿਆ ਨਹੀਂ ਜਾਂਦਾ। ਸ਼ਿਵ ਕੁਮਾਰ ਦੀ ਇੱਕ ਕਵਿਤਾ ਹੈ ਬੁੱਢਾ ਸ਼ਹਿਰ, ਤੇ ਇਹ ਬੁੱਢਾ ਸ਼ਹਿਰ ਇਹ ਕਵਿਤਾ ਇਹ ਉਹਦੇ ਵਿੱਚ ਵਰਸ ਦੇ ਵਿੱਚ ਨਹੀਂ ਹੈ, ਤੇ ਉਹਦੇ ਵਿੱਚ ਇੱਕ ਥਾਂ ਤੇ ਜ਼ਿਕਰ ਕਰਦਾ ਉਹ, ਜਾਂ ਕੋਈ ਨਕਸਲਵਾੜੀਆ ਕਤਲ ਕਿਸੇ ਦਾ ਕਰਦਾ, ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ। ਤੇ ਮਤਲਬ ਕਿ ਉਹ ਇਹ ਨੀ ਵੀ ਉਹ ਚੇਤਨ ਨਹੀਂ ਸੀ ਜਾਂ ਉਹਨੂੰ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਸੋਸਾਇਟੀ ਦੇ ਵਿੱਚ, ਕੀ ਵਾਪਰ ਰਿਹਾ। ਤੇ ਬਾਕੀ ਭਾਵੇਂ ਉਹ ਇਹ ਲੱਗਦਾ ਦੇਖਣ ਚ ਆਮ, ਜਦੋਂ ਆਪਾਂ ਆਵਾਮ ਚ ਇਹ ਗੱਲ ਕਰਦੇ ਉਹ ਲੱਗਦਾ ਕਿ ਇਸ਼ਕੀਆ ਕਿਸਮ ਦੀ ਜਾਂ ਉਦਾਂ ਦੀ ਜਿਹੜੀ ਸੀਗੀ ਇਸ਼ਕ ਮਜਾਜ਼ੀ ਵਾਲਾ ਜਾਂ ਉਸ ਤਰ੍ਹਾਂ ਦੀ ਜਿਹੜੀ ਪੋਇਟਰੀ ਸੀ, ਤੇ ਜਾਂ ਇਹ ਕਿ ਜਿਹੜਾ ਉਹੀ ਬਿਰਹਾ ਦੀ ਜਿਹੜੀ ਗੱਲ ਵਾਰ ਵਾਰ ਆਪਾਂ ਕਰਦੇ ਹਾਂ ਵੀ ਜਾਂ ਉਸ ਪਾਸੇ ਸੀ, ਇਹ ਨੀ ਉਹ ਸਮਝ ਜਿਹੜੀ ਸੀਗੀ ਹਰ ਤਰ੍ਹਾਂ ਦੀ ਸੀ, ਤੇ ਕਿੱਥੇ ਕੀ ਲਿਖਣਾ ਹੈ ਜਿਹੜੀ ਸਭ ਤੋਂ ਜਿਹੜੀ ਉਹਨਾਂ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਕਿ ਸ਼ਾਹਕਾਰ ਰਚਨਾ, ਉਹ ਲੂਣਾ ਜਿਹਦੇ ਤੇ ਉਹਨਾਂ ਨੂੰ ਸਾਹਿਤ ਅਕਾਡਮੀ ਦਾ ਜਿਹੜਾ ਸੀਗਾ ਅਵਾਰਡ ਮਿਲਦਾ, ਜਿਹੜਾ ਵੱਡਾ ਅਵਾਰਡ ਹੈ 1967 ਦੇ ਵਿੱਚ, 1967 ਦੇ ਵਿੱਚ ਜਿਹੜਾ ਹੈਗਾ ਸਾਹਿਤ ਅਕੈਡਮੀ ਦਾ ਉਹਨਾਂ ਨੂੰ ਉਹ ਪੁਰਸਕਾਰ ਲੂਣਾ ਤੇ ਮਿਲਦਾ। ਲੂਣਾ ਨੂੰ ਕਾਦਰ ਯਾਰ ਦੇ ਕੰਟੈਂਪਰੇਰੀ ਉਸ ਸਾਰੇ ਕਿੱਸੇ ਨੂੰ ਜਿਹੜਾ ਪੂਰਨ ਭਗਤ ਦਾ ਕਿੱਸਾ ਹੈ ਜਿਹੜਾ ਬੜਾ ਪਾਪੂਲਰ ਹੈ, ਜਿਹਦੇ ਚ ਲੂਣਾ ਇੱਕ ਵਿਲਨ ਹੈ, ਲੂਣਾ ਇੱਕ ਮਤਰੇਈ ਮਾਂ ਹੈ, ਲੂਣਾ ਇੱਕ ਇੱਦਾਂ ਦਿਖਾਇਆ ਕਿ ਉਹ ਜਿਹੜੀ ਕਾਮ ਦੀ ਅੰਨੀ ਹੋਈ ਉਹ ਪੂਰਨ ਨੂੰ ਮਰਵਾ ਦਿੰਦੀ ਹੈ ਜਾਂ ਉਹਦੇ ਹੱਥ ਪੈਰ ਵਢਾ ਦਿੰਦੀ ਹੈ ਜਾਂ ਇੱਦਾਂ ਦਾ ਲੀਜੈਂਡ ਸਾਡੇ ਇਹ ਕਿੱਸੇ ਕਿੰਨਿਆਂ ਨੇ ਲਿਖੇ ਨੇ। ਕੱਲਾ ਕਾਦਰ ਯਾਰ ਦਾ ਚਲੋ ਪਾਪੂਲਰ ਜ਼ਿਆਦਾ ਹੋ ਗਿਆ, ਮੈਂ ਤਾਂ ਨਾ ਲੈ ਦਿੱਤਾ। ਤੇ ਹੁਣ ਉਹਦੇ ਬਿਲਕੁਲ ਉਲਟ ਉਹਦਾ ਕ੍ਰਿਟੀਕ ਜਿਹੜਾ ਲੂਣਾ ਲਿਖਦੇ ਆ ਸ਼ਿਵ ਕੁਮਾਰ ਬਟਾਲਵੀ, ਤੇ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਲੂਣਾ ਹੈ ਉਹ ਨਾਟਕ ਹੈ, ਉਹਨੂੰ ਆਪਾਂ ਕਾਵਿ ਨਾਟਕ ਕਹਿ ਸਕਦੇ ਹਾਂ, ਪਰ ਉਹਦੇ ਚ ਜਿਹੜਾ ਸੋਸਾਇਟੀ ਤੇ ਉਸ ਵੇਲੇ ਦੇ ਸਮਾਜ ਤੇ ਉਸ ਵੇਲੇ ਦੀਆਂ ਜਿਹੜੀਆਂ ਜਗੀਰੂ ਕਦਰਾਂ ਕੀਮਤਾਂ ਨੇ, ਜਿਹੜੀਆਂ ਫਿਊਡਲ ਵੈਲਿਊਜ਼ ਨੇ, ਉਹਦੇ ਤੇ ਜਿਸ ਤਰੀਕੇ ਦੇ ਨਾਲ ਵਿਅੰਗ ਜਿਹੜਾ ਸ਼ਿਵ ਕੁਮਾਰ ਨੇ ਕੀਤਾ ਤਿੱਖੇ ਤਰੀਕੇ ਦੇ ਨਾਲ, ਇਹਨੂੰ ਆਪਾਂ ਪੋਲੀਟੀਕਲ ਸਟਾਇਰ ਵੀ ਕਹਿ ਸਕਦੇ ਹਾਂ, ਤੇ ਉਹ ਜਿਹੜਾ ਹੈ ਉਹ ਮੈਂ ਸਮਝਦਾ ਕਿ ਜਿਹੜੀ ਉਹ ਬਹੁਤ ਜਿਹੜੇ ਕਮਾਲ ਦਾ ਉਹ ਨਾਟਕ ਹੈ। ਉਹ ਚ ਕੱਲਾ ਸਿਰਫ ਇੰਨਾ ਹੀ ਨੀ ਕਿ ਸਿਰਫ ਇਹੀ ਗੱਲ ਕੀਤੀ ਹੈ ਕਿ ਲੂਣਾ ਜਿਹੜੀ ਆ ਉਹ ਲੂਣਾ ਨੂੰ ਕੱਲਾ ਜਸਟੀਫਾਈ ਇਸ ਤਰੀਕੇ ਨਾਲ ਕੀਤਾ, ਉਹ ਪੂਰੇ ਨਾਟਕ ਦੇ ਵਿੱਚ ਉਹ ਪੂਰਾ ਉਸ ਵੇਲੇ ਦਾ ਜਿਹੜਾ ਹੈਗਾ ਉਹ ਪੂਰਾ ਰੰਗ ਬੰਨਿਆ, ਜਦੋਂ ਉਸ ਵੇਲੇ ਦਾ ਜਿਹੜਾ ਸਿਆਲਕੋਟ ਦਾ ਕਿੱਦਾਂ ਦਾ ਉਹ ਹੈ, ਜਾਂ ਇਹ ਕਿ ਰਾਜਿਆਂ ਦਾ ਜਾਂ ਇੱਕ ਫਿਊਡਲ ਦਾ ਇਹ ਕੀ ਹੈ ਵੀ ਉਹ ਜਿੱਥੇ ਮਰਜ਼ੀ ਵਿਆਹ ਕਰਾ ਲਿਆਉਣ, ਜਿਹੜੀ ਮਰਜ਼ੀ ਜਿੰਨੀ ਛੋਟੀ ਮਰਜ਼ੀ ਉਮਰ ਦੀ ਕੁੜੀ ਨੂੰ ਚੱਕ ਲਿਆਉਣ, ਲਿਆ ਕੇ ਕਹਿਣ ਵੀ ਮੇਰੇ ਹਰਮ ਦੇ ਵਿੱਚ ਪਾ ਦਿਓ, ਉਹ ਸਾਰੀ ਜਿਹੜੀ ਸਿਚੁਏਸ਼ਨ ਹੈ ਤੇ ਉਹਨੂੰ ਉਸ ਨਾਟਕ ਦੇ ਵਿੱਚ ਲੈ ਕੇ ਆਉਣ ਜਿਹੜਾ ਹੈਗਾ ਉਹ ਆਉਂਦਾ। ਤੇ ਇਹ ਮੈਨੂੰ ਲੱਗਦਾ ਕਿ ਇਹ ਵੀ ਸ਼ਿਵ ਕੁਮਾਰ ਦੇ ਹਿੱਸੇ ਆਇਆ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਐਡੀ ਵੱਡੀ ਜਿਹੜੀ ਆ ਉਹ ਗੱਲ ਕਰਨੀ, ਜਦੋਂ ਸਾਡੀ ਸੋਸਾਇਟੀ ਦੇ ਵਿੱਚ ਪੂਰਨ ਦੇ ਕਿੱਸੇ ਨੂੰ ਪੂਰਨ ਨੂੰ ਇੱਕ ਭਗਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਲੂਣਾ ਨੂੰ ਇੱਕ ਵਿਲਨ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਤੇ ਸੋ ਆਪਣੇ ਜਿਹੜਾ ਹੈਗਾ ਜਿਵੇਂ ਦੱਸਿਆ ਕਿ 6 ਮਈ 1973 ਨੂੰ ਜਿਹੜੀ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤੇ ਉਹਨਾਂ ਬਾਰੇ ਬੜੀਆਂ ਮੂੰਹੋਂ ਮੂੰਹੋਂ ਜਿਹੜੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਸ਼ਿਵ ਕੁਮਾਰ ਬਾਰੇ, ਸ਼ਿਵ ਕੁਮਾਰ ਦੇ ਇਸ਼ਕ ਬਾਰੇ, ਸ਼ਿਵ ਕੁਮਾਰ ਦੀਆਂ ਪ੍ਰੇਮ ਕਹਾਣੀਆਂ, ਇੱਦਾਂ ਦੇ ਜਿਹੜੇ ਉਹਨਾਂ ਦੇ ਕੰਟੈਂਪਰੇਰੀ ਨੇ ਉਹ ਵੀ ਚਲੋ ਸੁਣਾਉਂਦੇ ਰਹੇ ਨੇ, ਜਾਂ ਇੱਧਰ ਉੱਧਰ ਦੀਆਂ ਗੱਲਾਂ ਮੋਹਨ ਕਾਲੋਂ ਉਹਨਾਂ ਦੇ ਸਮਕਾਲੀ ਹੋਏ ਹੈਗੇ, ਤੇ ਮੋਹਨ ਕਾਲੋਂ ਨੇ ਕਿਉਂਕਿ ਮੋਹਨ ਕਾਲੋਂ ਤੇ ਡੋਗਰੀ ਜ਼ਬਾਨ ਦੇ ਕਾਫੀ ਉਹਨਾਂ ਨੂੰ ਪਕੜ ਸੀਗੀ, ਤੇ ਮੋਹਨ ਕਾਲੋਂ ਦਾ ਇੱਕ ਨਾਵਲ ਹੈ ਗੋਰੀ ਨਦੀ ਦਾ ਗੀਤ, ਤੇ ਉਹ ਸਾਰਾ ਕਹਿ ਜਾਂਦਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਲਾਈਫ ਦੇ ਉੱਪਰ ਹੀ ਹੈ, ਤੇ ਉਹ ਚਲੋ ਜਿਸ ਤਰ੍ਹਾਂ ਵੀ ਉਹ ਹੈ ਉਹਦੀ ਸਾਰੀ ਦੱਸੀ ਕਹਾਣੀ ਕਾਫੀ ਨੇੜੇ ਹੈ ਜਿੱਦਾਂ ਦੀਆਂ ਉਹਦੇ ਜੀਵਨ ਦੀਆਂ ਸ਼ਿਵ ਕੁਮਾਰ ਦੀਆਂ ਘਟਨਾਵਾਂ ਦਾ ਜਿਹੜਾ ਹੈ ਗੱਲ ਕਰਦੇ, ਪਰ
ਸ਼ਿਵ ਕੁਮਾਰ ਨੂੰ ਏਦਾਂ ਜਿਹੜਾ ਹੈਗਾ ਬਨੇਰਿਆਂ ਦੇ ਲਾਊਡ ਸਪੀਕਰਾਂ ਤੇ ਸੁਰਿੰਦਰ ਕੌਰ ਦੀ

0: ਅੱਜ ਪ੍ਰਕਾਸ਼ ਕੌਰ ਦੀ ਆਵਾਜ਼ ਸੁਣਨਾ ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ ਤੇ ਇੱਕ ਮੇਰੀ ਅੱਖ ਕਾਸ਼ ਨੀ ਦੂਜਾ ਰਾਤ ਦੇ ਨੀਂਦਰੇ ਨਿਮਾਰ ਤੇ ਇਹ ਜਿਹੜੀ ਇੱਦਾਂ ਦੀ ਜਿਹੜੀ ਗੱਲ ਹੈ ਉਹ ਇੱਕ ਲਿਟਰੇਰੀ ਹਾਈਟ ਇੱਕ ਪਾਸੇ ਤੇ ਦੂਜੇ ਪਾਸੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੋਕ ਮਾਨਤਾ ਹੁਣ ਨੀ ਹੈ। ਹੁਣ ਤੁਸੀਂ ਦੇਖ ਲਓ ਅੱਜ ਕੱਲ ਕੰਟੈਂਪਰੇਰੀ ਕਿਸੇ ਵੀ ਵੱਡੇ ਲਿਟਰੇਚਰ ਨੂੰ ਨਹੀਂ ਗਾਇਆ ਜਾ ਰਿਹਾ। ਜਿਹੜੇ ਗਾਇਕ ਨੇ ਹੁਣ ਤਾਂ ਖੈਰ ਸਿੰਗਰ ਆਪ ਹੀ ਗਾਇਕ ਬਣੇ ਬੈਠੇ ਨੇ, ਜਿਹੜੇ ਹੈਗੇ ਲੇਖਕ ਬਣੇ ਬੈਠੇ ਨੇ, ਰਾਈਟਰ ਬਣੇ ਬੈਠੇ ਨੇ, ਤੇ ਪਰ ਜਿਹੜਾ ਉਹ ਲੈਵਲ ਸੀ ਤੇ ਉਹ ਲੈਵਲ ਹੁਣ ਕਿਤੇ ਹੈ ਨੀ, ਤੇ ਨਾ ਹੀ ਉਹਨਾਂ ਨੂੰ ਉਸ ਸ਼ਿੱਦਤ ਦੇ ਨਾਲ ਕਿਤੇ ਜਿਹੜਾ ਹੈਗਾ ਉਹ ਸੁਣਿਆ ਜਾਂਦਾ। ਤੇ ਇਹ ਜਿਹੜਾ ਸੀ ਇਹ ਸ਼ਿਵ ਕੁਮਾਰ ਦੇ ਹਿੱਸੇ ਆਇਆ। ਆਪਾਂ ਨਾਲ ਹੀ ਗੱਲ ਪਾਤਰ ਸਾਹਿਬ ਦੀ ਕਰ ਲਈਏ, ਪਾਤਰ ਸਾਹਿਬ ਦੀ ਇਸ ਕਰਕੇ ਗੱਲ ਕਰਨੀ ਜ਼ਰੂਰੀ ਹੈ ਨਾਲੋ ਨਾਲ, ਇਹ ਬਹੁਤ ਹੀ ਜਿਹੜੀ ਹੈ ਸਿਮਿਲੈਰਿਟੀ ਸੀ ਦੋਨਾਂ ਦੇ ਵਿੱਚ ਕਈ ਗੱਲਾਂ ਦੇ ਵਿੱਚ, ਜਿਵੇਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਇੱਕ ਮਾਨਤਾ ਆਵਾਮ ਦੇ ਵਿੱਚ ਮਾਨਤਾ ਹੈ, ਤੇ ਪਾਤਰ ਸਾਹਿਬ ਦੇ ਵਿੱਚ ਇੱਕ ਗੱਲ ਹੋਰ ਥੋੜੀ ਜਿਹੀ ਸ਼ਿਵ ਨਾਲੋਂ ਇਹ ਜ਼ਿਆਦਾ ਸੀ। ਇੱਕ ਤਾਂ ਪਾਤਰ ਸਾਹਿਬ ਚਲੋ ਲੰਬਾ ਸਮਾਂ ਜ਼ਿੰਦਗੀ ਉਹਨਾਂ ਨੇ ਕੱਟੀ, ਸ਼ਿਵ ਕੁਮਾਰ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਸੀ ਉਹ ਚਲਿਆ ਗਿਆ, ਸਿਰਫ ਹਾਂ ਹਾਂ 36 ਸਾਲ ਦੀ ਉਮਰ ਦੇ ਵਿੱਚ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਜਾਂ ਦੇਹਾਂਤ ਹੋ ਗਿਆ। ਤੇ ਪਾਤਰ ਸਾਹਿਬ ਜਿਹੜੇ ਸੀਗੇ ਅਕੈਡੈਮਿਕਲੀ ਜਿਹੜੇ ਸੀ ਉਹ ਕਾਫੀ ਸਮਝ ਰੱਖਦੇ ਸੀ, ਸਿਆਣੇ ਸੀ, ਤੇ ਉਹਨਾਂ ਨੇ ਫਿਰ ਕਈ ਮੂਵਮੈਂਟਸ ਜਿਹੜੀਆਂ ਉਹ ਦੇਖੀਆਂ। ਤੇ ਸੁਰਜੀਤ ਪਾਤਰ ਦੀ ਪੋਇਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਗਜ਼ਲਾਂ ਦੀ ਆਉਂਦੀ ਹੈ, ਜਿਵੇਂ ਤੁਸੀਂ ਇੰਟਰੋਡਕਸ਼ਨ ਚ ਕਿਹਾ ਸੀ ਕਿ ਆਪਾਂ ਉਹਨਾਂ ਨੂੰ ਗਜ਼ਲ ਦੇ ਬਾਦਸ਼ਾਹ ਕਹਿ ਸਕਦੇ ਹਾਂ ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪਾਪੂਲਰ ਜਿਹੜੀ ਸਭ ਤੋਂ ਵੱਧ ਗਜ਼ਲ ਜਿਵੇਂ ਪੰਜਾਬੀ ਦੀ ਕਿਤੇ ਪਾਪੂਲਰ ਹੈ ਜਾਂ ਜਿਹਦੀਆਂ ਟੋਕਾਂ ਆਮ ਲੋਕ ਸਟੇਜਾਂ ਤੇ ਸੁਣਾ ਦਿੰਦੇ ਆ, ਆਮ ਜਿਹੜੇ ਸਟੇਜਾਂ ਜਿਹੜੇ ਪੋਲੀਟੀਕਲ ਲੀਡਰ ਹੈ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜਾ ਹੈ ਉਹਨਾਂ ਦੀਆਂ ਉਹ ਲਾਈਨਾਂ ਆਮ ਤੌਰ ਤੇ ਬੋਲਦੇ ਆ, ਹੋਰ ਬਹੁਤ ਸਾਰੇ ਹਾਂਜੀ ਕੋਟ ਕਰਦੇ ਆ, ਤੇ ਜਗਮੀਤ ਬਰਾੜ ਕਾਂਗਰਸ ਦੇ ਲੀਡਰ ਰਹੇ ਉਹ ਬੜਾ ਕੋਟ ਕਰਦੇ ਰਹੇ ਨੇ, ਤੇ ਹੋਰ ਵੀ ਵੀਰ ਦਵਿੰਦਰ ਵਗੈਰਾ। ਤੇ ਪਰ ਇਹ ਵੀ ਦੂਜੇ ਪਾਸੇ ਸਟੇਜ ਜਦੋਂ ਕੰਪੀਅਰਿੰਗ ਕਰਦੇ ਆ ਲੋਕ ਉਦੋਂ ਵੀ ਕਾਫੀ ਉਹਨਾਂ ਦੀਆਂ ਟੂਕਾਂ ਜਿਹੜੀਆਂ ਉਹਨਾਂ ਦੀਆਂ ਜਿਹੜੇ ਸ਼ੇਰ ਨੇ ਉਹਨਾਂ ਦੀ ਪੰਜਾਬੀ ਗਜ਼ਲ ਦੇ ਬੜੇ ਉਹ ਸ਼ਾਨ ਦੇ ਨਾਲ ਜਿਹੜਾ ਵਰਤਦੇ ਆ, ਜਿਵੇਂ ਆਪਾਂ ਆਮ ਦੇਖਿਆ ਨਾ ਕਿ ਸਟੇਜਾਂ ਦੇ ਵਿੱਚ ਜਿਹੜੇ ਉਰਦੂ ਦੇ ਜਿਹੜੇ ਪਾਪੂਲਰ ਜਿਹੜੇ ਰਹੇ ਆ ਭਾਵੇਂ ਉਹ ਗਾਲਬ ਰਹੇ ਹੋਣ ਜਾਂ ਉਦੋਂ ਬਾਅਦ ਦੇ, ਤੇ ਉਹਨਾਂ ਨੂੰ ਕੋਟ ਕੀਤਾ ਜਾਂਦਾ ਆਮ ਤੌਰ ਤੇ ਕਿਤੇ ਕਿਸੇ ਗੱਲ ਦੇ ਨਾਲ ਰੈਫਰੈਂਸ ਦੇਣ ਵਾਸਤੇ। ਤੇ ਇਸ ਤਰ੍ਹਾਂ ਸੁਰਜੀਤ ਪਾਤਰ ਨੂੰ ਪੋਲੀਟੀਕਲ ਇੰਸੀਡੈਂਟ ਜਦੋਂ ਹੁੰਦੇ ਆ ਸੁਰਜੀਤ ਪਾਤਰ ਨੂੰ ਜਿਹੜਾ ਹੈਗਾ ਉਦੋਂ ਕੋਟ ਕੀਤਾ ਜਾਂਦਾ। ਮੈਂ ਖੁਦ ਆਪ ਬਹੁਤ ਕਰਦਾ ਜਦੋਂ ਕਿਤੇ ਇੱਦਾਂ ਦੀ ਕੋਈ ਪੋਲੀਟੀਕਲ ਗੱਲ ਹੁੰਦੀ ਹੈ, ਜਿਵੇਂ ਉਹਨਾਂ ਦੀਆਂ ਉਹਨਾਂ ਦੀ ਹਵਾ ਚ ਲਿਖੇ ਹਰਫ ਦੇ ਵਿੱਚ ਜਿਹੜੀ ਉਹਨਾਂ ਦੀ ਗਜ਼ਲ ਹੈ ਜਿਹੜਾ ਹੈ ਉਹਦੇ ਚ ਇੱਕ ਲੰਬੀ ਬਹਿਰ ਦੀ ਗਜ਼ਲ ਹੈ ਜੀ ਚ ਆਉਂਦਾ ਹੈ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਤੇ ਉਹ ਹੁਣ ਇੱਦਾਂ ਦੀ ਜਿਹੜੀ ਉਹ ਗੱਲ ਹੈ ਤੁਹਾਡੀ ਪੋਇਟਰੀ ਨੂੰ ਕੋਟ ਕੀਤਾ ਜਾਣਾ ਤੇ ਫਿਰ ਤੁਹਾਡੀ ਕੋਟ ਜਿਹੜੇ ਤੁਹਾਡੇ ਕੋਟਸ ਨੇ ਉਹ ਇੱਦਾਂ ਲੋਕਾਂ ਦੇ ਵਿੱਚ ਚਲੇ ਜਾਣਾ ਕਿ ਜਿਵੇਂ ਉਹ ਕਿਤੋਂ ਫੋਕ ਦੇ ਵਿੱਚੋਂ ਜਾਂ ਫੋਕਲੋਰ ਤੋਂ ਆਏ ਹੁੰਦੇ ਆ। ਇਹ ਵੀ ਜਿਹੜਾ ਹੈਗਾ ਬਹੁਤ ਲੇਖਕਾਂ ਦਾ ਜਿਹੜਾ ਇਹ ਹਿੱਸੇ ਜਿਹੜੀ ਇਹ ਗੱਲ ਆਉਂਦੀ ਹੈ। ਤੇ ਇੱਕ ਕਈ ਵਾਰੀ ਬੜੀ ਵੈਸੇ ਤਾਂ ਇਹ ਗੱਲ ਹਾਸੇ ਵਾਲੀ ਵੀ ਹੈ ਤੇ ਉਹਨਾਂ ਨੂੰ ਅਕਸਰ ਉਹਨਾਂ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ ਉਹਨਾਂ ਦੀਆਂ ਜਿਹੜੀਆਂ ਨੇ ਗਜ਼ਲਾਂ ਗਾਈਆਂ ਜਾਂਦੀਆਂ। ਪਾਤਰ ਸਾਹਿਬ ਨੇ ਇੱਕ ਵਾਰੀ ਖੁਦ ਦੱਸਿਆ ਉਹਨਾਂ ਦਾ ਇੱਕ ਵਾਰੀ ਹਾਰਟ ਦਾ ਆਪਰੇਸ਼ਨ ਹੋਇਆ, ਸਟੰਟ ਪਏ ਸੀ, ਖੈਰ ਬਾਈਪਾਸ ਤਾਂ ਨਹੀਂ ਸੀ ਹੋਈ। ਤੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਕਵਿਤਾ ਲਿਖੀ ਤੇ ਗਜ਼ਲ ਲਿਖੀ, ਉਹਦਾ ਇੱਕ ਸ਼ੇਅਰ ਸੀ ਤੇ ਉਹ ਸੀਗਾ ਜੇ ਜੇ ਖੋਲ ਲਿਆ ਹੁੰਦਾ ਯਾਰਾਂ ਦੇ ਨਾਲ ਕਾਹਨੂੰ ਖੋਲਣਾ ਪੈਂਦਾ ਫੇਰ ਔਜ਼ਾਰਾਂ ਦੇ ਨਾਲ
1: ਦਿਲ।
0: ਤੇ ਹੁਣ ਉਹ ਹਾਂਜੀ ਦਿਲ ਬਾਰੇ ਗੱਲ ਸੀਗੀ ਤੇ ਉਹ ਉਹ ਹੁਣ ਉਹ ਕਹਿੰਦੇ ਮੈਂ ਉੱਥੇ ਮਸ਼ਹਿਰੇ ਚ ਤੇ ਉੱਥੇ ਇੱਕ ਬੰਦਾ ਸੁਣਾ ਰਿਹਾ ਤੇ ਉਹ ਕਹਿੰਦੇ ਉਹ ਕਹਿ ਰਿਹਾ ਵੀ ਇੱਕ ਆਪਰੇਸ਼ਨ ਥੀਏਟਰ ਦੇ ਬਾਹਰ ਇਹ ਲਿਖਿਆ ਹੋਇਆ ਸੀ ਤੇ ਕਹਿੰਦੇ ਮੈਂ ਵੀ ਉਹਨੂੰ ਦੱਸਿਆ ਨੀ ਬਾਅਦ ਚ ਵੀ ਤੇ ਮੇਰਾ ਤੇ ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਹਰੇਕ ਦੇ ਜਿਹੜੀ ਉਹ ਹਿੱਸੇ ਜਿਹੜੀ ਆ ਉਹ ਨਹੀਂ ਆਉਂਦੀ। ਤੇ ਬਾਕੀ ਇਹ ਵੀ ਜਿੰਨੀਆਂ ਮੂਵਮੈਂਟ ਜਿਹੜੀਆਂ ਚੱਲੀਆਂ ਖਾਸ ਕਰਕੇ ਜਦੋਂ ਸੁਰਜੀਤ ਪਾਤਰ ਜਦੋਂ ਇੱਕ ਪੋਇਟ ਦੇ ਵਜੋਂ ਪਾਸ਼ ਦੇ ਉਹ ਸਮਕਾਲੀ ਸੀਗੇ ਉਦੋਂ ਕਿਉਂਕਿ ਪਾਸ਼ ਪਹਿਲਾਂ ਜਲਦੀ ਚਲੇ ਗਏ ਤੇ ਮਰਡਰ ਹੋ ਗਿਆ ਪਾਸ਼ ਦਾ, ਚਲੋ ਉਹ ਇੱਕ ਅਲੱਗ ਪੋਲੀਟੀਕਲ ਗੱਲ ਹੈ। ਤੇ ਨਕਸਲਵਾੜੀ ਲਹਿਰ ਤੋਂ ਜਿਹੜਾ ਸੀ ਉਹ ਬਹੁਤ ਪ੍ਰਭਾਵਿਤ ਸੀ ਸੁਰਜੀਤ ਪਾਤਰ, ਤੇ ਜਿਹੜੀਆਂ ਪਹਿਲੀਆਂ ਆਪਾਂ ਮੈਂ ਤੁਸੀਂ ਹਵਾ ਚ ਲਿਖੇ ਹਰਫ ਵਾਲੀਆਂ ਗਜ਼ਲਾਂ ਜਾਂ ਕੁਛ ਕਵਿਤਾਵਾਂ ਤੁਸੀਂ ਦੇਖ ਲਓਗੇ, ਉਹ ਉਹਦਾ ਅਸਰ ਜਿਹੜਾ ਹੈ ਉਦੋਂ ਬਾਅਦ ਜਿੰਨੀਆਂ ਵੀ ਮੂਵਮੈਂਟਸ ਆਈਆਂ ਤੇ ਉਹਦਾ ਪ੍ਰਭਾਵ ਸੁਰਜੀਤ ਪਾਤਰ ਨੇ ਇੱਕ ਆਮ ਸ਼ਹਿਰੀ ਵਜੋਂ ਵਾਂਗ ਜਿਹੜਾ ਹੈ ਸੀ ਉਹ ਕਬੂਲਿਆ, ਤੇ ਪਰ ਇੱਕ ਵੱਡੇ ਰਾਈਟਰ ਵਜੋਂ ਇੱਕ ਵੱਡੇ ਪੋਇਟ ਵਜੋਂ ਜਿਹੜਾ ਸੀ ਉਹਨੂੰ ਲਿਖਿਆ। ਜਿਵੇਂ ਆਪਾਂ ਵਰਲਡ ਲਿਟਰੇਚਰ ਦੀ ਗੱਲ ਕਰਦੇ ਹਾਂ ਨਾ ਜੀ, ਭਾਵੇਂ ਉਹ ਫਰਾਂਸ ਦਾ ਇਨਕਲਾਬ ਹੋਵੇ, ਭਾਵੇਂ ਰੂਸ ਦਾ ਇਨਕਲਾਬ ਹੋਵੇ, ਭਾਵੇਂ ਚੀਨ ਦਾ, ਜਿਹਦੇ ਤੇ ਕਾਫੀ ਕੁਛ ਜਿਹੜਾ ਲਿਖਿਆ ਬਾਅਦ ਦੇ ਵਿੱਚ ਰਾਈਟਰਾਂ ਨੇ, ਤੇ ਪਹਿਲੀ ਸੰਸਾਰ ਜੰਗ, ਦੂਜੀ ਸੰਸਾਰ ਜੰਗ ਜਿਹਦੇ ਚ ਹਮਿੰਗਵੇ ਵਰਗਿਆਂ ਨੇ ਹਾਰਹੂਨ ਦਾ ਵੈਲ ਟੋਲਸ ਵਰਗੇ ਨਾਵਲ ਲਿਖੇ ਹਨ, ਤੇ ਓਲਡ ਮੈਨ ਐਂਡ ਦਾ ਸੀ ਵਰਗੇ ਨਾਵਲ ਲਿਖੇ, ਤੇ ਉਹਨਾਂ ਨੇ ਉਹਨੂੰ ਅਸਰ ਕਬੂਲ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਲਿਖਿਆ। ਤੇ ਆਹ ਹੁਣ ਜਿਹੜਾ ਲੇਟੈਸਟ ਕਿਸਾਨ ਅੰਦੋਲਨ ਚੱਲਿਆ ਤੇ ਉਹਦੇ ਤੇ ਉਹਨਾਂ ਦੇ ਆਰਟੀਕਲ ਲੇਖ ਵੀ ਆਏ, ਤੇ ਉਹਨਾਂ ਦੀ ਪੋਇਟਰੀ ਵੀ, ਇੱਕ ਉਹਨਾਂ ਦੀ ਲੰਬੀ ਕਵਿਤਾ ਮੇਲਾ, ਤੇ ਉਹ ਸਾਰੀ ਉਸ ਤੇ ਹੈ। ਤੇ ਇੱਕ ਹੋਰ ਸੀ ਉਹਨਾਂ ਦੀ ਕਵਿਤਾ ਬਾਤ ਸਿਰਫ ਇੰਨੀ ਨਹੀਂ, ਤੇ ਉਹ ਵੀ ਕਿਸਾਨ ਅੰਦੋਲਨ ਤੇ, ਜਿਹਦੇ ਚ ਉਹ ਕਹਿੰਦੇ ਕਿ ਇਹ ਸਿਰਫ ਇਹ ਨੀ ਗਾ ਕਿ ਆ ਭਾਪੂ ਵਾਲੀ ਜਿਹੜੀ ਗੱਲ ਹੈ, ਗੱਲ ਤਾਂ ਇਹ ਵੀ ਤੁਹਾਡੇ ਖੇਤਾਂ ਦੇ ਖੁੱਸ ਜਾਣ ਦਾ ਜਿਹੜਾ ਮਨੁੱਖ ਦੇ ਅੰਦਰ ਜਾਂ ਕਿਸਾਨ ਦੇ ਅੰਦਰ ਉਹ ਹੈ, ਉਹ ਉਹ ਵੱਡੀ ਗੱਲ ਹੈ ਉਹਦੇ ਚ। ਤੇ ਉਹ ਉਸ ਤੋਂ ਜਿਹੜਾ ਹੈ ਪ੍ਰਭਾਵਿਤ ਲਿਖਿਆ, ਖਾਸ ਕਰਕੇ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ 1984 ਦੇ ਵਿੱਚ, ਉਦੋਂ ਬਾਅਦ ਦੋ ਤਿੰਨ ਕਵਿਤਾਵਾਂ ਜਿਹੜੀਆਂ ਨੇ ਬੜੀਆਂ ਪਾਪੂਲਰ ਹੁੰਦੀਆਂ ਨੇ। ਇੱਕ ਕਵਿਤਾ ਸੀਗੀ ਹਰਭਜਨ ਸਿੰਘ, ਜਿਹੜੇ ਦਿੱਲੀ ਵਾਲੇ ਸੀਗੇ, ਪ੍ਰੋਫੈਸਰ ਹਰਭਜਨ ਸਿੰਘ ਬਹੁਤ ਵੱਡੇ ਵਿਦਵਾਨ ਹੋਏ, ਉਹਨਾਂ ਦੀ ਕਵਿਤਾ ਸੀ ਫੌਜਾਂ ਕੌਣ ਦੇਸ਼ ਤੋਂ ਆਈਆਂ। ਤੇ ਇੱਕ ਅਫਜ਼ਲ ਅਹਿਸਨ ਰੰਧਾਵਾ, ਤੇ ਜੋ ਪਾਕਿਸਤਾਨ ਦੇ ਵਿੱਚ ਰਾਈਟਰ ਨੇ, ਉਹਨਾਂ ਦੀ ਇੱਕ ਕਵਿਤਾ ਸੀਗੀ, ਉਹ ਵੀ ਜਿਹੜੀ ਸੀਗੀ ਇਹਦੇ ਵਿੱਚ ਸੀਗੀ, ਵਰਸ ਦੇ ਵਿੱਚ ਸੀ ਬਕਾਇਦਾ, ਤੇ ਵੀ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿਹਨੇ ਵੈਰ ਕੱਢਿਆ, ਜਾਂ ਕਾਫੀ ਉਹਦੇ ਚ ਸੁਰਜੀਤ ਪਾਤਰ ਦੀ ਕਵਿਤਾ ਉਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਬਾਅਦ ਦੇ ਵਿੱਚ ਛਪੀ, ਜਦੋਂ ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਛਪੀ, ਫਿਰ ਉਹਨਾਂ ਦੀ ਕਿਤਾਬ ਦੇ ਵਿੱਚ ਵੀ ਉਹ ਆਈ, ਜਿਹਦੇ ਚ ਉਹ ਕਹਿੰਦੇ ਆ ਕਿ ਤੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ, ਇਕੱਲੇ ਇਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ। ਉਹ ਜਿਹੜੀ ਉਸ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਕੁਛ ਵੀ ਜਿਹੜਾ ਸਾਰਾ ਚੱਲਦਾ, ਉਹਦਾ ਉਹ ਪੂਰਾ ਵਰਤਾਂਤ ਬੜਾ ਬੇਬਾਕ ਹੋ ਕੇ ਲਿਖਦੇ ਆ, ਤੇ ਮੇਰਾ ਖਿਆਲ ਹੈ ਇੰਨੀ ਬੇਬਾਕੀ ਦੇ ਨਾਲ ਜਿਹੜਾ ਸੀ ਉਹ ਕਿਸੇ ਰਾਈਟਰ ਨੇ, ਕਿਸੇ ਲੇਖਕ ਨੇ ਜਿਹੜਾ ਹੈ ਉਹ ਨਹੀਂ ਜਿਹੜਾ ਸੀ ਉਹ ਲਿਖਿਆ ਹੋਣਾ। ਇਹ ਜੰਗਲ ਜੋ ਖੁਸ਼ਬੂਆਂ ਦਾ ਢੋਆ ਵੰਡਦਾ ਸੀ, ਇਹ ਜੰਗਲ ਜੋ ਸਿਰ ਤੇ ਕਲਗੀ ਖੂੰਪਲ ਟੰਗਦਾ ਸੀ, ਮੰਗਦਾ ਸੀ ਤਾਂ ਸਿਰਫ ਆਪਣਾ ਪਾਣੀ ਮੰਗਦਾ ਸੀ, ਜਿਹੜਾ ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ, ਇਕੱਲੇ ਇਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ। ਸੋ ਇਸ ਕਿਸਮ ਦੀ ਇੱਕ ਪੋਲੀਟੀਕਲ ਸਮਝ ਹੋਣੀ, ਤੇ ਪੋਲੀਟੀਕਲੀ ਤੁਸੀਂ ਕਿੱਥੇ ਖੜਨਾ, ਤੁਹਾਡਾ ਸਟੈਂਡ ਕੀ ਹੈ ਉਸ ਸਾਰੀ ਮੂਵਮੈਂਟ ਪ੍ਰਤੀ ਜਾਂ ਲੋਕਾਂ ਪ੍ਰਤੀ, ਇਹ ਪਾਤਰ ਨੇ ਬੜੀ ਜ਼ਿੰਮੇਵਾਰੀ ਨਾਲ ਇਹਦੇ ਤੇ ਆਪਣੀ ਜਿਹੜੀ ਪੋਇਟਰੀ ਦਾ ਜਿਹੜਾ ਸੀ ਉਹ ਕੀਤਾ। ਤੁਸੀਂ ਕਿੰਨੀ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ, ਗਜ਼ਲਾਂ ਨੇ, ਤੇ ਹਾਲਾਂਕਿ ਉਹਨਾਂ ਦੇ ਵਿੱਚ ਵੀ ਜਿਹੜਾ ਪ੍ਰੇਮ ਵਾਲੀ ਜਿਹੜੀ ਗੱਲ ਆ ਉਹ ਹੈਗੀ ਹੈ, ਤੇ ਪਰ ਉਹ ਜਿਹੜਾ ਇੱਕ ਜਿਹਨੂੰ ਆਪਾਂ ਪ੍ਰੇਮ ਜਾਂ ਅਫੈਕਸ਼ਨ ਕਹਿੰਦੇ ਹਾਂ ਜਾਂ ਲਵ ਕਹਿੰਦੇ ਹਾਂ, ਇਹ ਉਸ ਤਰ੍ਹਾਂ ਦਾ ਥੋੜਾ ਜਿਹਾ ਫਰਕ ਹੈ ਸ਼ਿਵ ਕੁਮਾਰ ਨਾਲ। ਉਹਦੇ ਵਿੱਚ ਸ਼ਿਵ ਕੁਮਾਰ ਦਾ ਜਿਹੜਾ ਵੇਗ ਹੈ ਉਹ ਬੜਾ ਜਿਹੜਾ ਹੈਗਾ ਰਸਟਿਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਜਿੱਧਰ ਨੂੰ ਮਰਜ਼ੀ ਜਿਹੜਾ ਹੈ ਉਹ ਜਿਹੜੀ ਗੱਲ ਉਹ ਤੁਰ ਪੈਂਦੀ ਹੈ। ਤੇ ਪਰ ਜਿਹੜਾ ਸੁਰਜੀਤ ਪਾਤਰ ਦਾ ਜਿਹੜਾ ਹੈਗਾ ਉਹ ਬੜਾ ਇੱਕ ਜਿਹਨੂੰ ਆਪਾਂ ਗਾਰਡਡ ਕਹਿੰਦੇ ਹਾਂ ਨਾ, ਕਿ ਬਚਾ ਬਚਾ ਕੇ ਬੋਚ ਬੋਚ ਕੇ ਪੈਰ ਧਰਨੇ ਜਾਂ ਬੋਚ ਬੋਚ ਕੇ ਵੀ ਆਪਾਂ ਕਿਵੇਂ ਉਹਨਾਂ ਦੀ ਇੱਕ ਗਜ਼ਲ ਸੁਣੀ ਹੋਣੀ ਹੈ ਸਾਰਿਆਂ ਨੇ, ਬੜੀ ਪਾਪੂਲਰ ਹੈ ਉਹ ਗਜ਼ਲ, ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ। ਉਹਦਾ ਇੱਕ ਸ਼ੇਰ ਹੈ, ਵਾਇਲਨ ਦਾ ਗਜ਼ਲ ਫੇਰ ਰਿਹਾ ਸੀ ਸਿੱਖਾਂ ਤੇ, ਜੇਲ੍ਹ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਤੇ ਇੱਕ ਉਹਦਾ ਜਿਹੜਾ ਹੋਰ ਸ਼ੇਰ ਹੈ ਉਹ ਕਾਫੀ ਜਿਹੜੀ ਮੈਂ ਗੱਲ ਕੀਤੀ ਆ ਪ੍ਰੇਮ ਵਾਲੀ, ਲਵ ਵਾਲੀ ਜਾਂ ਇਸ਼ਕ ਵਾਲੀ, ਉਹ ਉਹ ਉਹਦੇ ਚ ਕਾਫੀ ਉਹਨੂੰ ਦੇਖੋ ਕਿਵੇਂ ਬੜੇ ਤਰੀਕੇ ਦੇ ਨਾਲ ਉਹਨੂੰ ਗੱਲ ਨੂੰ ਲਿਆਂਦਾ ਹੈ। ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ, ਵਾਇਲਨ ਦਾ ਗਜ਼ਲ ਫੇਰ ਰਿਹਾ ਸੀ ਸਿੱਖਾਂ ਤੇ, ਜੇਲ੍ਹ ਚ ਇੱਕ ਸੱਜਣ ਦਾ ਡੱਕਿਆ ਹੋਇਆ ਸੀ। ਅੱਗੇ ਉਹ ਸ਼ੇਰ ਆ ਜਿਹੜਾ, ਅਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਤੂੰ ਕੱਲ ਰਾਤੀ ਕਿਸ ਮਹਿਬੂਬ ਨੂੰ ਰੋਇਆ ਸੀ। ਤੇ ਇਹ ਹੁਣ ਜਿਹੜੀ ਏਦਾਂ ਦੀ ਗੱਲ ਹੈ ਜਿਹੜੀ ਇਹ ਇਸ ਤਰੀਕੇ ਦੇ ਨਾਲ ਜਿਹੜੀ ਕਰਨੀ, ਇਹ ਸੁਜੀਤ ਪਾਤਰ ਦਾ ਜਿਹੜਾ ਹੈ ਉਹ ਹੀ ਹਿੱਸੇ ਆਈ ਹੈ। ਤੇ ਜਿੱਦਾਂ ਸ਼ਿਵ ਕੁਮਾਰ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ, ਉਹ ਬਿਮਾਰ ਰਹੇ ਤੇ ਲੰਬਾ ਸਮਾਂ ਉਹਨੂੰ ਲਿਵਰ ਖਰਾਬ ਹੋ ਗਿਆ, ਫਿਰ ਅਲਟੀਮੇਟਲੀ ਉਹ ਆਪਣੇ ਸਹੁਰੇ ਘਰ ਚਲੇ ਗਏ ਜਿੱਥੇ ਉਹਨਾਂ ਦਾ ਦੇਹਾਂਤ ਹੁੰਦਾ। ਤੇ ਪਰ ਪਾਤਰ ਸਾਹਿਬ ਦਾ ਜਿਹੜਾ ਸੀ ਉਹ ਚਲੇ ਜਾਣਾ, ਉਹ ਇੱਕ ਬਿਲਕੁਲ ਅਚਾਨਕ ਏਦਾਂ ਸੀ ਕਿ ਜਿਵੇਂ ਏਦਾਂ ਸਵਿਚ ਹੁੰਦੀ ਆ ਆਪਾਂ ਆਨ ਆਫ ਕਰ ਦਿੰਦੇ ਹਾਂ, ਲਾਈਟ ਜਗ ਰਹੀ ਆ ਤਾਂ ਉਹਨੂੰ ਬਟਨ ਆਪਾਂ ਬੰਦ ਕਰਤਾ ਤੇ ਆਫ ਹੋ ਗਈ, ਉਹਨਾਂ ਜਾਣਾ ਏਦਾਂ ਸੀ। ਦਸ ਮਈ ਨੂੰ ਉਹ ਬਰਨਾਲੇ ਇੱਕ ਪ੍ਰੋਗਰਾਮ ਸੀ ਉੱਥੇ ਗਏ ਆ, ਉੱਥੇ ਉਹ ਆਪਣੀਆਂ ਕਵਿਤਾਵਾਂ ਪੜ੍ਹ ਕੇ ਆਏ ਆ, ਵੱਡਾ ਫੰਕਸ਼ਨ ਸੀਗਾ। ਤੇ ਉੱਥੇ ਉਹ ਇੱਕ ਕਵਿਤਾ ਜਿਹੜੀ ਵਾਰ ਵਾਰ ਸੋਸ਼ਲ ਮੀਡੀਆ ਤੇ ਬੜੀ ਚੱਲੀ, ਜਗਾ ਦੇ ਮੋਮਬੱਤੀਆਂ, ਉਹ ਉੱਥੇ ਬਕਾਇਦਾ ਤਰਨਮ ਦੇ ਵਿੱਚ ਗਾ ਕੇ ਪੜ੍ਹ ਕੇ ਆਏ। ਤੇ ਉੱਥੋਂ ਵਾਪਸੀ ਦੇ ਉੱਤੇ ਰਸਤੇ ਦੇ ਵਿੱਚ ਕੁਛ ਉਹ ਕਹਿੰਦੇ ਸੀ, ਕੋਈ ਦੋਸਤ ਉਹਨਾਂ ਦੇ ਆਏ ਹੋਏ ਸੀ ਮੁੱਲਾਂਪੁਰ ਦੇ ਲਾਗੇ, ਤੇ ਉੱਥੇ ਰੁਕੇ ਤੇ ਕਾਫੀ ਉਹ ਲੇਟ ਫਿਰ ਘਰ ਆਏ, ਸਵੇਰੇ ਉੱਠੇ ਹੀ ਨੀ ਗੇ। ਤੇ ਮਤਲਬ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਚਲੇ ਜਾਣਾ ਏਦਾਂ ਸੀ। ਤੇ ਨਾ ਕਿਸੇ ਦਾ ਇਹ ਹੈ ਕਿ ਅਗਲੇ ਦਿਨ ਵੀ ਉਹਨਾਂ ਦੇ ਪ੍ਰੋਗਰਾਮ ਦੋ ਤਿੰਨ ਉਲੀਕੇ ਹੋਏ ਸੀ, ਤੇ ਉਹ ਪ੍ਰੋਗਰਾਮ ਫਿਰ ਏਦਾਂ ਹੀ ਲੱਗਿਆ ਜਿਹਨਾਂ ਨੂੰ ਸੁਣਿਆ ਤਾਂ ਕਿ ਨਹੀਂ ਉਹ ਠੀਕ ਨੀ ਜਾਂ ਤਬੀਅਤ ਨੀ ਠੀਕ, ਉਹ ਕਹਿੰਦੇ ਕਿ ਉਹ ਆਉਣਾ ਨੀ ਚਾਹੁੰਦੇ ਜਾਂ ਏਦਾਂ ਦੀਆਂ ਗੱਲਾਂ ਬਾਅਦ ਦੇ ਵਿੱਚ ਦੋਸਤਾਂ ਨੇ ਦੱਸੀਆਂ। ਤੇ ਕਮਾਲ ਦੀ ਗੱਲ ਹੈ ਤੇ 8-9 ਮਈ ਨੂੰ ਉਹ ਚੰਡੀਗੜ੍ਹ ਸੀ, ਕਿਉਂਕਿ ਉਦੋਂ ਪੰਜਾਬ ਆਰਟਸ ਕੌਂਸਲ ਦੇ ਉਹ ਚੇਅਰਮੈਨ ਸੀਗੇ। ਇੱਥੇ ਉਹਨਾਂ ਦੀ ਕਿਤਾਬ ਦੇ ਉੱਪਰ ਉਹਨਾਂ ਦੀਆਂ ਕਵਿਤਾਵਾਂ ਟਰਾਂਸਲੇਟ ਕਰ ਰਹੇ ਸੀ ਇੱਥੇ ਯੋਜਨਾ ਰਾਬਤ ਡੀਨ ਨੇਗੇ ਲੈਂਗੁਏਜ ਦੇ, ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿੰਦੀ ਅਨੁਵਾਦ ਕਰ ਰਹੇ ਸੀ। ਤੇ ਉਹ ਇੱਥੇ ਲਗਾਤਾਰ ਸਿਟਿੰਗ ਹੋਈਆਂ ਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਤੇ ਇਹ 9 ਤਰੀਕ ਨੂੰ ਵੀ ਉਹ ਇਹ ਕਹਿ ਕੇ ਗਏ ਕਿ ਆਪਾਂ ਚਲੋ ਹੁਣ ਅਗਲੀ ਮੀਟਿੰਗ ਤੇ ਮਿਲਦੇ ਹਾਂ। ਤੇ ਪਰ 10 ਤਰੀਕ ਦੀ ਰਾਤ ਨੂੰ ਤੇ 11 ਦੀ ਦਰਮਿਆਨੀ ਰਾਤ ਨੂੰ ਜਿਹੜੇ ਸੀ ਉਹ ਚਲੇ ਗਏ। ਤੇ ਉਹਨਾਂ ਦਾ ਜਿਹੜਾ ਸੀ ਉਹ ਜਿੱਦਾਂ ਸ਼ਿਵ ਕੁਮਾਰ ਦਾ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਲੂਣਾ ਵਰਗੇ ਨਾਟਕ ਵੀ ਲਿਖੇ ਤੇ ਫਿਲਮਾਂ ਦੇ ਵਿੱਚ ਵੀ ਬਹੁਤ ਗੀਤ ਲਿਖੇ। ਤੇ ਇਸੇ ਤਰ੍ਹਾਂ ਪਾਤਰ ਸਾਹਿਬ ਨੇ ਨਾਟਕਾਂ ਦਾ ਕੁਛ ਨਾਟਕਾਂ ਦਾ ਉਹਨਾਂ ਨੇ ਅਨੁਵਾਦ ਕੀਤਾ ਤੇ ਨਾਟਕਾਂ ਦੇ ਗੀਤ ਬੜੀ ਸ਼ਿੱਦਤ ਦੇ ਨਾਲ ਲਿਖੇ। ਤੇ ਇੱਕ ਲੋਰਕਾ ਦਾ ਬੜਾ ਮਸ਼ਹੂਰ ਨਾਟਕ ਹੈ ਬਲੱਡ ਵੈਡਿੰਗ, ਤੇ ਪੂਰਾ ਵਰਲਡ ਫੇਮਸ ਨਾਟਕ ਹੈ ਲੋਰਕਾ ਦਾ, ਉਹਦਾ ਉਹਨਾਂ ਨੇ ਪੰਜਾਬੀ ਅਨੁਵਾਦ ਉਹਨਾਂ ਨੇ ਕੀਤਾ ਸੀਗਾ ਅੱਗ ਦੇ ਕਲੀਰੇ ਕਰਕੇ। ਇਹ ਵੀ ਕਾਫੀ ਖੇਡਿਆ ਗਿਆ ਇੰਟਰਨੈਸ਼ਨਲੀ ਹੋਰਨਾਂ ਥਾਵਾਂ ਤੇ, US ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਖੇਡਿਆ ਗਿਆ। ਤੇ ਚੌਧਰੀ ਨੀਲ ਮਾਨ ਸਿੰਘ ਵੱਡੇ ਥੀਏਟਰ ਦੇ ਰੰਗਕਰਮੀ ਹੈਗੇ ਆ ਚੰਡੀਗੜ੍ਹ ਨੇ ਜਿਹੜੇ, ਉਹਨਾਂ ਨੇ ਉਹ ਨਾਟਕ ਤਿਆਰ ਕੀਤਾ ਤੇ ਉਹਦੇ ਗੀਤ ਵੀ ਉਹਨਾਂ ਨੇ ਲਿਖੇ। ਤੇ ਆਪਣਾ ਉਹਦੇ ਜਿਹੜਾ ਨਾਟਕ ਦਾ ਚਲੋ ਅਨੁਵਾਦ ਤਾਂ ਖੈਰ ਉਹਨਾਂ ਨੇ ਜਿਹੜਾ ਹੈ ਕੀਤਾ, ਹੋਰ ਇਸ ਤਰ੍ਹਾਂ ਹੀ ਨਾਟਕਾਂ ਦੇ ਉਹਨਾਂ ਨੇ ਜਿਹੜੇ ਅਨੁਵਾਦ ਕੀਤੇ। ਇਹ ਵੀ ਉਹਨਾਂ ਦਾ ਕੰਮ ਵੀ ਜਿਹੜਾ ਸੀ ਕਾਫੀ ਜਿਹੜਾ ਸੀ ਉਹ ਬਹੁ ਪੱਖੀ ਸੀ ਜਾਂ ਬਹੁ ਪਾਸੇ ਸੀ। ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜਿਹੜਾ ਵਿਰਾਸਤ ਏ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ ਜੋ ਬਣਿਆ, ਵਿਰਾਸਤ ਏ ਖਾਲਸਾ ਦੇ ਵਿੱਚ ਜਦੋਂ ਅਸੀਂ ਉਹ ਜਰਨੀ ਸ਼ੁਰੂ ਕਰਦੇ ਹਾਂ ਐਂਟਰੀ ਕਰਕੇ, ਉੱਥੇ ਉਹ ਇੱਕ ਕਮੈਂਟਰੀ ਚੱਲਦੀ ਹੈ ਤੇ ਉਹ ਪਾਤਰ ਸਾਹਿਬ ਦੀ ਆਵਾਜ਼ ਚ ਹੀ ਹੈ ਤੇ ਪਾਤਰ ਸਾਹਿਬ ਨੇ ਹੀ ਲਿਖੀ। ਦੂਰਦਰਸ਼ਨ ਤੇ ਉਹਨਾਂ ਨੇ ਇਸ ਤਰੀਕੇ ਨਾਲ ਬੜੇ ਪ੍ਰੋਗਰਾਮ ਕੀਤੇ ਫੋਕਲੋਰ ਤੇ, ਉਹਨਾਂ ਦੀ PhD ਵੀ ਫੋਕਲੋਰ ਤੇ ਸੀ। ਤੇ ਇਹ ਇਸ ਪਾਸੇ ਨੂੰ ਜਿਹੜਾ ਹੈ ਉਹਨਾਂ ਦਾ ਕਾਫੀ ਜਿਹੜਾ ਸੀਗਾ ਉਹ ਧਿਆਨ ਰਿਹਾ। ਤੇ ਆਪਣੇ ਸਮਿਆਂ ਦੇ ਦੇਖੋ ਰਣਜੋਤ ਜੀ ਵੱਡੇ, ਮੈਂ ਸਮਝਦਾ ਕਿ ਰਾਈਟਰ ਜਾਂ ਵੱਡੇ ਲੇਖਕ ਦੋਨੇ ਹੀ, ਸ਼ਿਵ ਕੁਮਾਰ ਤੇ ਸੁਰਜੀਤ ਪਾਤਰ, ਜੇ ਆਪਾਂ ਉਹਨਾਂ ਬਾਰੇ ਗੱਲਾਂ ਕਰਦੇ ਰਹੀਏ, ਉਹਨਾਂ ਦੀ ਪੋਇਟਰੀ ਬਾਰੇ ਗੱਲਾਂ ਬਾਤਾਂ ਕਰਦੇ ਰਹੀਏ ਤਾਂ ਆਪਾਂ ਭਾਵੇਂ ਪੂਰਾ ਦਿਨ ਗੱਲਾਂ ਬਾਤਾਂ ਕਰਦੇ ਰਹੀਏ ਇਕੱਲੀ ਇਕੱਲੀ ਕਵਿਤਾ ਕੋਟ ਕਰਕੇ। ਤੇ ਪਰ ਇਹ ਵੀ ਆਪਾਂ ਇੱਕ ਇਹ ਮਈ ਦਾ ਮਹੀਨਾ, ਇੱਕ ਇਹ ਵੀ ਸਬੱਬ ਜਾਂ ਇਤਫਾਕ ਕਹਿ ਸਕਦੇ ਹਾਂ ਕਿ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਗਏ ਸੀ 1973 ਚ, ਤੇ 2024 ਦੇ ਵਿੱਚ ਜਿਹੜਾ ਹੈ 10-11 ਮਈ ਦੀ ਦਰਮਿਆਨੀ ਰਾਤ ਨੂੰ, 11 ਮਈ ਆਪਾਂ ਕਹਿ ਸਕਦੇ ਹਾਂ ਕਿ ਪਾਤਰ ਸਾਹਿਬ ਸਾਡੇ ਕੋਲ ਜਿਹੜੇ ਹੈ ਉਹ ਚਲੇ ਗਏ।
1: ਜੀ ਬਿਲਕੁਲ। ਤੇ ਆਪਾਂ ਜਿੱਦਾਂ ਕੱਲਾ ਇਸ ਮਹੀਨੇ ਦੀ ਸਿਮਿਲੈਰਿਟੀ ਨਹੀਂ, ਆਪਾਂ ਜਿੱਦਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਵਿੱਚ ਸਾਂਝੀਆਂ ਵੀ ਕੀਤੀਆਂ ਨੇ, ਇੱਕ ਬੇਸਿਕ ਜਿਹੜੀ ਦੋਵਾਂ ਦੇ ਵਿੱਚ ਸਾਂਝ ਹੀ ਉਹ ਗਾਉਣ ਦੀ ਵੀ ਸੀ ਕਿ ਦੋਵੇਂ ਜਣੇ ਆਪਣਾ ਆਪਣੀ ਜਿਹੜੀ ਲਿਖਤ ਆ ਉਹਨੂੰ ਤਰਨਮ ਦੇ ਵਿੱਚ ਗਾ ਲੈਣਾ, ਇਹ ਵੀ ਹਰ ਇੱਕ ਕਵੀ ਦੇ ਹਿੱਸੇ ਨਹੀਂ ਆਇਆ। ਸੋ ਇਹਨਾਂ ਦੋਵਾਂ ਦੀ ਇਹ ਵੀ ਇੱਕ ਸਿਮਿਲੈਰਿਟੀ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਇੱਕ ਆਪਣਾ ਸੁਭਾਅ ਵੇਖੀਏ ਤਾਂ ਉਹਦੇ ਵਿੱਚੋਂ ਕੁਛ ਇੱਕ ਸਿਮਿਲੈਰਿਟੀਜ਼ ਤੁਹਾਨੂੰ ਹੋਰ ਮਿਲ ਜਾਂਦੀਆਂ ਕਿ ਉਹ ਆਪਣੇ ਆਪਣੇ ਪਿਆਰ ਨੂੰ ਇੰਨੀ ਬਰੀਕੀ ਦੇ ਨਾਲ ਉਸ ਚੀਜ਼ ਨੂੰ ਵੇਖਣਾ, ਬਚਣਾ, ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ, ਇਰਦ ਗਿਰਦ ਨੂੰ, ਜਿੱਦਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਮੈਨਸ਼ਨ ਕੀਤੀਆਂ। ਇੱਕ ਚੀਜ਼ ਜ਼ਰੂਰ, ਕਿਉਂਕਿ ਤੁਹਾਡੀ ਵੀ ਕਾਫ਼ੀ ਨੇੜਤਾ ਰਹੀ ਆ, ਤੁਸੀਂ ਮਿਲੇ ਗਿਲੇ, ਉਹ ਕਹਿੰਦੇ ਨੇ ਕਿ ਜਿਹੜੇ ਇਹ ਵੱਡੇ ਸ਼ਾਇਰ ਹੁੰਦੇ ਨੇ ਜਾਂ ਫਿਰ ਜਿਹੜਾ ਬੰਦਾ ਲਿਖਦਾ ਵਾ ਜਾਂ ਫਿਰ ਜਿਹੜਾ ਕ੍ਰੀਏਟ ਕਰਦਾ ਵਾ, ਉਹ ਆਮ ਬੰਦਿਆਂ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਤੰਗ ਰਹਿੰਦਾ ਵਾ, ਕਿਉਂਕਿ ਉਹ ਸਮਾਜ ਦੀਆਂ ਬਰੀਕੀਆਂ ਨੂੰ, ਹੋਰੇ ਵਰਤਾਰਿਆਂ ਨੂੰ ਜ਼ਿਆਦਾ ਹੀ ਕੁਛ ਕਰੀਬੀ ਵੇਖ ਲੈਂਦਾ ਅਤੇ ਉਹ ਚੀਜ਼ ਉਹਨੂੰ ਬੇਚੈਨ ਰੱਖਦੀ ਆ, ਚਾਹੇ ਕਿ ਉਹ ਕਲਮ ਦੇ ਜ਼ਰੀਏ ਉਹਨੂੰ ਲਾਹ ਤਾਂ ਦਿੰਦਾ ਵਾ ਕਾਗਜ਼ ਦੇ ਉੱਤੇ, ਪਰ ਉਹਨੂੰ ਇੰਨੀ ਕੁ ਬਰੀਕੀ ਦੇ ਵਿੱਚ ਸੋਚ ਲੈਂਦਾ ਕਿ ਉਹਦੀ ਪਰਸਨੈਲਿਟੀ ਦੇ ਉੱਤੇ ਉਹਦਾ ਅਸਰ ਦਿਖਾਈ ਦਿੰਦਾ ਵਾ। ਤੁਸੀਂ ਤੁਹਾਡਾ ਵਾਹ ਵਾਸਤਾ ਰਹਿੰਦਾ ਵਾ ਰਾਈਟਰਸ ਦੇ ਨਾਲ, ਇਹਨਾਂ ਦੇ ਨਾਲ ਵੀ ਰਿਹਾ ਵਾ, ਕੀ ਇਹ ਸੱਚ?
0: ਨਹੀਂ ਦੇਖੋ, ਇੱਕ ਗੱਲ ਤਾਂ ਬੜੀ ਸਾਫ ਹੈ ਕਿ ਜਿਹੜਾ ਜਿੰਨਾ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ, ਮੁਸ਼ਕਲਾਂ ਨਾਲ, ਉਹਨਾਂ ਦੀ ਪੀੜਾ ਦੇ ਨਾਲ ਉਹਨੂੰ ਨੇੜੋਂ ਦੇਖਦਾ, ਭਾਵੇਂ ਉਹ ਪੀੜਾ ਕਿਸੇ ਰੂਪ ਚ, ਭਾਵੇਂ ਗੁਰਬਤ ਦੇ ਰੂਪ ਚ ਪੀੜਾ ਹੈ, ਭਾਵੇਂ ਇਸ਼ਕ ਕਿਸੇ ਦੀ ਇਸ਼ਕ ਮਿਜ਼ਾਜੀ ਵਾਲੀ ਜਾਂ ਪ੍ਰੇਮ ਵਾਲੀ ਜਿਹੜੀ ਉਦਾਂ ਦੀ ਪੀੜਾ ਹੈ, ਉਹ ਬਿਰਹੋਂ ਹੈ, ਤੇ ਜਿਹਦੀ ਗੱਲ ਸ਼ਿਵ ਕੁਮਾਰ ਬਟਾਲਵੀ ਕਰਦੇ ਆ, ਉਸ ਤੋਂ ਪਹਿਲਾਂ ਫਰੀਦ ਜੀ ਨੇ ਜਿਹਦੀ ਗੱਲ ਕੀਤੀ ਹੈ, ਬਿਰਹਾ ਬਿਰਹਾ ਜਿਹੜਾ ਆਖੀਏ ਬਿਰਹਾ ਤੋਂ ਸੁਲਤਾਨ, ਤੇ ਉਹ ਜਿਹੜੀ ਇਹ ਜਿੱਦਾਂ ਪਾਤਰ ਸਾਹਿਬ ਦਾ ਸੀਗਾ ਜਾਂ ਸ਼ਿਵ ਕੁਮਾਰ ਦਾ ਜਿਹੜਾ ਸੀਗਾ, ਤੇ ਉਹ ਇਹ ਬਿਲਕੁਲ ਇਹ ਗੱਲ ਠੀਕ ਹੈ ਕਿ ਉਹਨਾਂ ਦੇ ਭਾਵੇਂ ਉਹ ਸੁਭਾਅ ਪੱਖੋਂ ਪਾਤਰ ਸਾਹਿਬ ਬਹੁਤ ਮਸਕੀਨ ਸੀ, ਬੜਾ ਖਿੜਕੇ ਮਿਲਦੇ ਸੀ, ਖੁੱਲ ਕੇ ਮਿਲਦੇ ਸੀ, ਪਰ ਜਦੋਂ ਵੀ ਕਿਤੇ ਉਹ ਕੁਛ ਸੋਚਦੇ ਸੀ, ਉਹਨਾਂ ਦਾ ਇਹ ਨੋਟ ਕੀਤਾ ਕਈ ਵਾਰੀ, ਉਹ ਦੋਨੇ ਹੱਥ ਜੋੜ ਕੇ ਜਾਂ ਦੋਨੇ ਹੱਥਾਂ ਦੀਆਂ ਉਂਗਲਾਂ ਐਂ ਇੱਦਾਂ ਇੱਦਾਂ ਕਰਦੇ ਰਹਿੰਦੇ ਸੀ ਜਦੋਂ ਕੁਛ ਸੋਚਦੇ ਸੀ, ਤੇ ਉਹ ਫਿਰ ਉਹਨਾਂ ਦੀ ਲਿਖਤ ਤੋਂ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਝਲਕਦੀ ਹੈ, ਤੇ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਵੇ। ਪਾਤਰ ਸਾਹਿਬ ਦੀ ਇੱਕ ਗਜ਼ਲ ਹੈ, ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ, ਤੇ ਉਹ ਕਿਉਂਕਿ ਬਿਰਖ ਦਾ ਸਿੰਬਲ ਖੈਰ ਸ਼ਿਵ ਕੁਮਾਰ ਨੇ ਵੀ ਵਰਤਿਆ ਤੇ ਪਾਤਰ ਸਾਹਿਬ ਨੇ, ਪਰ ਪਾਤਰ ਸਾਹਿਬ ਨੇ ਜ਼ਿਆਦਾ ਵਰਤਿਆ, ਪਾਤਰ ਸਾਹਿਬ ਨੇ ਇਹਨੂੰ ਬਹੁਤ ਵੱਡਾ ਇੱਕ ਵੱਡੇ ਮੈਟਾਫਰ ਦੇ ਤੌਰ ਤੇ ਜਿਹੜਾ ਹੈ ਇਹਨੂੰ ਰੁੱਖ ਨੂੰ ਬਿਰਖ ਨੂੰ ਉਹਨਾਂ ਨੇ ਸਾਰੇ ਸ਼ਬਦ ਹੀ ਵਰਤਿਆ, ਬਿਰਖ ਵੀ ਰੁੱਖ ਵੀ ਦਰਖਤ ਵੀ ਤੇ ਵਣ ਵੀ ਜੰਗਲ ਇੱਦਾਂ ਦੇ ਸਾਰੇ ਸ਼ਬਦ ਜਿਹੜੇ ਉਹ ਵਰਤੇ। ਉਹ ਕਈ ਵਾਰੀ ਜਿਹੜੀ ਮਨੁੱਖ ਦੀ ਤੁਲਨਾ ਵੀ ਜਿਹੜੇ ਹੈ ਉਹ ਇੱਦਾਂ ਕਰਦੇ ਉਹਦੇ ਚ, ਜਿਵੇਂ ਇਸੇ ਗਜ਼ਲ ਦੇ ਵਿੱਚ, ਜਿਸ ਨਾਲੋਂ ਚੀਰ ਕੇ ਮੈਨੂੰ ਬੰਜਲੀ ਬਣਾ ਲਿਆ, ਬੰਜਲੀ ਦੇ ਰੂਪ ਵਿੱਚ ਮੈਂ ਬਿਰਖ ਦੀ ਚੀਕ ਹਾਂ, ਤੇ ਉਹ ਜਿਹੜੀ ਉੱਥੇ ਜ਼ਰੂਰ ਇਹ ਗੱਲ ਇਹ ਹੁੰਦੀ ਹੈ, ਤੇ ਪਰ ਜਦੋਂ ਉਹ ਬੋਲਦੇ ਸੀ, ਕਿਉਂਕਿ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ 1972 ਦੇ ਵਿੱਚ ਉਹਨਾਂ ਦੇ ਮੂੰਹੋਂ ਸਿਰਫ ਇੱਕੋ ਹੀ ਜਿਹੜਾ ਸੀ ਕੀ ਪੁੱਛਦੇ ਹਾਲ ਫਕੀਰਾਂ ਦਾ ਇਹ ਗੀਤ ਸੁਣਿਆ, ਮੈਂ ਉਦੋਂ ਬਹੁਤ ਛੋਟਾ ਸੀ, ਸਕੂਲ ਚ ਪੜ੍ਹਦਾ ਸੀ, ਉਹਨਾਂ ਨੂੰ ਤਾਂ ਮੈਂ ਉਵੇਂ ਨੀ ਬਹੁਤਾ ਜੱਜ ਕਰ ਸਕਿਆ, ਨੋਟ ਕਰ ਸਕਿਆ, ਕਿਉਂਕਿ ਬਾਅਦ ਦੇ ਵਿੱਚ ਅਗਲੇ ਸਾਲ ਤੋਂ ਉਹਨਾਂ ਦੀ ਡੈਥ ਹੋ ਗਈ, ਤੇ ਪਰ ਪਾਤਰ ਸਾਹਿਬ ਨੂੰ ਦੇਖਿਆ ਵੀ ਜਦੋਂ ਉਹ ਮੰਚ ਤੇ ਬੋਲਦੇ ਸੀ, ਤੇ ਮੰਚ ਤੇ ਜਦੋਂ ਬੋਲਦੇ ਸੀ ਉਹ ਰੈਫਰੈਂਸ ਵੀ ਇੱਦਾਂ ਦੇ ਦਿੰਦੇ ਸੀ ਜਿਵੇਂ ਉਹਨਾਂ ਦੇ ਅੰਦਰੋਂ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੋਣ, ਪਰ ਉਹ ਕਦੇ ਵੀ ਡੈਕਲਾਮੇਟਰੀ ਸਟਾਈਲ ਚ ਨਹੀਂ ਸੀ ਬੋਲਦੇ, ਜਿਵੇਂ ਹੋਰ ਬਹੁਤ ਸਾਰੇ ਰਾਈਟਰ ਬੋਲਦੇ ਜਾਂ ਲੀਡਰ ਬੋਲਦੇ ਆ, ਉਹ ਜਿਵੇਂ ਗੱਲਾਂ ਕਰ ਰਹੇ ਹੁੰਦੇ ਆ ਇਸ ਤਰੀਕੇ ਨਾਲ ਜਿਹੜੀ ਉਹ ਓਦਾਂ ਜਿਹੜੀ ਉਹ ਗੱਲ ਕਰਦੇ ਸੀ, ਤੇ ਪਰ ਜਿਹੜੀ ਹੈ ਕਿ ਸਮਾਜ ਦੀ ਕੋਈ ਸਮੱਸਿਆ ਵੱਡੀ ਜਾਂ ਸਮਾਜ ਦੀ ਪੀੜਾ ਜਿਹਨੂੰ ਆਪਾਂ ਸਮਝਦੇ ਹਾਂ ਕਿਸੇ ਰੂਪ ਦੇ ਵਿੱਚ, ਤੇ ਉਹ ਜ਼ਰੂਰ ਜਿਹੜਾ ਸੀਗਾ ਉਹ ਆਉਂਦੀ ਸੀ, ਫੇਸ ਤੇ ਵੀ ਆ ਜਾਂਦੀ ਸੀ ਕਈ ਵਾਰੀ, ਉਂਝ ਭਾਵੇਂ ਕਦੇ ਗੁੱਸੇ ਹੁੰਦੇ ਜਾਂ ਓਦਾਂ ਨਹੀਂ ਦੇਖਿਆ ਕਦੇ ਮੀਟਿੰਗਾਂ ਵਗੈਰਾ ਚ ਵੀ, ਚਲੋ ਜਦੋਂ ਆਰਟ ਕੌਂਸਲ ਦੇ ਚੇਅਰਮੈਨ ਰਹੇ ਹੈ, ਤੇ ਪਰ ਇਹ ਵੀ ਉਹ ਗੰਭੀਰ ਜਿਹੜਾ ਹੈ ਚਿਹਰੇ ਤੇ ਉਹ ਗੰਭੀਰਤਾ ਆ ਜਾਣੀ ਜਾਂ ਹੋਰ ਹੈ, ਇਹ ਜ਼ਰੂਰ ਜਿਹੜਾ ਸੀ ਉਹ ਦੇਖਿਆ ਜਾਂਦਾ ਸੀ।
1: ਜੀ ਸੋ ਹੌਲੀ ਹੌਲੀ ਉਹ ਚੀਜ਼ਾਂ ਸ਼ਾਇਦ ਬਾਕੀਆਂ ਨਾਲੋਂ ਵੱਧ ਫਿਰ ਲੁਕਾਉਣੀਆਂ ਵੀ ਆ ਜਾਂਦੀਆਂ ਹੋਣਗੀਆਂ ਇੱਧਰ ਜਿਵੇਂ ਆਪਾਂ ਹੁਣ ਦੋ ਵੱਡੀਆਂ ਸ਼ਖਸੀਅਤਾਂ ਦੀ ਆਪਾਂ ਗੱਲ ਕਰ ਰਹੇ ਹਾਂ ਅਤੇ ਇਹ ਵੀ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਇੱਕ ਕੋਈ ਵੱਡਾ ਨਾਂ ਹੁੰਦਾ ਵਾ ਅਤੇ ਉਹਦੇ ਆਲੇ ਦੁਆਲੇ ਕਈ ਵੱਡੇ ਨਾਂ ਵੇਖਣ ਨੂੰ ਮਿਲਦੇ ਆ ਫਿਰ ਉਸ ਤੋਂ ਬਾਅਦ ਕਈ ਚੀਜ਼ਾਂ ਕਈ ਕਹਿੰਦੇ ਨੇ ਕਿ ਕਾਲ ਇੱਦਾਂ ਦੇ ਨੇ ਜਿਹਦੇ ਵਿੱਚ ਕੋਈ ਓਡਾ ਵੱਡਾ ਨਾਂ ਨਹੀਂ ਅਤੇ ਆਸ ਪਾਸ ਫਿਰ ਉਹ ਹੋਰ ਵੀ ਕੋਈ ਓਡੀ ਵੱਡੀ ਛਾਲ ਨਹੀਂ ਮਾਰਦਾ ਇੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਤਾਂ ਉਹਨਾਂ ਸਮਿਆਂ ਦੇ ਦਰਮਿਆਨ ਕਹਿੰਦੇ ਕਿ ਜਿਉਂਦੇ ਜੀ ਉਨੀ ਪ੍ਰਸਿੱਧੀ ਨਹੀਂ ਸੀ ਮਿਲੀ ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਜ਼ਿਆਦਾ ਪ੍ਰਵਾਨ ਕੀਤਾ ਗਿਆ ਉਸ ਸਮੇਂ ਤੱਕ ਲੋਕ ਇੰਨੀ ਤਵੱਜੋ ਇੰਨਾ ਸੀਰੀਅਸ ਨਹੀਂ ਲੈਂਦੇ ਹੁੰਦੇ
0: ਨਹੀਂ ਦੇਖੋ ਇੱਕ ਗੱਲ ਸੀ ਉਹ ਉਹ ਚ ਥੋੜਾ ਜਿਹਾ ਕਾਰਨ ਇਹ ਹੈ ਜਿਵੇਂ ਪਾਤਰ ਸਾਹਿਬ ਮੈਂ ਕਹਿੰਦਾ ਉਹਨਾਂ ਨੇ ਲੰਬੀ ਲਾਈਫ ਜ਼ਿੰਦਗੀ ਉਹਨਾਂ ਦੀ ਰਹੀ ਤੇ ਜਿਹੜਾ ਸੀਗਾ ਸ਼ਿਵ ਕੁਮਾਰ ਦੀ ਤਾਂ ਲਾਈਫ ਹੀ ਬੜੀ ਛੋਟੀ ਸੀ ਬੜੀ ਛੋਟੀ ਜ਼ਿੰਦਗੀ ਉਹਨਾਂ ਨੇ ਜਿਹੜੀ ਹਯਾਤੀ ਉਹਨਾਂ ਦੀ ਬਹੁਤ ਹੀ ਆਪਾਂ ਕਹਿ ਰਹੇ ਹਾਂ ਕਿ ਮਿਆਦ ਬੜੀ ਘੱਟ ਸੀਗੀ ਤੇ ਉਹ ਇੱਕ ਗੱਲ ਸੀ ਕਿ ਸ਼ਿਵ ਕੁਮਾਰ ਕਾਲਜਾਂ ਦੇ ਵਿੱਚ ਉਸ ਵੇਲੇ ਯੂਨੀਵਰਸਿਟੀ ਦੇ ਵਿੱਚ ਜਾਂ ਜਿਹੜੀਆਂ ਇੰਟਲੈਕਚੁਅਲ ਸਟੇਜਸ ਨੇ ਸਟੇਜਾਂ ਨੇ ਉੱਥੇ ਉੱਥੇ ਉਹ ਬਹੁਤ ਪਾਪੂਲਰ ਹੋਏ ਜਿਹੜਾ ਜਾਂ ਉਸ ਵੇਲੇ ਦਾ ਜਿਹੜਾ ਯੰਗਸਟਰ ਸੀ ਜਿਹੜਾ ਮੁੰਡੇ ਕੁੜੀਆਂ ਉਹਨਾਂ ਦੇ ਵਿੱਚ ਬਹੁਤ ਜਿਹੜੇ ਉਹ ਪਾਪੂਲਰ ਸੀ ਜਦੋਂ ਪਤਾ ਲੱਗਦਾ ਕਿ ਉੱਥੇ ਸ਼ਿਵ ਕੁਮਾਰ ਨੇ ਆਉਣਾ ਕਵਿਤਾ ਪੜ੍ਹਨ ਜਾਂ ਲੋਕ ਜਿਹੜੇ ਸੀਗੇ ਟੁੱਟ ਕੇ ਜਿਹੜੇ ਸੀ ਉੱਥੇ ਪੈਂਦੇ ਸੀ ਜਾਂਦੇ ਸੀ ਤੇ ਕਮਾਲ ਦੀ ਗੱਲ ਇਹ ਹੈ ਕਿ ਸ਼ਿਵ ਕੁਮਾਰ ਬਟਾਲਵੀ ਬਹੁਤਾ ਪੜ੍ਹ ਵੀ ਨਹੀਂ ਸਕਿਆ ਤੇ ਨਾਭੇ ਕਾਲਜ ਜਦੋਂ ਕਹਿੰਦੇ ਪੜ੍ਹਦੇ ਸੀ ਤੇ ਉਹਨਾਂ ਦੀ ਜਿਹੜੀ ਇੱਕ ਕਿਤਾਬ ਸੀ ਆਰਤੀ ਉਹ ਆਪ ਉਦੋਂ ਬੀ ਏ ਪਾਰਟ ਵਨ ਦਾ ਸਟੂਡੈਂਟ ਸੀ ਉਦੋਂ ਐਫ ਏ ਹੁੰਦੀ ਸੀਗੀ ਤੇ ਜਿਹਨੂੰ ਬਾਅਦ ਚ ਬੀ ਏ ਕਹਿਣ ਲੱਗ ਗਏ ਤੇ ਦੋ ਹਿੱਸਿਆਂ ਦੇ ਵਿੱਚ ਉਹਨੂੰ ਵੰਡ ਲਿਆ ਗਿਆ ਤੇ ਉਹ ਕਹਿੰਦੇ ਕਿ ਉਹਨਾਂ ਦੀ ਕਿਤਾਬ ਜਿਹੜੀ ਬੀ ਏ ਚ ਲੱਗੀ ਹੋਈ ਸੀ ਆਰਤੀ ਤੇ ਇਹ ਵੀ ਕਮਾਲ ਦੀ ਗੱਲ ਸੀ ਤੇ ਪਰ ਇਹ ਵੀ ਉੱਥੇ ਉਸ ਵੇਲੇ ਦੇ ਯੰਗਸਟਰ ਦੇ ਵਿੱਚ ਸ਼ਿਵ ਕੁਮਾਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਪਾਪੂਲਰ ਸੀ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਪ੍ਰਸਿੱਧੀ ਡੈਥ ਤੋਂ ਬਾਅਦ ਜਿਹੜਾ ਸੀ ਫਿਰ ਉਹ ਆਵਾਮ ਦੇ ਵਿੱਚ ਕਿਉਂਕਿ ਉਹਨਾਂ ਦੇ ਲਿਖੇ ਜਿਹੜੇ ਗੀਤ ਉਹ ਸਾਹਮਣੇ ਆਏ ਤੇ ਲੋਕਾਂ ਨੇ ਗਾਏ ਤੇ ਜਾਂ ਫਿਰ ਇਹ ਗੱਲਾਂ ਹੌਲੀ ਹੌਲੀ ਸਾਹਮਣੇ ਆਈਆਂ ਕਿ ਇਹ ਅੱਛਾ ਇਹ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਜਿਵੇਂ ਉਹ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਨੂੰ ਹੀਰੇ ਹੀਰੇ ਆਖੇ ਆਏ ਨੀ ਲੰਬਾ ਮੁੰਡਾ ਲੰਬੜਾਂ ਦਾ ਇੱਦਾਂ ਦੇ ਜਿਹੜੇ ਗੀਤ ਲਾਊਡ ਸਪੀਕਰਾਂ ਤੇ ਵੀ ਜਿਹੜੇ ਆ ਉਹ ਵੱਜਦੇ ਰਹੇ ਤੇ ਉਹ ਫਿਰ ਜਿਉਂ ਜਿਉਂ ਜਿਹੜੀ ਉਹ ਗੱਲ ਅੱਗੋਂ ਜਿਹੜੀ ਉਹ ਚੱਲਦੀ ਗਈ ਸਾਡੀ ਸੋਸਾਇਟੀ ਦੇ ਵਿੱਚ ਫਿਰ ਉਹ ਪਿੰਡਾਂ ਤੱਕ ਜਿਹੜਾ ਸੀਗਾ ਸ਼ਿਵ ਕੁਮਾਰ ਪਹੁੰਚਿਆ ਆਪਣੇ ਗੀਤਾਂ ਦੇ ਨਾਲ ਆਪਣੀ ਕਵਿਤਾ ਦੇ ਨਾਲ ਭਾਵੇਂ ਬਾਅਦ ਚ ਲੂਣਾ ਨਾਟਕ ਲੋਕਾਂ ਨੇ ਤਿਆਰ ਕੀਤਾ ਇੱਕ ਨਵੇਂ ਜਿਹੜਾ ਸੀਗਾ ਇਹ ਪੋਇਟ ਦੇ ਰੂਪ ਦੇ ਵਿੱਚ ਤੇ ਪਾਤਰ ਸਾਹਿਬ ਦਾ ਇਹ ਰਿਹਾ ਕਿ ਕਿਉਂਕਿ ਉਹ ਸ਼ੁਰੂ ਤੋਂ ਮੂਵਮੈਂਟਾਂ ਦੇ ਨਾਲ ਨਾਲ ਵਿਚਰੇ ਤੇ ਜਦੋਂ ਕਿਸਾਨ ਸੰਘਰਸ਼ ਕਿਸਾਨ ਅੰਦੋਲਨ ਚੱਲਿਆ ਉਹ ਖੁਦ ਉਹਦੇ ਵਿੱਚ ਇੱਕ ਪਾਰਟ ਵਾਂਗੂ ਜਿਹੜਾ ਸੀਗਾ ਉਹ ਬਣੇ ਰਹੇ ਤੇ ਫਿਰ ਉਹ ਜ਼ਿਆਦਾ ਜਿਹੜਾ ਸੀ ਉਹ ਪਾਪੂਲਰ ਹੋਏ ਬਾਅਦ ਵਿੱਚ ਇਸ ਤੱਕ ਕਿ ਕਿਸਾਨ ਜਥੇਬੰਦੀਆਂ ਨੇ ਵੀ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦਾ ਬਕਾਇਦਾ ਸਾਲ ਬਾਅਦ ਬਰਸੀ ਮਨਾਈ ਤੇ ਇਹ ਵੀ ਜਿਹੜਾ ਹੈ ਕਿਸੇ ਕਿਸੇ ਲੇਖਕ ਦੇ ਹਿੱਸੇ ਆਉਂਦੀ ਹੈ ਇਹ ਗੱਲ
1: ਜੀ ਜਾਂਦੇ ਜਾਂਦੇ ਆਪਾਂ ਜੇ ਹੁਣ ਅਜੋਕੇ ਸਮੇਂ ਵੱਲ ਜੇ ਝਾਤੀ ਪਾ ਰਹੀਏ ਤੇ ਲੰਮੇ ਪਹਿਲਾਂ ਤਾਂ ਕਹਿੰਦੇ ਕਿ ਸਦੀਆਂ ਬੀਤ ਜਾਂਦੀਆਂ ਕਈ ਵਾਰੀ ਸਾਨੂੰ ਓਡੇ ਵੱਡੇ ਨਾਂ ਸਾਨੂੰ ਨਹੀਂ ਮਿਲਦੇ ਬੜਾ ਔਖਾ ਵਾ ਕਿਸੇ ਵੀ ਸਾਹਿਤ ਦੇ ਲਈ ਇੰਨੇ ਵੱਡੇ ਨਾਂ ਜਿਹੜੇ ਆ ਉਹਦੇ ਵਿੱਚ ਹੋਣੇ ਅਤੇ ਉਹਨਾਂ ਦਾ ਸਮਾਜ ਨੂੰ ਇਸ ਤਰੀਕੇ ਦੇ ਨਾਲ ਵੇਖਣਾ ਵਾਚਣਾ ਲਿਖਣਾ ਇੱਕ ਸੇਧ ਦੇਣਾ ਸੋ ਉਸ ਤੋਂ ਬਾਅਦ ਆਪਾਂ ਵੇਖਿਆ ਕਿ ਇੱਕ ਲੰਮਾ ਖਲਾ ਇਹਦੇ ਇਨ ਬਿਟਵੀਨ ਆਪਾਂ ਕੋਈ ਉਹਨਾਂ ਵੱਡਾ ਨਾਂ ਜਾਂ ਇੱਦਾਂ ਕਹਿ ਲਈ ਕਿ ਵੱਡੇ ਸੀ ਵੀ ਅਤੇ ਉਨੀ ਪ੍ਰਸਿੱਧੀ ਨਹੀਂ ਮਿਲੀ ਉਸ ਤੋਂ ਬਾਅਦ ਫਿਰ ਹੁਣ ਸੁਰਜੀਤ ਪਾਤਰ ਸਾਹਿਬ ਤੋਂ ਬਾਅਦ ਵੀ ਜੇ ਆਪਾਂ ਵੇਖੀਏ ਤੇ ਉਹ ਵਾਲੀ ਚੀਜ਼ ਹਾਲੇ ਵੀ ਮਿਸਿੰਗ ਲੱਗਦੀ ਆ ਕੀ ਇਹ ਅਜੋਕੇ ਸਮੇਂ ਦੀ ਤਰਾਸਦੀ ਆ ਜਾਂ ਫਿਰ ਆਪਾਂ ਵੇਖੀਏ ਇਤਿਹਾਸ ਦੇ ਵਿੱਚ ਤੇ ਸਮੇਂ ਦਰ ਸਮੇਂ ਇੱਦਾਂ ਹੀ ਇਹ ਵਿੱਚ ਖਲਾਅ ਪੈਦਾ ਹੁੰਦਾ ਜਾਂ ਫਿਰ ਇਹ ਟੈਕਨੋਲੋਜੀ ਦੇ ਵੀ ਕਰਕੇ ਆਪਾਂ ਥੋੜਾ ਜਿਹਾ ਵੇਖ ਰਹੇ ਹਾਂ ਇਹ ਵਰਤਾਰਾ
0: ਨਹੀਂ ਇੱਦਾਂ ਨਹੀਂ ਟੈਕਨੋਲੋਜੀ ਦਾ ਖੈਰ ਕਈ ਵਾਰੀ ਸਪੋਰਟ ਵੀ ਕਰਦੀ ਹੈ ਤੁਹਾਨੂੰ ਤੇ ਪਰ ਜਿਹੜੀ ਦੂਜੀ ਗੱਲ ਹੈ ਨਾ ਜੀ ਉਹ ਇਹ ਕਿ ਇਹ ਬੜੀ ਜਿੱਦਾਂ ਮੈਂ ਕਿਹਾ ਨਾ ਕਿ ਜਿੱਦਾਂ ਇੱਕ ਬੜਾ ਉਹ ਪਾਪੂਲਰ ਸ਼ੇਅਰ ਆ ਅਕਸਰ ਹੀ ਲੋਕ ਸਟੇਜਾਂ ਤੇ ਸੁਣਾਉਂਦੇ ਆ ਹਜ਼ਾਰੋਂ ਵਰਸ ਨਰਗ ਸਪਨੀ ਬੇਨੂਰੀ ਪੇਰ ਹੋਤੀ ਹੈ ਤੇ ਬੜੀ ਮੁਸ਼ਕਿਲ ਸੇ ਪੈਦਾ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ ਤੇ ਉਹ ਓਦਾਂ ਦੀ ਗੱਲ ਹੁੰਦੀ ਹੈ ਕਈ ਵਾਰੀ ਤੇ ਕੰਟੈਂਪਰੇਰੀ ਸ਼ਿਵ ਕੁਮਾਰ ਦੇ ਵੀ ਸ਼ਾਇਰ ਸੀਗੇ ਪ੍ਰੋਫੈਸਰ ਮੋਹਨ ਸਿੰਘ ਸੀ ਉਸ ਵੇਲੇ ਤੇ ਅੰਮ੍ਰਿਤਾ ਪ੍ਰੀਤਮ ਸੀ ਇਹਦੇ ਵੱਡੇ ਨਾਂ ਸੀ ਇਹਨਾਂ ਦੇ ਪਰ ਉਹਨਾਂ ਨੂੰ ਉਦਾਂ ਦੀ ਜਿਹੜੀ ਨਾ ਹੀ ਤਾਂ ਉਹਨਾਂ ਦੀ ਪੋਇਟਰੀ ਦੇ ਵਿੱਚ ਉਹ ਲੋਕਾਂ ਦੇ ਨਾਲ ਜੁੜਨ ਵਾਲੀ ਜਾਂ ਹੋਰ ਉਹ ਗੱਲ ਸੀ ਜਾਂ ਸੰਵੇਦਨਾ ਦੇ ਪੱਧਰ ਤੇ ਕਹਿ ਲਓ। ਤੇ ਇਸ ਤਰ੍ਹਾਂ ਜਿਹੜਾ ਹੈਗਾ ਪਾਤਰ ਸਾਹਿਬ ਦੇ ਜਿਹੜੇ ਕੰਟੈਂਪਰੇਰੀ ਵੀ ਜਿਹੜੇ ਹੈਗੇ ਵੱਡੇ ਸ਼ਾਇਰ ਹੋਏ ਨੇ, ਹਰ ਸਾਲ ਸਾਹਿਤ ਅਕਾਡਮੀ ਦਾ ਜਿਹੜਾ ਪਾਠ ਜਿਹੜਾ ਹੈ ਉਹ ਮਿਲਦਾ ਹੈ। ਤੇ ਪਰ ਇਹਨਾਂ ਦਾ ਵੀ ਇਸ ਤਰੀਕੇ ਦੇ ਨਾਲ ਹੀ ਰਿਹਾ ਕਿ ਜਿਹੜੀ ਆਮ ਜਿਹੜੀ ਆਵਾਮ ਦੀ ਜਿਹੜੀ ਸੰਵੇਦਨਾ ਉਹਨੂੰ ਫੜਨਾ ਤੇ ਉਹਨੂੰ ਪੋਇਟਰੀ ਦੇ ਵਿੱਚ ਇਸ ਤਰੀਕੇ ਨਾਲ ਕਹਿਣਾ ਤੇ ਉਹਨਾਂ ਸ਼ਬਦਾਂ ਦੇ ਵਿੱਚ ਕਹਿਣਾ ਜਿਹੜੇ ਸ਼ਬਦਾਂ ਦੇ ਵਿੱਚ ਇਹ ਬੰਦੇ ਨੂੰ ਲੱਗੇ ਕਿ ਉਹ ਬਿਲਕੁਲ ਉਹਦੇ ਜਿਹੜੀ ਧੁਰ ਅੰਦਰ ਜਿਹੜੀ ਆ ਉਹ ਗੱਲ ਲੈ ਗਈ। ਪਾਤਰ ਸਾਹਿਬ ਦਾ ਇੱਕ ਕਵਿਤਾ ਉਹ ਬੜੀ ਪਾਪੂਲਰ ਹੋਈ ਸੀ ਆਨੰਦ ਕਿਸ਼ੋਰ, ਤੁਸੀਂ ਪੜ੍ਹੀ ਹੋਣੀ, ਤੇ ਉਹਦੇ ਚ ਤਾਂ ਉਹਨਾਂ ਨੇ ਮਤਲਬ ਕਿ ਇੱਕ ਪੋਲੀਟੀਕਲੀ ਤੁਸੀਂ ਕਿਵੇਂ ਕਿੱਥੇ ਸਟੈਂਡ ਕਰਦੇ ਹੋ ਜਾਂ ਕਿਵੇਂ ਖੜਦੇ ਹੋ। ਉਹ ਕਹਿੰਦੇ ਵੀ ਜੇ ਕੋਈ ਪ੍ਰਵਾਸੀ ਆ ਕੇ ਉਹਦੇ ਬੱਚੇ ਇੱਥੇ ਪੰਜਾਬੀ ਸਿੱਖਦੇ ਆ, ਇੰਨਾ ਸੋਹਣਾ ਊੜਾ ਊੜਾ ਉਹ ਲਿਖਦੇ ਆ, ਉਹ ਕਾਫੀ ਲੰਬੀ ਕਵਿਤਾ ਉਹਦੀ ਆਨੰਦ ਕਿਸ਼ੋਰ ਦੀ ਬੇਟੀ ਮਾਧੁਰੀ ਕਿਵੇਂ ਊੜਾ ਊੜਾ ਲਿਖਦੀ ਹੈ ਬਾੜੇਵਾਲ ਦੇ ਸਕੂਲ ਦੇ ਵਿੱਚ, ਤੇ ਉਹਦੇ ਜਿਹੜਾ ਹੈਗਾ ਮੁਕਾਬਲੇ ਅੱਛਰ ਸਿੰਘ ਦਾ ਜਿਹੜਾ ਪੋਤਾ ਹੈ ਉਹ ਕਾਨਵੈਂਟ ਸਕੂਲ ਚ ਪੜ੍ਹਨ ਜਾਂਦਾ, ਉਹ ਅੰਗਰੇਜ਼ੀ ਪੜ੍ਹਦਾ, ਤੇ ਉਹਨੂੰ ਇੱਕ ਪੋਲੀਟੀਕਲੀ ਸੋਸ਼ਲੀ ਜਿਹੜੀਆਂ ਇਹ ਇਹ ਮਸਲੇ ਨੇ ਜਿਹੜੇ ਤੁਹਾਡੇ ਲੈਂਗੁਏਜ ਦੇ ਜਿਹਦੇ ਤੇ ਅਕਸਰ ਮੂਵਮੈਂਟਾਂ ਵੀ ਚੱਲਦੀਆਂ ਰਹੀਆਂ ਸਾਰਾ, ਜਾਂ ਤੁਹਾਡੇ ਸੱਭਿਆਚਾਰ ਦੇ ਮਸਲੇ ਨੇ, ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਉਹ ਟੱਚ ਕੀਤਾ। ਉਹ ਵੀ ਹਰੇਕ ਦੇ ਹਿੱਸੇ ਜਿਹੜਾ ਹੈ ਨਹੀਂ ਆਉਂਦਾ, ਕਈ ਵਾਰੀ ਇਸ ਤਰੀਕੇ ਨਾਲ ਵੀ ਜਿਹੜਾ ਹੈ ਉਹ ਸੋਚਿਆ ਜਾ ਸਕਦਾ, ਸੋ ਇਹ ਵੀ ਇੱਕ ਕਾਰਨ।
1: ਜੀ ਬਹੁਤ ਸ਼ੁਕਰੀਆ ਤੁਹਾਡਾ, ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ, ਬਹੁਤ ਲੰਮੀਆਂ ਗੱਲਾਂ, ਕਿਉਂਕਿ ਇਹ ਸ਼ਾਇਰ ਕਹਿੰਦੇ ਕਿ ਥੋੜ੍ਹੀ ਜਿਹੀ ਜ਼ਿੰਦਗੀ ਜਿਉਂਦਾ ਪਰ ਉਹ ਸੌਵਾਂ ਸਾਲਾਂ ਜਿੰਨੀ ਜ਼ਿੰਦਗੀ ਜਿਉਂ ਜਾਂਦਾ, ਉਹਦੇ ਉੱਤੇ ਆਪਾਂ ਹੋਰ ਬਹੁਤ ਸਾਰਾ ਕੁਛ ਆਪਾਂ ਵਾਚ ਸਕਦੇ ਹਾਂ, ਰਿੜਕ ਸਕਦੇ ਹਾਂ, ਕੱਢ ਸਕਦੇ ਹਾਂ, ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਸਕਦੇ ਹਾਂ, ਆਪਣਾ ਰਸ ਲੈ ਸਕਦੇ ਹਾਂ, ਪਰ ਇਹ ਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਦੁਬਾਰਾ ਕਿਤੇ ਇੱਥੋਂ ਹੀ ਆਪਾਂ ਗੱਲਾਂ ਬਾਤਾਂ ਫਿਰ ਸ਼ੁਰੂ ਕਰਾਂਗੇ। ਬਹੁਤ ਧੰਨਵਾਦ ਤੁਹਾਡਾ, ਬੜੀਆਂ ਵਡਮੁੱਲੀਆਂ ਗੱਲਾਂ ਅੱਜ ਜਾਣਨ ਕਰਨ ਨੂੰ ਸੁਣਨ ਨੂੰ ਮਿਲੀਆਂ।
0: ਹਾਂਜੀ ਸ਼ੁਕਰੀਆ
1: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਡਾਕਟਰ ਸੁਰਜੀਤ ਪਾਤਰ ਜੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਉੱਤੇ। ਸੋ ਇਹਨਾਂ ਦੋਹਾਂ ਦਾ ਹੀ ਮਈ ਮਹੀਨੇ ਦੇ ਵਿੱਚ ਦੇਹਾਂਤ ਹੋਇਆ ਸੀ, ਸੋ ਇਹ ਵੀ ਇੱਕ ਸਾਂਝ ਇਹਨਾਂ ਦੋਵਾਂ ਵੱਡੇ ਸ਼ਾਇਰਾਂ ਦੀ ਆਪਸ ਦੇ ਵਿੱਚ। ਇਹਨਾਂ ਨੇ ਮਈ ਮਹੀਨਾ ਚੁਣਿਆ ਇਸ ਜਗਤ ਤੋਂ ਜਾਣ ਦੇ ਲਈ, ਜਾਂ ਰੱਬ ਨੇ ਮਈ ਮਹੀਨੇ ਦੇ ਵਿੱਚ ਇਸ ਜਗਤ ਤੋਂ ਇਹਨਾਂ ਨੂੰ ਲੈ ਕੇ ਗਿਆ ਰੱਬ। ਸੋ ਇਹਨਾਂ ਦੀਆਂ ਲਿਖਤਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਡਾਕਟਰ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਲਿਖੀ ਇਹ ਗਜ਼ਲ ਆਓ ਕੁਲਵੰਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ।
2: ਤੇਰੇ ਦੀਪ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ, ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ, ਬਹੁਤ ਮੁਕਤ ਹੈ। ਸ਼ਾਇਰ ਹਰੇਕ ਸ਼ੇਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ, ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ। ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ, ਮੁਹੱਬਤ ਦਾ ਰੰਗ ਵੀ, ਫਲਸਫੇ ਦਾ ਰੰਗ ਵੀ, ਜ਼ਿੰਦਗੀ ਦਾ ਰੰਗ ਵੀ, ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ। ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ, ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening.
2: Haji Haji, Haji Haji, Haji Haji, Radio Haji.
1: Radio Haji, 1674 AM, 24/7 Indian Radio, Sydney ka apna Indian radio station.
2: Radio Haji.
3: Stay tuned.
4: Radio Haji, 1674 AM. Aas karde hain din tuhanu vadhiya ja reha hovega. ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਰੀਅਲ ਸਟੇਟ ਦੇ ਵਿੱਚ ਬਹੁਤਾ ਸਮਾਂ ਨਹੀਂ ਸੀ ਹੋਇਆ, ਦੂਸਰਾ ਕੁ ਸਾਲ ਸੀ। ਇੱਕ ਜੋੜਾ ਆਇਆ, ਕਹਿੰਦੇ ਨੇ ਨਵਾਂ ਬਣਾਇਆ ਸੀ ਘਰ ਪਰ ਹੁਣ ਵੇਚਣਾ। ਦੋਵੇਂ ਮੈਨੂੰ ਮਿਲਣ ਵੱਖਰੀਆਂ ਵੱਖਰੀਆਂ ਗੱਡੀਆਂ 'ਚ ਆਏ ਸੀ, ਸੋ ਨਾ ਕਹਿਣ 'ਤੇ ਵੀ ਬੜਾ ਕੁਛ ਆਪੇ ਹੀ ਸਮਝ ਆ ਗਿਆ। ਆਪਸ ਦੇ ਵਿੱਚ ਗੱਲਬਾਤ ਵੀ ਬਿਲਕੁਲ ਉਨੀ ਕੀ ਕਰਦੇ ਸੀ ਜਿੰਨੀ ਕੁ ਬਹੁਤ ਜ਼ਰੂਰੀ ਹੁੰਦੀ। ਕੁਛੜ ਸੀ 7 ਮਹੀਨਿਆਂ ਦੀ, ਇੱਕ ਪਿਆਰੀ ਜੀ ਬੱਚੀ ਛਾਤੀ ਦੇ ਨਾਲ ਲੱਗੀ, ਐਂ ਬਿੱਟਰ ਬਿੱਟਰ ਮੇਰੇ ਵੱਲ ਵੇਖੀ ਜਾਵੇ। ਹੁਣ ਮੇਰੇ ਕੋਲ ਦੋ ਹੀ ਰਾਹ ਸੀ, ਜਾਂ ਤਾਂ ਮੈਂ ਚੁੱਪ ਚੁਪੀਤੇ ਘਰ ਵੇਚਦਾ, ਆਪਣੀ ਕਮਿਸ਼ਨ ਬਣਾਵਾਂ ਅਤੇ ਪਾਸੇ ਹੋ ਜਾਂ, ਅਤੇ ਜਾਂ ਫਿਰ ਆਪਣੀ ਇਨਸਾਨੀਅਤ, ਇਨਸਾਨ ਹੋਣ ਦਾ ਮੈਂ ਫਰਜ਼ ਨਿਭਾਵਾਂ, ਇਨਸਾਨੀਅਤ ਵਿਖਾਉਂਦਿਆਂ ਉਹਨਾਂ ਦੀ ਸੁਲਾ ਸਫਾਈ ਕਰਾਵਾਂ। ਪਰ ਜੇ ਇੰਜ ਕੀਤਾ ਤਾਂ ਫਿਰ ਦਿਹਾੜੀ 'ਤੇ ਲੱਤ ਵੱਜੂ। ਖੈਰ ਪਹਿਲਾ ਰਾਹ ਕੁਛ ਜ਼ਿਆਦਾ ਵਧੀਆ ਲੱਗਾ। ਅਕਸਰ ਹੀ ਸੋਚਦਾ ਕਿ ਆਪਣੀ ਜਿਹੜੀ ਆਪਸੀ ਤਣਾਅ ਹੁੰਦੀ ਹੈ ਉਹਦੀ ਵਜ੍ਹਾ ਕੀ ਹੋ ਸਕਦੀ ਹੈ, ਪਰ ਅਗਲੀ ਪਲ ਪ੍ਰਾਈਵੇਸੀ ਕਾਨੂੰਨ ਰਾਹ ਦੇ ਵਿੱਚ ਡੱਕ ਲਿਆ ਕਰਦਾ। ਹੋਰ 100 ਤਰ੍ਹਾਂ ਦੀਆਂ ਡਿੱਚਣਾ, ਇੱਕ ਹੋਰ ਸਲਾਹ ਕਿ ਬਿਨਾਂ ਵਜ੍ਹਾ ਦੂਜਿਆਂ ਦੇ ਮਾਮਲੇ ਦੇ ਵਿੱਚ ਲੱਤ ਨਹੀਂ ਅੜਾਈਦੀ, ਦਖਲ ਨਹੀਂ ਦੇਈਦੀ, ਬਿਨਾਂ ਮੰਗਿਆਂ ਸਲਾਹ ਨਹੀਂ ਦੇਈਦੀ, ਬੜਾ ਮਹਿੰਗਾ ਸਾਬਤ ਹੁੰਦਾ। ਇਹ ਸਾਰਾ ਕੁਛ ਮਨ ਦੇ ਵਿੱਚ ਆਇਆ, ਪਰ ਇਸ ਦੇ ਬਾਵਜੂਦ ਮਝੈਲ ਖੂਨ ਡੱਕਿਆ ਨਹੀਂ ਗਿਆ। 2 ਘੜੀਆਂ ਤਲਵਾਰ ਦੀ ਢਾਲ 'ਤੇ ਤੁਰਿਆ, ਜੇ ਕਿਸੇ ਦਾ ਟੁੱਟਦਾ ਘਰ ਬਚ ਜਾਂਦਾ ਤਾਂ ਘਾਟੇ ਵਾਲਾ ਸੌਦਾ ਨਹੀਂ ਹੈ। ਸਿੰਘ ਸਾਹਿਬ, ਇਹ ਸੌਦਾ ਕਰ ਲੈਣਾ ਚਾਹੀਦਾ, ਆਪਣੇ ਮਨ ਨੇ ਅੰਦਰੋਂ ਸਲਾਹ ਦਿੱਤੀ। ਇਸ ਤੋਂ ਬਾਅਦ 1-2 ਮੀਟਿੰਗਾਂ ਹੋਈਆਂ ਸੀ ਉਸ ਪਰਿਵਾਰ ਦੇ ਨਾਲ, ਦੋਵੇਂ ਥੋੜ੍ਹੇ ਜਿਹੇ ਹੋਰ ਵਿਸ਼ਵਾਸ ਦੇ ਵਿੱਚ ਆ ਗਏ, ਦੋਵਾਂ ਨਾਲ ਵੱਖੋ ਵੱਖਰੀ ਗੱਲਬਾਤ ਕੀਤੀ। ਉਸੇ ਗੱਲਬਾਤ ਦੇ ਵਿੱਚੋਂ ਕੁਛ ਕੋਖ ਪੜਤਾਲ ਨਿਕਲੀ, ਅਖੀਰ ਸਾਰਾ ਮਾਮਲਾ ਸ਼ੱਕ ਦਾ ਹੀ ਨਿਕਲਿਆ। ਮੁੰਡਾ ਇੱਥੇ ਪੁਰਾਣਾ ਆਇਆ ਸੀ, ਨਾਲ ਦੀ ਨਵੀਂ ਨਵੀਂ ਵਿਆਹ ਕੇ ਲਿਆਂਦੀ ਸੀ, ਇੱਕ ਦਿਨ ਇੰਡੀਆ ਤੋਂ ਆਈ, ਇੱਕ ਫੋਨ ਕਾਲ ਜਿਹਨੇ ਸਾਰਾ ਮਾਮਲਾ ਖੜਾ ਕਰ ਦਿੱਤਾ। ਉਸ ਤੋਂ ਬਾਅਦ ਕਦੀ ਘਰ ਦਾ ਮਾਮਲਾ ਸੁਝਿਆ ਨਹੀਂ, ਮਗਰੋਂ ਉਸਨੇ ਵੀ ਆਖਣਾ ਸ਼ੁਰੂ ਕਰ ਦਿੱਤਾ, ਇਸਨੇ ਇੱਥੇ ਕੋਈ ਰੱਖੀ ਹੋਣੀ ਆ, ਇਹ ਜੇ ਮੈਨੂੰ ਕਹਿੰਦੀ ਹੈ ਤੇ ਮੈਂ ਇਹਨੂੰ ਕਹਿੰਦਾ। ਗੱਲ ਕਾਹਦੀ ਕਿ ਦੋਵੇਂ ਇੱਕ ਦੂਸਰੇ ਦੇ ਉੱਤੇ ਸ਼ੱਕ ਕਰਨਾ ਸ਼ੁਰੂ ਹੋ ਗਏ, ਤੋਮਤਾਂ ਲੱਗਣੀਆਂ ਸ਼ੁਰੂ ਹੋ ਗਈਆਂ, ਮਿਹਣੇ ਸ਼ੁਰੂ ਹੋ ਗਏ, ਦੂਸ਼ਣਬਾਜ਼ੀਆਂ ਸ਼ੁਰੂ ਹੋ ਗਈਆਂ, ਸ਼ੱਕ ਸ਼ੁਬਾ ਵਾਲਾ ਸਿਲਸਿਲਾ ਜਿਹੜਾ ਹੌਲੀ ਹੌਲੀ ਵੱਧਦਾ ਵੱਧਦਾ ਇੱਥੋਂ ਤੱਕ ਆਣ ਪਹੁੰਚਿਆ। ਹੁਣ ਦੋਵੇਂ ਵੱਖਰਾ ਹੋਣਾ ਚਾਹੁੰਦੇ ਨੇ, ਵੱਖ ਵੱਖ ਰਾਹਾਂ ਦੇ ਉੱਤੇ ਤੁਰ ਕੇ, ਕਿੰਨਾ ਕੁ ਮਹਿੰਗਾ ਪੈ ਚੁੱਕਾ ਇਹਦਾ ਵੀ ਅੰਦਾਜ਼ਾ ਲਾਉਣ ਦਾ ਬੜੀ ਵਾਰੀ ਕੋਸ਼ਿਸ਼ ਕੀਤੀ। ਅਖੀਰ ਦੇ ਵਿੱਚ ਇੱਕ ਵਿਚੋਲਾ ਲੱਭਿਆ, ਵਿਚੋਲਾ ਉਹ ਲੱਭਿਆ ਜਿਹੜਾ ਇੰਜ ਦੇ ਮਾਮਲਿਆਂ ਦੇ ਵਿੱਚ ਬੜਾ ਸੁਹਿਰਦ ਬੜਾ ਸੁਹਿਰਦ ਸੀ, ਬੜਾ ਸੁਚੱਜਾ ਸੀ, ਬੜੀ ਚੰਗੀ ਸੋਚ ਰੱਖਦਾ ਸੀ। ਇਹ ਸਾਰਾ ਮਾਮਲਾ ਉਹਦੇ ਸਪੁਰਦ ਕੀਤਾ ਅਤੇ ਮੈਂ ਆਪ ਵਿੱਚੋਂ ਪਾਸੇ ਹੋ ਕੇ ਬਹਿ ਗਿਆ। ਫਿਰ ਕੈਨੇਡਾ ਦੀ ਭੱਜ ਦੌੜ ਵਾਲੀ ਜ਼ਿੰਦਗੀ, ਸਾਰਾ ਬਿਰਤਾਂਤ ਭੁੱਲ ਗਿਆ, ਪਤਾ ਹੀ ਨਹੀਂ ਰਿਹਾ। ਕਾਫੀ ਅਰਸੇ ਤੋਂ ਮਗਰੋਂ ਉਹੀ ਜੋੜਾ ਫਿਰ ਦੁਬਾਰਾ ਇੱਕ ਸਟੋਰ ਦੇ ਵਿੱਚ ਮਿਲਿਆ। ਨਿੱਕੀ ਜਿਹੀ ਬੱਚੀ ਹੁਣ ਵੱਡੀ ਹੋ ਚੁੱਕੀ ਸੀ, ਕੋਲ ਹੀ ਖੇਡਦੀ ਤੁਰੀ ਫਿਰਦੀ। ਸਤਿ ਸ਼੍ਰੀ ਅਕਾਲ ਬੁਲਾਈ, ਸਤਿ ਸ਼੍ਰੀ ਹਾਲ ਚਾਲ ਪੁੱਛਿਆ, ਇਸ ਤੋਂ ਇਲਾਵਾ ਬਹੁਤੀ ਗੱਲ ਨਹੀਂ ਕਰ ਸਕਿਆ, ਕਿਉਂ ਐਵੇਂ ਪੁਰਾਣੀਆਂ ਗੱਲਾਂ ਯਾਦ ਦਿਵਾਉਣੀਆਂ। ਦੋਵਾਂ ਨੇ ਬਸ ਇੰਨਾ ਕੁ ਦੱਸਿਆ ਕਿ ਅਜੇ ਵੀ ਉਸੇ ਘਰ ਦੇ ਵਿੱਚ ਰਹਿੰਦੇ ਹਾਂ। ਨਿੱਕੇ ਨਿਆਣੇ ਅਕਸਰ ਹੀ ਮੈਨੂੰ ਵੇਖ ਕੇ ਡਰ ਜਾਇਆ ਕਰਦੇ ਨੇ, ਪਰ ਉਹ ਨਿੱਕੀ ਜਿਹੀ ਬਾਲੜੀ ਮੇਰੇ ਵੱਲ ਵੇਖ ਕੇ ਇਦਾਂ ਮੁਸਕਰਾ ਰਹੀ ਸੀ ਜਿਵੇਂ ਉਹ ਧੰਨਵਾਦ ਕਰ ਰਹੀ ਹੋਵੇ। ਮੈਨੂੰ ਲੱਗਾ ਜਿੱਦਾਂ ਉਹ ਕਹਿ ਰਹੀ ਹੋਵੇ ਅੰਕਲ ਸ਼ੁਕਰੀਆ, ਸਾਡੇ ਆਲਣੇ ਨੂੰ ਖਿਰਲਰ ਨੂੰ ਬਚਾ ਲਿਆ ਤੁਸੀਂ। ਫਿਰ ਤਿੰਨਾਂ ਨੂੰ ਇਕੱਠੇ ਤੁਰੇ ਜਾਂਦਿਆਂ ਵੇਖ ਕੇ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਹੋਇਆ। ਉਸ ਦਿਨ ਮਹਿਸੂਸ ਹੋਇਆ ਕਿ ਇਨਸਾਨੀਅਤ ਦਾ ਨਿਭਾਇਆ ਫਰਜ਼ ਪੈਸੇ ਦੇ ਉੱਤੇ ਬੜਾ ਭਾਰੂ ਆ। ਜੇ ਉਸ ਦਿਨ ਥੋੜ੍ਹੀ ਜਿਹੀ ਕਮਿਸ਼ਨ ਕਮਾ ਕੇ ਆਪ ਪਾਸਿਓਂ ਦੀ ਲੰਘਿਆ ਹੁੰਦਾ ਅਤੇ ਅੱਜ ਇਕੱਲੇ ਇਕੱਲੇ ਤੁਰੇ ਫਿਰਦੇ ਇਹਨਾਂ ਜੀਆਂ ਦੇ ਨਾਲ ਅੱਖ ਨਹੀਂ ਸੀ ਮਿਲਾਈ ਜਾਣੀ। ਇਸ ਬੱਚੀ ਨੇ ਕਦੀ ਮੈਨੂੰ ਮਾਫ਼ ਨਹੀਂ ਸੀ ਕਰਨਾ। ਬੜੀਆਂ ਸਾਰੀਆਂ ਚੀਜ਼ਾਂ ਇਸ ਦੁਨੀਆਂ ਦੇ ਵਿੱਚ ਜੋ ਪੈਸੇ ਖਰਚ ਕੇ ਲਈਆਂ ਜਾ ਸਕਦੀਆਂ, ਪਰ ਇਹ ਰਿਸ਼ਤੇ ਨਹੀਂ ਮਿਲਦੇ, ਆਪਣੇ ਪਰਿਵਾਰ ਦੇ ਜੀ ਨਹੀਂ ਮਿਲਦੇ। ਇੱਕ ਵਾਰੀ ਖੇਰੂ ਖੇਰੂ ਹੋਇਆ ਆਲਣਾ ਬਾਅਦ 'ਚ ਨਹੀਂ ਜੁੜਦਾ। ਪਤਾ ਲੱਗਾ ਦੋਵੇਂ ਹੁਣ ਕਿਸੇ ਦੂਸਰੇ ਸ਼ਹਿਰ 'ਚ ਚਲੇ ਗਏ ਨੇ, ਪਰ ਜਿਹੜਾ ਸੁਲਾ ਸਫਾਈ ਕਰਾਉਣ ਵਾਲਾ ਬਾਬਾ ਸੀ ਉਹ ਜਹਾਨੋਂ ਕੂਚ ਕਰ ਗਿਆ। ਕਿੰਨੀਆਂ ਦੁਆਵਾਂ ਲੈ ਕੇ ਗਿਆ ਹੋਊਗਾ ਉਹ ਬਾਬਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ। ਕੋਸ਼ਿਸ਼ ਕਰੀਏ ਸਾਡੇ ਘਰ ਜੁੜੇ ਰਹਿਣ, ਇਹ ਆਲਣੇ ਇਸੇ ਤਰ੍ਹਾਂ ਜੁੜੇ ਰਹਿਣ, ਸਾਡੇ ਬੱਚੇ ਮਾਂ ਅਤੇ ਪਿਓ ਦੋਵਾਂ ਦਾ ਨਿੱਘ ਮਾਣਦੇ ਰਹਿਣ, ਅਤੇ ਜੇ ਆਸ ਪਾਸ ਕੋਈ ਖਿਲਰਦਾ ਆਲਣਾ ਵੇਖਦੇ ਹੋ ਕੋਸ਼ਿਸ਼ ਕਰੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਯਤਨ ਕਰ ਸਕਦੇ ਹੋ ਕਰਕੇ ਉਸ ਆਲਣੇ ਨੂੰ ਖਿਲਰ ਨੂੰ ਬਚਾ ਲਓ। ਅਜੋਕੇ ਸਮੇਂ ਦੇ ਵਿੱਚ ਆਪਾਂ ਦੁਨੀਆ ਭਰ ਦੇ ਵਿੱਚ, ਨਾ ਕਿ ਇਕੱਲਾ ਬਾਹਰ, ਭਾਰਤ ਦੇ ਵਿੱਚ ਵੀ ਹਰ ਜਗ੍ਹਾ ਹੀ ਇੱਕ ਅਜੀਬ ਜਿਹੀ ਹਵਾ ਚੱਲੀ ਆ। ਕੋਈ ਕਿਸੇ ਦੀ ਮੰਨਦਾ ਨਹੀਂ, ਕੋਈ ਸੁਣਦਾ ਨਹੀਂ। ਗੱਲ ਗੱਲ 'ਤੇ ਹਰ ਕਿਸੇ ਨੂੰ ਲੱਗਦਾ ਕਿ ਮੈਂ ਇਕੱਲਾ ਗੁਜ਼ਾਰਾ ਕਰ ਲੂੰਗਾ, ਪਰ ਸੱਚਾਈ ਇਹ ਆ ਕਿ ਨਹੀਂ, ਇਕੱਲੇ ਗੁਜ਼ਾਰਾ ਕਰਨਾ ਇਹ ਮਸਲੇ ਦਾ ਹੱਲ ਨਹੀਂ ਆ। ਮੁਸ਼ਕਲਾਂ ਹੋਰ ਵੱਧ ਜਾਂਦੀਆਂ ਨੇ, ਇੱਕ ਦੇ ਲਈ ਨਹੀਂ ਦੋਵਾਂ ਦੇ ਲਈ, ਦੋਵਾਂ ਦੇ ਲਈ ਨਹੀਂ ਸਾਰੇ ਘਰ ਦੇ ਲਈ, ਬੱਚਿਆਂ ਦੇ ਲਈ, ਅਤੇ ਗੱਲ ਇੱਥੋਂ ਤੱਕ ਵੀ ਸੀਮਤ ਨਹੀਂ ਇਸ ਸਾਰੇ ਸਮਾਜ ਦੇ ਲਈ। ਕਿਉਂਕਿ ਇੱਕ ਘਰ ਦੀ ਅੱਗ, ਇੱਕ ਘਰ ਦਾ ਗਮ, ਇੱਕ ਘਰ ਦਾ ਖਪਤ ਜਦੋਂ ਬਾਹਰ ਗਲੀ ਦੇ ਵਿੱਚ ਨਿਕਲਦਾ ਤਾਂ ਉਹ ਸਾਰੀ ਗਲੀ ਨੂੰ ਗਲਤ ਸੰਦੇਸ਼ ਦੇ ਕੇ ਜਾਂਦਾ, ਗਮਗੀਨ ਕਰ ਜਾਂਦਾ। ਇਸ ਸਮਾਜ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਘਰ ਟੁੱਟਣੇ ਸ਼ੁਰੂ ਹੋ ਜਾਣ ਤਾਂ ਬਾਕੀ ਬਚੇ ਘਰਾਂ ਦੇ ਉੱਤੇ ਵੀ ਕੋਈ ਬਹੁਤਾ ਅਸਰ ਨਹੀਂ ਪੈਂਦਾ ਵਧੀਆ, ਕਿਉਂਕਿ ਉਹਨਾਂ ਨੇ ਸਭ ਬਾਕੀਆਂ ਦੇ ਨਾਲ ਵਿਚਰਨਾ, ਉਹਨਾਂ ਦੇ ਬੱਚਿਆਂ ਨੇ ਬਾਕੀਆਂ ਨਾਲ ਖੇਡਣਾ, ਬਾਕੀਆਂ ਨਾਲ ਪੜ੍ਹਨਾ। ਸਾਡੇ ਕੋਲ ਕੋਈ ਹੱਕ ਨਹੀਂ ਕਿ ਅਸੀਂ ਆਪਣੇ ਆਪ ਦਾ ਸਕੂਨ ਜਾਂ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ, ਸਮਾਜ ਦਾ ਸਕੂਨ ਆਪਾਂ ਖੋਲੀਏ। ਚੰਗੇ ਇਨਸਾਨ ਹੋਣ ਦਾ ਫਰਜ਼ ਇਹ ਕਿ ਆਪਣਾ ਘਰ ਵੀ ਸਾਂਭ ਕੇ ਰੱਖੀਏ ਅਤੇ ਦੂਜਿਆਂ ਦਾ ਵੀ ਖਿਲਰ ਨੂੰ ਬਚਾ ਲਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
7: ਦੇਖਿਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ, 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਭਲਵਾਨ ਸੀ ਜਿਹਨੂੰ ਆਪਣੇ ਆਪ ਦੇ ਉੱਤੇ ਬਹੁਤ ਮਾਣ ਸੀ ਜਵਾਨੀ ਆਪਣੇ ਪੂਰੇ ਸਿਖਰਾਂ ਦੇ ਉੱਤੇ ਮਿਹਨਤ ਵੀ ਬਹੁਤ ਕੀਤੀ ਰੱਜ ਕੇ ਮਿਹਨਤ ਕੀਤੀ ਦੱਬ ਕੇ ਘਿਓ ਖਾਧਾ ਅਲੱਗ ਅਲੱਗ ਉਸਤਾਦਾਂ ਦੇ ਕੋਲੋਂ ਜਾ ਕੇ ਭਲਵਾਨਾਂ ਦੇ ਕੋਲੋਂ ਜਾ ਕੇ ਦਾ ਪੇਚ ਵੀ ਸਿੱਖੇ ਇੱਕ ਮੌਕਾ ਇੱਦਾਂ ਦਾ ਆਇਆ ਕਿ ਆਸ ਪਾਸ ਪੂਰੀ ਤੂਤੀ ਬੋਲਦੀ ਸੀ ਅਜੇ ਤੂਤੀ ਬੋਲਦੀ ਸੀ ਕਿ ਕਿਸੇ ਕੋਲੋਂ ਵੀ ਇਹ ਭਲਵਾਨ ਹਾਰਿਆ ਨਹੀਂ ਕਾਫੀ ਲੰਮਾ ਸਮਾਂ ਹੋ ਗਿਆ ਤੇ ਸਾਰੇ ਜਾਣੇ ਇਸ ਚੀਜ਼ ਦੇ ਵੀ ਦਾਅਵਾ ਕਰਦੇ ਕਿ ਬੜੀ ਹਲੀਮੀ ਵਾਲਾ ਬੜੀ ਧੀਰਜ ਵਾਲਾ ਭਲਵਾਨ ਹੈ ਕਿਸੇ ਦੇ ਨਾਲ ਕਿਸੇ ਕਿਸਮ ਦੀ ਕੋਈ ਚੜੋ ਖਤੀ ਨਹੀਂ ਕਰਦਾ ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਪ੍ਰਸਿੱਧੀ ਮਿਲਦੀ ਗਈ ਉਦਾਂ ਉਦਾਂ ਹੋਰ ਜ਼ਿਆਦਾ ਸਰੂਰ ਆਉਣ ਲੱਗ ਪਿਆ ਆਪਣੇ ਡੌਲਿਆਂ ਦੇ ਉੱਤੇ ਪੱਟਾਂ ਦੇ ਉੱਤੇ ਮਾਣ ਹੋ ਗਿਆ ਉਹਨੂੰ ਲੱਗਦਾ ਸੀ ਕਿ ਮੈਨੂੰ ਹੁਣ ਕੋਈ ਵੀ ਢਾ ਨਹੀਂ ਸਕਦਾ ਤੇ ਸੱਚ ਹੀ ਲੱਗਦਾ ਸੀ ਜਿੱਥੇ ਵੀ ਜਾਂਦਾ ਉੱਥੇ ਵੀ ਕੋਈ ਅੱਗੇ ਨਾ ਖੜਦਾ ਦੂਰ ਦਰੇਡੇ ਜਾ ਕੇ ਕੁਸ਼ਤੀਆਂ ਲੜਦਾ ਤੇ ਅੱਜ ਇੱਕ ਜਗ੍ਹਾ ਦੇ ਉੱਤੇ ਕੁਸ਼ਤੀ ਲੜਨ ਦੇ ਲਈ ਪਹੁੰਚਿਆ ਲਗਾਤਾਰ ਇੱਕ ਤੋਂ ਬਾਅਦ ਇੱਕ ਭਲਵਾਨਾਂ ਨੂੰ ਹਰਾਇਆ ਪਟਕੇ ਦੀ ਇਸ ਕੁਸ਼ਤੀ ਦੇ ਵਿੱਚ ਇੱਕ ਅਜਿਹਾ ਮੌਕਾ ਆਇਆ ਜਦੋਂ ਬਾਂਹ ਚੁੱਕ ਕੇ ਐਲਾਨ ਕੀਤਾ ਕਿ ਹੈ ਕੋਈ ਇਸ ਮੈਦਾਨ ਦੇ ਵਿੱਚ ਕੋਈ ਆਸ ਪਾਸ ਵੇਖਣ ਵਾਲਿਆਂ ਦੇ ਵਿੱਚੋਂ ਇਸ ਭਰੇ ਮੇਲੇ ਦੇ ਵਿੱਚੋਂ ਜਿਹੜਾ ਮੇਲੇ ਮੇਰੇ ਨਾਲ ਕੁਸ਼ਤੀ ਕਰਨਾ ਚਾਹੇ ਮੇਰੇ ਨਾਲ ਘੋਲ ਕਰਕੇ ਵੇਖਣਾ ਚਾਹੇ ਤੇ ਕਹਿੰਦੇ ਨੇ ਸਾਰੇ ਮੇਲੇ ਦੇ ਵਿੱਚ ਜਿੱਦਾਂ ਦਿਓ ਫਿਰ ਗਿਆ ਹੋਵੇ ਸਾਰੇ ਮੇਲੇ ਦੇ ਵਿੱਚ ਚੁੱਪ ਚਾਨ ਹੁਣ ਇਹਦੇ ਅੱਗੇ ਖੜੇ ਤੇ ਖੜੇ ਕਿਰਾ ਇੱਕ ਬਜ਼ੁਰਗ ਜਿਹਨੇ ਕੁਛ ਇੱਕ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਓਏ ਭਲਿਓ ਹਾਰ ਜਾਓ ਤੇ ਲੱਖ ਵਾਰੀ ਹਾਰ ਜਾਓ ਓਏ ਤੁਹਾਡੇ ਪਿੰਡ ਦੇ ਵਿੱਚ ਆ ਕੇ ਤੁਹਾਨੂੰ ਇਹ ਵੰਗਾਰਦਾ ਇੱਕ ਵਾਰੀ ਉੱਠ ਕੇ ਉਹ ਖੜ ਤਾਂ ਜਾਓ ਓਏ ਮਰਦਾਂ ਦੇ ਵਿੱਚ ਤੇ ਆ ਜਾਓ ਪਰ ਜਿਵੇਂ ਸਾਰੇ ਜਾਣਦੇ ਸੀ ਇਹਦੇ ਨਾਲ ਘੁਲਣਾ ਲੱਤ ਬਾਂਹ ਤੜਾਉਣ ਦੇ ਬਰਾਬਰ ਆ ਕਿਉਂਕਿ ਜਦੋਂ ਆਪ ਹੀ ਬੰਦਾ ਇਹ ਗੱਲ ਕਹਿ ਦੇ ਨਾ ਕਿ ਹੈ ਮੇਰੇ ਕੋਈ ਬਰਾਬਰ ਤੇ ਫਿਰ ਉਹਦੇ ਵਿੱਚੋਂ ਖੇਡ ਭਾਵਨਾ ਕਈ ਵਾਰੀ ਖਤਮ ਹੋ ਜਾਂਦੀ ਹੈ ਸਿਰਫ ਬਦਲਾਖੋਰੀ ਰਹਿ ਜਾਂਦੀ ਹੈ ਕਿ ਕੋਈ ਉੱਠਿਆ ਕਿਵੇਂ ਮੇਰੇ ਬਰਾਬਰ ਉੱਠਿਆ ਤੇ ਉੱਠੇ ਕਿਵੇਂ ਕਿਸੇ ਪਾਸੇ ਕਿਸੇ ਨੂੰ ਨਾ ਉੱਠਦਾ ਵੇਖ ਕੇ ਇਸ ਬਜ਼ੁਰਗ ਨੇ ਹੱਥ ਖੜਾ ਕਰ ਦਿੱਤਾ ਪਹਿਲਵਾਨ ਦੇ ਨਾਲੋਂ ਉਮਰ ਦੇ ਵਿੱਚ 3 ਗੁਣਾ ਨਹੀਂ ਤੇ ਦੁਗਣੇ ਤੋਂ ਤੇ ਵਧੇਰੀ ਉਮਰ ਦਾ ਹੋਊਗਾ ਇਸ ਨੌਜਵਾਨ ਪਹਿਲਵਾਨ ਦੇ ਪਿਓ ਦੀ ਉਮਰ ਦਾ ਇੱਕ ਵਿਅਕਤੀ ਹੱਥ ਖੜਾ ਕਰਕੇ ਮੈਦਾਨ ਦੇ ਅੰਦਰ ਆਉਂਦਾ ਹੁਣ ਪਹਿਲਵਾਨ ਨੂੰ ਵਕਤ ਪੈ ਗਿਆ ਮਨਾ ਕਰੇ ਤੇ ਤਾਂ ਮਰਿਆ ਘੁਲੇ ਤੇ ਤਾਂ ਮਰਿਆ ਪਰ ਹੁਣ ਕਹਿ ਚੁੱਕਾ ਸੀ ਚੈਲੰਜ ਵੀ ਲੈਣਾ ਪੈਣਾ ਸੀ ਤੇ ਮੈਦਾਨ ਦੇ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਇਹ ਜਿਹੜਾ ਬਜ਼ੁਰਗ ਮੈਦਾਨ ਦੇ ਵਿੱਚ ਉਤਰਿਆ ਨਾ ਇਹ ਐਵੇਂ ਨਹੀਂ ਆ ਇਹ ਵੀ ਆਪਣੇ ਸਮੇਂ ਦਾ ਇੱਕ ਚੋਟੀ ਦਾ ਭਲਵਾਨ ਹੈ ਆਪਣੇ ਸਮੇਂ ਦੇ ਮੁਤਾਬਿਕ ਇਹ ਵੀ ਇਹੋ ਜਿਹੇ ਦਾਅ ਪੇਚ ਮਾਰਦਾ ਸੀ ਕਿ ਵੱਡਿਆਂ ਵੱਡਿਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੰਦਾ ਇਹਨੂੰ ਵੀ ਹਲਕੇ ਹੱਥੀਂ ਨਹੀਂ ਲਿਆ ਜਾ ਸਕਦਾ ਅੱਜ ਮਜ਼ਾ ਆਵੇਗਾ ਮੁਕਾਬਲਾ ਵੇਖਣ ਦਾ ਇੱਕ ਪਾਸੇ ਉਮਰ ਭਰ ਦਾ ਤਜਰਬਾ ਤੇ ਦੂਸਰੇ ਪਾਸੇ ਜਵਾਨੀ ਦਾ ਜੋਸ਼ ਜਿਹੜੇ ਲੋਕ ਮੇਲੇ ਦੇ ਵਿੱਚ ਇੱਧਰ ਉੱਧਰ ਤੁਰੇ ਫਿਰਦੇ ਸੀ ਉਹ ਵੀ ਸਾਰੇ ਹੁਣ ਇਕੱਠੇ ਹੋ ਗਏ ਨੇ ਵੇਖਣਾ ਚਾਹੁੰਦੇ ਨੇ ਕਿ ਆਖਿਰਕਾਰ ਜਿੱਤ ਦਾ ਕੌਣ ਆ ਤੇ ਭਲਵਾਨ ਦੇ ਮਨ ਦੇ ਵਿੱਚ ਚੱਲ ਰਿਹਾ ਕਿ ਇਹਨੇ ਜੋ ਜ਼ੁਰਤ ਕੀਤੀ ਆ ਮੇਰੇ ਖਿਲਾਫ ਖਲੋਣ ਦੀ ਕੁਛ ਇੱਦਾਂ ਦਾ ਕਰਾਂ ਕਿ ਅੱਗੇ ਤੋਂ ਕੋਈ ਮੇਰੇ ਸਮੇਂ ਖੜੇ ਨਾ ਕੁਸ਼ਤੀ ਦਾ ਮੁਕਾਬਲਾ ਸ਼ੁਰੂ ਹੋਇਆ ਇੱਕ ਤੋਂ ਬਾਅਦ ਇੱਕ ਦੋਵਾਂ ਨੇ ਦਾਅ ਮਾਰਨੇ ਸ਼ੁਰੂ ਕੀਤੇ ਬਹੁਤਾ ਚਿਰ ਨਹੀਂ ਲੱਗਾ ਨੌਜਵਾਨ ਭਲਵਾਨ ਨੇ ਇਸ ਬਜ਼ੁਰਗ ਨੂੰ ਪਟਕ ਕੇ ਮਾਰਿਆ ਇਹਦੀਆਂ ਗੋਡੀਆਂ ਲਵਾ ਦਿੱਤੀਆਂ। ਲੱਗਣੀਆਂ ਵੀ ਹੀ ਉਮਰ ਦਾ ਕਾਫੀ ਜ਼ਿਆਦਾ ਫਰਕ ਸੀ ਅਤੇ ਵੈਸੇ ਵੀ ਭਲਵਾਨ ਆਪਣੇ ਪੂਰੇ ਜ਼ੋਰਾਂ ਦੇ ਉੱਤੇ ਅਤੇ ਇੱਕ ਪਾਸੇ ਬਜ਼ੁਰਗ ਹੱਡੀਆਂ, ਗੋਡੇ ਵੀ ਦੁਖਦੇ ਨੇ ਅਤੇ ਹੋਰ ਪਤਾ ਨਹੀਂ ਕੀ ਬਿਮਾਰੀਆਂ। ਸਾਰੇ ਮੇਲੇ ਦੇ ਵਿੱਚ ਸਨਾਟਾ ਛਾ ਗਿਆ। ਚਾਰ ਚੁਫੇਰੇ ਪਿੰਡ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਨੇ, ਜਿਨ੍ਹਾਂ ਨੂੰ ਇਹ ਤਾਂਘ ਸੀ, ਵੇਖੀਏ ਕੀ ਹੁੰਦਾ। ਕਿਸੇ ਦੇ ਹੱਥਾਂ ਚੋਂ ਤਾੜੀਆਂ ਨਹੀਂ ਵੱਜੀਆਂ, ਕਿਸੇ ਦੇ ਮੂੰਹ ਚੋਂ ਕੋਈ ਬੋਲ ਨਹੀਂ ਨਿਕਲਿਆ। ਉਹ ਲੋਕ ਜਿਹੜੇ ਇਸ ਨੌਜਵਾਨ ਪਹਿਲਵਾਨ ਦੇ ਸੰਗੀ ਸਾਥੀ ਸੀ, ਨਿੱਤ ਦਾ ਇਕੱਠਾ ਖਾਣਾ ਪੀਣਾ ਸੀ, ਉਹ ਵੀ ਸ਼ਾਬਾਸ਼ੀ ਨਹੀਂ ਦੇ ਪਾਏ। ਆਖਿਰਕਾਰ ਹੋਇਆ ਕੀ? ਪਹਿਲਵਾਨ ਮਨ ਹੀ ਮਨ ਸੋਚ ਰਿਹਾ ਕਿ ਇਹ ਉਹੀ ਮੇਲਾ ਜਿਹਦੇ ਵਿੱਚ ਮੈਂ ਇੱਕ ਤੋਂ ਬਾਅਦ ਇੱਕ ਪਹਿਲਵਾਨ ਨੂੰ ਸਵੇਰ ਤੋਂ ਢਾਉਂਦਾ ਆ ਰਿਹਾ ਅਤੇ ਇਹ ਲੋਕ ਕਿਲਕਾਰੀਆਂ ਮਾਰ ਰਹੇ ਸੀ, ਮੈਨੂੰ ਮੋਢਿਆਂ 'ਤੇ ਚੁੱਕ ਕੇ ਪਿੰਡ ਦੇ ਵਿੱਚ ਘੁਮਾਉਂਦੇ ਸੀ, ਗੇੜੀ ਲਵਾਉਂਦੇ ਸੀ ਅਤੇ ਥੱਬਾ ਪੈਸਿਆਂ ਦਾ ਇਕੱਠਾ ਹੋ ਜਾਂਦਾ ਸੀ। ਇਹ ਹੋਇਆ ਕੀ? ਬਾਕੀ ਤਾਂ ਚਲੋ ਠੀਕ ਹੈ, ਇਹ ਜਿਹੜੇ ਮੇਰੇ ਨਾਲ ਆਏ ਸੀ ਮੇਰੇ ਸੰਗੀ ਸਾਥੀ, ਇਹਨਾਂ ਦੇ ਮੂੰਹੋਂ ਵੀ ਕੁਛ ਨਹੀਂ ਨਿਕਲਿਆ, ਇਹ ਵੀ ਭੱਜ ਕੇ ਪਿੰਡ ਦੇ ਵਿੱਚ ਨਹੀਂ ਆਏ, ਇਹਨਾਂ ਨੇ ਵੀ ਕੋਈ ਤਾੜੀ ਨਹੀਂ ਮਾਰੀ। ਸਮਝ ਨਹੀਂ ਆ ਰਹੀ ਕਿ ਹੋਇਆ ਕੀ ਆ। ਮਨ ਹੀ ਮਨ ਸਸ਼ੋ ਪੰਜ ਦੇ ਵਿੱਚ ਪਿਆ ਅਤੇ ਉੱਥੇ ਉਸੇ ਜਗ੍ਹਾ ਦੇ ਉੱਤੇ ਪਿੰਡ ਦੇ ਵਿੱਚ ਬੈਠਾ ਰਿਹਾ। ਉੱਠਣ ਦੀ ਵੀ ਹਿੰਮਤ ਨਹੀਂ ਹੋਈ, ਚਾਰ ਚੁਫੇਰੇ ਧਿਆਨ ਮਾਰਦਾ, ਸਾਰੇ ਲੋਕ ਜਿੱਦਾਂ ਸੁਣਨ ਹੋਏ ਇਸ ਭਲਵਾਨ ਵੱਲ ਵੇਖ ਰਹੇ ਨੇ। ਜੇ ਮਹਿਸੂਸ ਕਰ ਪਾਵੇ ਤਾਂ ਅੱਖਾਂ ਦੇ ਵਿੱਚ ਨਫ਼ਰਤ ਹੈ, ਉਹ ਵਾਲਾ ਪਿਆਰ ਨਹੀਂ ਰਿਹਾ ਜੋ ਸਵੇਰ ਦਾ ਇਹ ਬਟੋਰ ਰਿਹਾ ਹੈ। ਉਧਰ ਬਜ਼ੁਰਗ ਨੂੰ ਆ ਕੇ ਕੁਛ ਲੋਕਾਂ ਨੇ ਉਠਾਇਆ, ਪੁੱਛਿਆ ਠੀਕ ਠਾਕ, ਪਾਣੀ ਧਾਣੀ ਪੁੱਛਿਆ। ਇਸ ਪਹਿਲਵਾਨ ਵੱਲ ਕਿਸੇ ਦਾ ਕੋਈ ਧਿਆਨ ਨਹੀਂ, ਸਾਰੇ ਇੱਦਾਂ ਕਰ ਰਹੇ ਨੇ ਜਿੱਦਾਂ ਉਹ ਮੈਦਾਨ ਦੇ ਵਿੱਚ ਹੋਵੇ ਹੀ ਨਾ। ਅਤੇ ਇਸ ਨੌਜਵਾਨ ਪਹਿਲਵਾਨ ਨੂੰ ਲੱਗ ਰਿਹਾ ਅਤੇ ਹੈਗਾ ਵੀ ਇੱਦਾਂ ਹੀ ਆ ਕਿ ਇਹ ਬਜ਼ੁਰਗ ਢੱਠ ਕੇ ਵੀ ਅੱਜ ਉਹਦੇ ਤੋਂ ਜਿੱਤ ਗਿਆ। ਚਾਹੇ ਨੌਜਵਾਨ ਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਇਹਨੂੰ ਹਰਾ ਦਿੱਤਾ, ਇਹਦੇ ਪੈਰ ਨਹੀਂ ਲੱਗਣ ਦਿੱਤੇ, ਪਰ ਇਸ ਮੁਕਾਬਲੇ ਦੇ ਵਿੱਚ ਜੇਤੂ ਉਹ ਬਜ਼ੁਰਗ ਰਿਹਾ। ਪਹਿਲਵਾਨ ਨੂੰ ਹਾਲੇ ਵੀ ਪੂਰੀ ਸਮਝ ਨਹੀਂ ਆਈ ਕਿ ਹੋਇਆ ਅਤੇ ਹੋਇਆ ਕੀ। ਲੀੜੇ ਕੱਪੜੇ ਪਾਏ ਨੇ ਅਤੇ ਆਖਿਰਕਾਰ ਕੀ ਵੇਖਦਾ, ਉਹ ਬਜ਼ੁਰਗ ਇਹਦੇ ਵੱਲ ਨੂੰ ਤੁਰਿਆ ਆਉਂਦਾ ਜਿਹਨੂੰ ਇਹਨੇ ਢਾਇਆ ਸੀ, ਆ ਕੇ ਸ਼ਾਬਾਸ਼ੀ ਦਿੰਦਾ, ਭਵਿੱਖ ਦੇ ਲਈ ਸੋਹਣੀਆਂ ਕਾਮਨਾਵਾਂ ਕਰਦਾ ਅਤੇ ਜਾਣ ਲੱਗੇ ਨੂੰ ਪਹਿਲਵਾਨ ਨੇ ਆਵਾਜ਼ ਮਾਰ ਕੇ ਰੋਕ ਲਿਆ। ਬਜ਼ੁਰਗੋ, ਇੱਕ ਚੀਜ਼ ਨਹੀਂ ਮੈਨੂੰ ਸਮਝ ਆਈ, ਤੁਹਾਡਾ ਵੀ ਉਮਰ ਭਰ ਦਾ ਤਜਰਬਾ, ਜਦੋਂ ਮੈਂ ਤੁਹਾਡੇ ਪਿੰਡ 'ਚ ਤੁਹਾਡੀਆਂ ਗੋਡੀਆਂ ਲਵਾਈਆਂ ਅਤੇ ਇੱਕ ਚੀਜ਼ ਤਾਂ ਮੈਂ ਸਮਝਦਾ ਕਿ ਤੁਹਾਡੀ ਮੰਤਾ ਬੜੀ ਆ, ਤੁਹਾਡੀ ਇੱਜ਼ਤ ਬੜੀ ਆ, ਕੋਈ ਵੀ ਨਹੀਂ ਬੋਲਿਆ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਸੰਗੀ ਸਾਥੀ ਵੀ ਕਿਉਂ ਨਹੀਂ ਬੋਲੇ। ਜਦੋਂ ਦਾ ਮੈਂ ਕੁਸ਼ਤੀ ਜਿੱਤਿਆ ਮੇਰੇ ਤੋਂ ਉਰੇ ਪਰੇ ਭੱਜੇ ਫਿਰਦੇ ਨੇ, ਮੇਰੇ ਲਾਗੇ ਵੀ ਨਹੀਂ ਲੱਗਦੇ। ਬਜ਼ੁਰਗ ਨੇ ਮੋਢੇ 'ਤੇ ਹੱਥ ਧਰ ਕੇ ਕਿਹਾ, ਕਾਕਾ ਆਪ ਤੋਂ ਮਾੜੇ ਨੂੰ ਜਦੋਂ ਹਰਾਈਦਾ ਤੇ ਫਿਰ ਲੋਕਾਂ ਦੀ ਵਾਹਵਾਹੀ ਨਹੀਂ ਮਿਲਦੀ। ਇਹੋ ਇੱਕ ਉਣਤਾਈ ਮੈਂ ਤੇਰੇ ਵਿੱਚ ਵੇਖੀ ਹੈ, ਚਾਹੇ ਕਿੰਨਾ ਵੀ ਜ਼ੋਰ ਹੋਵੇ, ਕਿੰਨੀ ਵੀ ਤੁਹਾਡੇ 'ਚ ਪਾਵਰ ਹੋਵੇ, ਕਿੰਨਾ ਵੀ ਪੈਸਾ ਹੋਵੇ, ਕਦੀ ਵੀ ਉਹਦੇ 'ਤੇ ਹੰਕਾਰ ਨਹੀਂ ਕਰੀਦਾ। ਅਤੇ ਦੂਸਰੀ ਗੱਲ, ਤੁਹਾਡੇ ਦੁਸ਼ਮਣ ਭਾਵੇਂ ਜਿੱਤ ਜਾਣ ਪਰ ਤੁਹਾਡੇ ਯਾਰ ਦੋਸਤ ਕਦੀ ਹਾਰਨੇ ਨਹੀਂ ਚਾਹੀਦੇ। ਅੱਗੇ ਤੋਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹ ਪੱਲੇ ਬੰਨ੍ਹ ਕੇ ਰੱਖੀ। ਇੱਕ ਤੋਂ ਫਿਰ ਵਾਰੀ ਦੁਹਰਾਉਣਾ ਕਿ ਤੁਹਾਡੇ ਦੁਸ਼ਮਣ ਭਾਵੇਂ ਜਿੱਤ ਜਾਣ ਪਰ ਯਾਰ ਦੋਸਤ ਨਾ ਕਦੀ ਹਾਰਨ। ਇਹਦਾ ਕੀ ਮਤਲਬ ਬਜ਼ੁਰਗੋ? ਅੱਜ ਤੇਰੇ ਨਾਲ ਜਿਹੜੇ ਸੰਗੀ ਸਾਥੀ ਸੀ ਨਾ, ਤੇਰੇ ਦੋਸਤ ਸੀ, ਉਹਨਾਂ ਨੂੰ ਬਾਹਰ ਬੈਠੇ ਬਿਠਾਏ ਤੂੰ ਹਰਾ ਦਿੱਤਾ। ਇਹ ਕੋਈ ਜਿੱਤ ਨਹੀਂ ਸੀ ਆਪ ਤੋਂ ਮਾੜੇ ਦੇ ਨਾਲ ਮੁਕਾਬਲਾ ਕਰਨਾ ਅਤੇ ਫਿਰ ਚਾਹੁੰਦਾ ਕਿ ਉਹਦੇ 'ਤੇ ਵੀ ਲੋਕ ਵਾਹਵਾਹੀ ਕਰਨ, ਇਹ ਨਹੀਂ ਹੋ ਸਕਦਾ। ਇਹ ਤੈਨੂੰ ਵੀ ਪਤਾ ਅਤੇ ਮੈਨੂੰ ਵੀ, ਅੱਜ ਇਸ ਮੇਲੇ ਦੇ ਵਿੱਚ ਮੈਂ ਜੇਤੂ ਰਿਹਾ ਤੇ ਅੱਗੇ ਤੋਂ ਜ਼ਿੰਦਗੀ ਦੇ ਵਿੱਚ ਕਦੀ ਇੱਦਾਂ ਨਾ ਕਰੀ ਨਹੀਂ ਤੇ ਲੋਕਾਂ ਦੇ ਦਿਲਾਂ ਚੋਂ ਲੈ ਜਾਏਗਾ। ਇਹ ਤੇ ਸੀ ਇਸ ਪਹਿਲਵਾਨ ਦੀ ਕਹਾਣੀ। ਆਪਾਂ ਭਾਵੇਂ ਕੁਸ਼ਤੀ ਨਾ ਵੀ ਕਰਨੀ ਹੋਵੇ, ਭਾਵੇਂ ਕਿਸੇ ਖੇਡ 'ਚ ਹਿੱਸਾ ਨਾ ਵੀ ਲੈਣਾ ਹੋਵੇ, ਪਰ ਜ਼ਿੰਦਗੀ ਦੀ ਹਰ ਇੱਕ ਖੇਡ ਦੇ ਵਿੱਚ ਆਪਾਂ ਹਿੱਸਾ ਲੈਂਦੇ ਹਾਂ ਤੇ ਉਹਨਾਂ ਸਾਰੀਆਂ ਖੇਡਾਂ ਦੇ ਵਿੱਚ ਆਪਾਂ ਇਹ ਚੀਜ਼ ਧਿਆਨ 'ਚ ਰੱਖੀਏ, ਮੁਕਾਬਲਾ ਹਮੇਸ਼ਾ ਆਪਣੇ ਬਰਾਬਰ ਵਾਲੇ ਨਾਲ ਹੁੰਦਾ। ਜਦੋਂ ਤੁਸੀਂ ਆਪ ਤੋਂ ਬਰਾਬਰ ਵਾਲੇ ਤੋਂ ਜਿੱਤਦੇ ਹੋ ਤੇ ਤੁਹਾਡੀ ਵਾਹਵਾਹੀ ਹੁੰਦੀ ਹੈ, ਆਪ ਤੋਂ ਵੱਡੀ ਪਹੁੰਚ ਵਾਲੇ ਨਾਲ ਮੱਥਾ ਲਾਉਂਦੇ ਹੋ ਤੇ ਹਾਰ ਕੇ ਵੀ ਤੁਹਾਡੀ ਵਾਹਵਾਹੀ ਹੁੰਦੀ ਹੈ, ਪਰ ਜਦੋਂ ਤੁਸੀਂ ਆਪ ਤੋਂ ਮਾੜੇ ਨਾਲ ਮੱਥਾ ਲਾਉਂਦੇ ਹੋ, ਕਿਸੇ ਗਰੀਬ ਦੇ ਉੱਤੇ, ਕਿਸੇ ਰੁਤਬੇ ਦੇ ਵਿੱਚ ਥੱਲੇ ਦੇ ਉੱਤੇ, ਜਿਹੜਾ ਤੁਹਾਡੇ ਉੱਤੇ ਹੱਥ ਜਾਂ ਤੇ ਮਜਬੂਰੀ 'ਚ ਚੁੱਕ ਹੀ ਨਹੀਂ ਸਕਦਾ ਤੇ ਜਾਂ ਉਹਦਾ ਚੁੱਕਿਆ ਕੋਈ ਮਾਇਨੇ ਹੀ ਨਹੀਂ ਰੱਖਦਾ, ਕਿਸੇ ਐਸੇ ਵਿਅਕਤੀ ਦੇ ਨਾਲ ਤੁਸੀਂ ਜ਼ੋਰ ਅਜਮਾਈ ਕਰਦੇ ਹੋ ਜਿਹੜਾ ਹੈਸੀਅਤ ਵਿੱਚ ਤੁਹਾਡੇ ਨਾਲੋਂ ਬਹੁਤ ਛੋਟਾ, ਤੇ ਉਹ ਤੁਹਾਡੀ ਜਿੱਤ ਨਹੀਂ ਹੁੰਦੀ, ਉਹ ਤੁਹਾਡੀ ਹਾਰ ਹੁੰਦੀ ਹੈ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਤੁਹਾਡੇ ਲਈ ਨਫ਼ਰਤ ਪੈਦਾ ਹੁੰਦੀ ਹੈ, ਪਿਆਰ ਨਹੀਂ। ਹਮੇਸ਼ਾ ਖੇਡ ਖੇਡੋ ਆਪਣੇ ਬਰਾਬਰ ਵਾਲੇ ਦੇ ਨਾਲ, ਗੁਰ ਸਿੱਖੋ ਆਪ ਤੋਂ ਵੱਡਿਆਂ ਦੇ ਕੋਲੋਂ, ਨਾ ਕਿ ਉਹਨਾਂ ਦੇ ਨਾਲ ਲੜੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਕ੍ਰਿਸ਼ਨਾ ਜੀ ਇਹਨਾਂ ਨੇ ਕਿਹਾ ਕਿ ਰੁੱਖਾਂ ਵਾਂਗੂ ਖੜੇ ਰਹੇ
1: ਮੌਸਮ,
0: ਪਰ ਆਪਾਂ ਨਹੀਂ ਖਲੋਤੇ ਰੁੱਖਾਂ ਵਾਂਗੂ ਯਾਰ,
1: ਨਹੀਂ ਨਹੀਂ
0: ਆਪਾਂ ਬੁੱਤਾਂ ਵਾਂਗੂ ਖਲੋਤੇ
1: ਹਾਂ ਅਸੀਂ, ਪਤਾ ਨਹੀਂ ਤੂੰ ਪਹਿਲੇ ਤਾਂ ਜੀ ਸੋਰੀ ਸਾਰਿਆਂ ਨੂੰ,
0: ਕਾਹਦੇ ਲਈ
1: ਪਤਾ ਨਹੀਂ ਯਾਰ ਮੂਡ ਖਰਾਬ ਕਰਤਾ ਨਾ ਤੂੰ, ਸੈਡ ਫੀਲ ਕਰਾਤਾ ਨਾ ਲੋਕਾਂ ਨੂੰ
0: ਯਾਰ, ਤੁਸੀਂ ਪਹਿਲੇ ਬੰਦੇ ਆ ਮੈਂ ਵੇਖਿਆ ਜਿਹਦਾ ਮੂਡ ਖਰਾਬ ਹੋ ਗਿਆ ਸੈਡ ਨਾਲ, ਸੈਡਨਾ ਦੇ ਲੋਕਾਂ ਦਾ ਵਧੀਆ ਇਮੋਸ਼ਨ ਜਾਗਦਾ ਵਾ, ਸੈਡਨਾ ਦੇ ਲੋਕੀ ਪਤਾ ਨੀ ਕਿੱਥੋਂ ਤਾਰਾਂ ਕੱਢ ਕੇ ਤੇ ਕਿੱਥੇ ਜੋੜ ਲੈਂਦੇ ਆ।
1: ਹਾਂਜੀ
0: ਤੁਸੀਂ ਕਹੀ ਜਾਂਦੇ ਤੁਹਾਡਾ ਮੂਡ ਖਰਾਬ, ਤੁਹਾਨੂੰ ਪਿਆਰ ਨੀ ਹੋਇਆ ਕਦੀ ਜ਼ਿੰਦਗੀ ਚ।
1: ਚਲੋ ਜੀ ਥੈਂਕ ਯੂ ਸੋ ਮਚ, ਮੇਰੇ ਨਾਲ ਨੇ ਜੀ ਅੱਜ ਬਨੀ ਦਾ ਇਲੈਕਟ੍ਰੀਸ਼ੀਅਨ ਤਾਰਾਂ ਵਾਲੇ,
0: ਹਾਂਜੀ,
1: ਤੇ ਮੈਂ ਕ੍ਰਿਸ਼ਨਾ,
0: ਇਲੈਕਟ੍ਰੀਸ਼ੀਅਨ ਦੀ ਕੋਈ ਖਾਸ ਇੱਜ਼ਤ ਨਹੀਂ ਹੈ।
1: ਵੈਸੇ
0: ਤੇ ਕੋ ਕੰਮ ਨਾਲ ਇੱਜ਼ਤ ਹੁੰਦੀ ਆ, ਪਰ ਆਪਣੇ ਕੇਸ ਚ ਬੰਦੇ ਬੰਦੇ ਦੇ ਹਿਸਾਬ ਨਾਲ ਇੱਜ਼ਤ ਹੁੰਦੀ ਆ, ਕੰਮ ਕਾਰ ਨੀ ਮੈਟਰ ਕਰਦਾ,
1: ਕੰਮ ਕਾਰ ਮੈਟਰ ਨੀ ਕਰਦਾ। ਅੱਛਾ ਜਿੱਥੇ ਅਸੀਂ ਕੰਮ ਕਰਨ ਬਹਿ ਜਾਈਏ,
0: ਹਾਂਜੀ,
1: ਉਹ ਕੰਮ ਪੂਰਾ ਹੋ ਜਾਏ ਕਿਤੇ, ਇਹ ਮੁਸ਼ਕਿਲ ਆ।
0: ਹਾਂ ਹਨਾ, ਮਤਲਬ ਹੋ ਜਾਂਦਾ ਵਾ ਪਰ ਮੁਸ਼ਕਿਲ ਮੁਸ਼ਕਿਲ ਦੇ ਵਿੱਚ ਮੁਸ਼ਕਿਲ ਆ ਜਾਂਦੀ ਹੈ
1: ਜੀ। ਸੋ ਵੈਲਕਮ ਵੈਲਕਮ ਵੈਲਕਮ, ਮੈਂ ਕ੍ਰਿਸ਼ਨਾ, ਮੇਰੇ ਨਾਲ ਹੈ ਬਲਕੀਰਤ ਸਾਡਾ ਟੈਕਨੀਕਲ ਹੈੱਡ ਵਿਸ਼ੇਸ਼ਗਿਆ, ਐਂਡ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਬੋਇਜ਼ ਮੀਟ ਅਪ ਤੇ, ਐਪੀਸੋਡ ਨੰਬਰ ਮੈਨੂੰ ਖਿਆਲ ਨਹੀਂ ਆ,
0: ਬਾਕੀ ਸਾਰੀਆਂ ਚੀਜ਼ਾਂ ਤੁਹਾਡੀਆਂ ਮੈਨੂੰ ਬੜੀਆਂ ਸੋਹਣੀਆਂ ਲੱਗੀਆਂ, ਇੰਨੀ ਸੋਹਣੀ ਇੰਟਰੋਡਕਸ਼ਨ ਦਿੱਤੀ, ਪਰ ਜਿਹੜਾ ਵਿੱਚ ਕਿਹੜਾ ਮੱਗਿਆ ਕੀ ਸੀਗਾ ਉਹ ਨਹੀਂ ਵਰਡ ਮੈਂ ਸਮਝ ਪਾਇਆ,
1: ਮੈਨੂੰ ਭੁੱਲ ਗਿਆ ਹੁਣ,
0: ਵਿਸ਼ ਤੋਂ ਜਿਹੜਾ ਸ਼ੁਰੂ ਹੋਇਆ ਸੀ
1: ਪਤਾ ਨਹੀਂ
0: ਕੀ ਸੀ, ਤੁਸੀਂ ਕਹਿ ਗਏ ਭੁੱਲ ਜਾਂਦੇ ਜੀ,
1: ਮੈਂ ਕਹਿ ਕੇ ਭੁੱਲ ਗਿਆ,
0: ਹੁਣ ਵਿਸ਼ੇਸ਼ਗ
1: ਤੂੰ ਵਿਸ਼ੇਸ਼ਗ ਆ ਭਰਾ,
0: ਉਹ ਤੁਹਾਡਾ ਟੈਕਨੀਕਲ
1: ਟੈਕਨੀਕਲ ਹੈੱਡ ਹੈ,
0: ਨਹੀਂ ਮੈਂ ਨੀ ਹੈਗਾ, ਜੋ ਮਰਜ਼ੀ
1: ਕਰ ਲਓ,
0: ਮੈਂ ਵੀ ਨੀ ਗੱਲਾਂ ਚ ਆਇਆ।
1: ਮੇਰੇ ਹਿਸਾਬ ਨਾਲ ਸਾਡੇ ਨਾ ਇਸ ਕੰਮ ਦੇ ਅੰਦਰ ਇੱਕ ਡੈਜ਼ਿਗਨੇਸ਼ਨ ਨਿਕਲੀ ਹੋਈ ਹੈ, ਜੋ ਨਾ ਕੋਈ ਪਕੜਨਾ ਚਾਹ ਨਹੀਂ ਰਿਹਾ ਤਰੀਕੇ ਦੇ ਨਾਲ, ਸਾਰੇ ਤੂੰ ਆ ਬਈ ਤੂੰ ਤੂੰ ਟੈਕਨੀਕ, ਤੈਨੂੰ ਪਤਾ ਯਾਰ ਤੈਨੂੰ ਜ਼ਿਆਦਾ ਪਤਾ, ਸਹੀ ਕਿ ਨਹੀਂ। ਸੋ ਅੱਜ ਮੇਰੇ ਖਿਆਲ ਅੱਜ ਗੱਲਾਂ ਦਾ ਨਾ ਰੁੱਖ ਹੀ ਇਸ ਪਾਸੇ ਕਰੀਏ
0: ਕਿ
1: ਅਸੀਂ ਕੰਮ ਕਾਰ
0: ਤੇ ਜਾਈਏ ਤਾਂ ਜਿੰਨਾ ਕਿ ਨਹੀਂ।
1: ਹਾਂ ਨਹੀਂ ਫਿਰ ਤੋਂ
0: ਸੋਰੀ ਸੋਰੀ ਸੋਰੀ ਮਾਈ ਬੈਡ, ਮਾਈ ਬੈਡ,
1: ਗੱਲ ਜਿਹੜੀ ਹੋਈ ਹੈ
0: ਯਾਰ ਐਗਜ਼ੈਕਟਲੀ ਮਾਈ ਬੈਡ,
1: ਨੋ ਨੋ ਨੋ
0: ਆਈ ਰੀਅਲੀ ਸਵੇਅਰ ਔਨ ਮਾਈ ਗੱਲ।
1: ਹਾਂ ਯੂ ਸਵੇਅਰ ਔਨ ਯੋਰ ਗੱਲ, ਤੇ ਗੱਲਬਾਤ ਅੱਜ ਹੀ ਆਪਾਂ ਇਸ ਬਾਰੇ ਕਰਨੀ ਆ ਕਿ ਯਾਰ ਕੰਮ ਪੂਰੇ ਕਿਉਂ ਨਹੀਂ ਹੁੰਦੇ।
0: ਹਾਂ ਅੱਧੇ ਰਹਿ ਜਾਂਦੇ,
1: ਕੋਈ ਵੀ ਕੰਮ ਯਾਰ ਕੋਈ ਵੀ ਕੰਮ ਪਕੜਦੇ ਆ ਪੂਰਾ ਹੀ ਨਹੀਂ ਹੁੰਦਾ, ਪੂਰਾ ਨਹੀਂ ਹੋ ਪਾ ਰਿਹਾ ਕੋਈ,
0: ਉਹ ਜਿਹੜਾ ਤੁਹਾਡਾ ਇੱਕ ਜੁੱਟ ਨਹੀਂ ਆ, ਉਹ ਇੰਗਲਿਸ਼ ਚ ਜੋ ਇਸ ਨੂੰ ਕੀ ਕਹਿੰਦੇ ਆ ਐਸਟ੍ਰੋਲੋਜਰ,
1: ਐਸਟ੍ਰੋਲੋਜਰ,
0: ਹਾਂਜੀ ਉਹਨੂੰ ਪੁੱਛੋ ਤੁਸੀਂ, ਇਹ ਆਪਣੇ ਬਸ ਦੀ ਗੱਲ ਨਹੀਂ।
1: ਉਹ ਕਹਿੰਦਾ 60 ਸਤੀ ਲੱਗੀ ਹੈ, 7.5 ਸਾਲ ਦਾ ਤੂੰ ਭੁੱਲ ਹੀ ਆ,
0: ਕੀ ਲੱਗਿਆ ਤੁਹਾਡੇ
1: 60 ਸਤੀ ਤੂੰ ਸੁਣੀ ਨੀ, ਉਹ ਕੈਰੀ ਆਨ ਜਿੱਤੇ ਜਾਂਦੇ ਕਹਿੰਦਾ
0: 310 307 ਸੁਣੀ, 60 ਸਤੀ ਪਹਿਲੀ ਵਾਰੀ ਸੁਣੀ, ਇਹ ਹੀ ਲਵਾ ਲਿਆ
1: ਯਾਰ। ਉਹ ਕਹਿੰਦਾ ਨਹੀਂ ਉਹ ਕੈਰੀਅਨ ਜੱਟਾ ਚ ਡਾਇਲੋਗ ਨਹੀਂ ਕਿ 10 ਦੇ 60 ਸਤੀ ਲੱਗੀ, ਉਹ ਕਹਿੰਦਾ ਤੇਰੀ ਲਾਈਫ ਚ ਪ੍ਰੋਬਲਮ ਹੀ ਪ੍ਰੋਬਲਮ ਹੈ, ਫਿਰ ਇੱਦਾਂ ਕਹਿ ਦਿੰਦੇ ਆ,
0: ਉਹਦਾ ਮਤਲਬ ਵੀ 60-70 ਸਾਲ ਤੱਕ ਕੁਛ ਨਹੀਂ ਹੋ ਸਕਦਾ,
1: ਨਹੀਂ ਹਾਂ ਮਤਲਬ ਕਹਿੰਦਾ 7-7.5 ਸਾਲ ਬੰਦੇ ਦਾ ਥੋੜਾ ਇਸ ਤਰ੍ਹਾਂ ਹੀ ਨਿਕਲਦਾ ਟਾਈਮ ਕਿ ਬਸ ਬਚ ਕੇ ਰਹੋ ਜਿੰਨਾ ਹੋ ਸਕਦਾ, ਪਰ ਖੈਰ ਬਚ ਕੇ ਰਹੀਏ ਕਿਸ ਤਰ੍ਹਾਂ, ਸਾਡੇ ਖੁਦ ਦੇ ਕੰਮ ਇਸ ਤਰ੍ਹਾਂ ਦੇ ਆ
0: ਕਿ
1: ਸਵੇਰੇ ਕੰਮ ਮਿਲਦਾ ਸਾਨੂੰ ABC,
0: ਹਾਂਜੀ,
1: ਸ਼ਾਮ ਤੱਕ ਉਹ ਹੋ ਜਾਂਦਾ XYZ,
0: ਓ ਜ਼ੀ ਬ੍ਰੋ,
1: ABC ਪੂਰਾ ਹੁੰਦਾ
0: ਨਾ XYZ
1: ਪੂਰਾ ਹੁੰਦਾ। ਇਹ ਗੱਲਬਾਤ ਨੂੰ ਅੱਗੇ ਵਧਾਉਣ ਲਈ ਮੈਂ ਸੋਚਿਆ ਕਿ ਇੱਕ ਵਿਸ਼ੇਸ਼ਗ ਹੋਰ, ਨਦੀਓ ਪਾਰ ਸ਼ਹਿਰੋਂ ਪਾਰ,
0: ਜੋਸ਼ੀ,
1: ਜੋਸ਼ੀ ਆ, ਮੈਨੂੰ ਮੁਸ਼ਕਿਲ ਲੱਗਦਾ,
0: ਨਹੀਂ
1: ਜੋਸ਼ੀ ਆ,
0: ਹਾਂਜੀ
1: ਚਲੋ ਇਹਨੂੰ ਜੋ ਮਰਜ਼ੀ ਸਮਝ ਲਓ ਜੀ, ਅਸੀਂ ਸੱਤ ਸਮੁੰਦਰੋਂ ਪਾਰ ਇੱਕ ਬਹੁਤ ਤਗੜਾ ਵਿਸ਼ੇਸ਼ਗ ਲੈ ਕੇ ਆਏ ਹਾਂ ਤੁਹਾਡੇ ਨਾਲ ਬੋਇਜ਼ ਮੀਟਅਪ ਦੇ ਉੱਪਰ, ਗੱਲਬਾਤ ਇਹ ਤੋਰਨ ਲਈ, ਇਹ ਗੱਲ ਦੱਸਣ ਲਈ, ਸਾਨੂੰ ਇਹਦਾ ਕੋਈ ਪ੍ਰੋਪਰ ਇੱਕ ਸਟਰਕਚਰ ਦੇਣ ਲਈ,
0: ਕੰਮ ਸ਼ੁਰੂ
1: ਕਰਕੇ ਕੋਈ ਵੀ ਅਸੀਂ ਕੰਪਲੀਟ ਕਿਉਂ ਨਹੀਂ ਕਰ ਪਾ ਰਹੇ। ਸਾਡੇ ਨਾਲ ਬਣੇ ਹੋਏ ਨੇ

0: ਸਤਿ ਸ੍ਰੀ ਅਕਾਲ ਜੀ।
1: ਮੈਨੂੰ ਲੱਗਾ ਕਬਰ ਜਿਹਨੂੰ ਕਰਨ ਲੱਗੀ ਜਾਂਦੀ ਵੇਖੀ ਕਿਤੇ ਭਰਾ
0: ਐਕਸਾਈਟਮੈਂਟ ਰੇਡੀਓ। ਹਾਂਜੀ ਰੇਡੀਓ, ਹਾਂਜੀ ਸੁਣ ਰਹੇ ਸਾਰੇ ਦਰਸ਼ਕਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵੀ ਮੇਰੇ ਵੀਰ ਮਿੱਤਰ ਭਰਾ ਭੈਣ ਘਰਾਂ ਤੋਂ ਸੁਣ ਰਹੇ ਹੋ, ਕਾਰਾਂ ਤੋਂ ਸੁਣ ਰਹੇ ਹੋ, ਟਰੱਕਾਂ ਤੋਂ ਸੁਣ ਰਹੇ ਹੋ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਇੰਨਾ ਕਿ ਮੈਂ ਹੁਣ ਪ੍ਰਿਪੇਅਰ ਕਰਕੇ ਆ, ਅੱਗੇ ਬਲਕੀਰਤ ਭਾਜੀ ਤੁਸੀਂ ਸੰਭੋ।
1: ਯਾਰ ਵੇਖੋ ਜਿਹੜੇ ਕੁਰਸੀਆਂ ਤੇ ਬੈਠੇ ਤੁਹਾਡੇ ਨਾਲ ਗੱਲ ਕਰ ਲਈ, ਉਹਨਾਂ ਨੂੰ ਕੋਈ ਪਿਆਰ ਨਹੀਂ, ਕੋਈ
2: ਸਤਿ ਸ੍ਰੀ ਅਕਾਲ ਨਹੀਂ, ਕੋਈ
1: ਗੁੱਡ ਆਫਟਰਨੂਨ,
2: ਵੈਰੀ ਗੁੱਡ, ਵੈਰੀ
0: ਉਹ ਵਿਚਾਰੇ। ਅੱਛਾ ਮੈਂ ਉਹਨਾਂ ਅੰਕਲ ਵਾਂਗੂ ਤੇ ਨਹੀਂ ਸਾਊਂਡ ਕਰ ਰਿਹਾ ਸੀਗਾ ਕ੍ਰਿਸ਼ਨਾ ਜੀ, ਮੈਂ ਉਹ ਅੰਕਲ ਵਾਂਗੂ ਤੇ ਨਹੀਂ ਸਾਊਂਡ ਕਰ ਰਿਹਾ ਸੀ ਜਿਹੜਾ ਦੀ ਅੱਜ ਕੱਲ ਵੀਡੀਓ ਬੜੀ ਮਸ਼ਹੂਰ ਹੁੰਦੀ ਹੈ। ਮੇਰੇ ਵੱਲੋਂ ਯਾਨੀ ਕਿ ਕੈਪਟਨ ਜੇ ਜੇ ਸਿੰਘ ਵੱਲੋਂ ਸਤਿ ਸ੍ਰੀ ਅਕਾਲ।
3: ਬਿਲਕੁਲ ਜੀ, ਮੈਨੂੰ
0: ਰਾਜ ਚੰਗੀ ਤਰੱਕੀਆਂ ਕਰ, ਮੇਰੇ ਵੱਲੋਂ ਕੈਪਟਨ ਜੇ ਸਿੰਘ।
1: ਤੁਸੀਂ ਪਤਾ ਕਿਹਦੇ ਵਰਗੇ ਲੱਗਣ ਦੇ?
3: ਨਹੀਂ ਨਹੀਂ, ਮੇਰੀ ਵੋਟ ਤੇ ਹੈ ਇਸ ਗੱਲ ਤੇ।
1: ਤੁਸੀਂ ਉਹ ਵੀਡੀਓ ਨੀ ਵੇਖੀ ਹੋਣੀ ਕ੍ਰਿਸ਼ਨਾ ਜੀ, ਪਰ ਜਿੰਨੇ ਵੇਖੀ ਉਹ ਸਮਝ ਸਕਦਾ ਇੱਕ ਅੰਕਲ ਹੈਗੇ ਮਸਾਜਰ ਤੇ ਬਹਿ ਕੇ ਵੀਡੀਓ ਭੇਜੀ ਉਹਨਾਂ ਨੇ।
3: ਮੈਂ ਇੱਕ ਵੀਡੀਓ ਦੀ ਗੱਲ ਹੋ ਰਹੀ, ਮੈਂ ਇੱਕ ਵੀਡੀਓ ਦੇਖੀ ਆ, ਇੱਕ ਅੰਕਲ ਜੀ ਆ ਅੱਜ ਕੱਲ ਉਹ ਰੈਸਲਿੰਗ ਦੇ ਬਾਰੇ ਗੱਲ ਕਰਦੇ ਆ, ਉਹ ਦੇਖੀ ਆ ਕੇਨ ਇੰਨਾ ਜੰਗਲੀ ਹੋ ਗਿਆ ਸੀ।
1: ਮੇਰਾ ਇੰਟਰਸਟ ਨਹੀਂ ਅੰਕਲਾਂ ਚ ਹੈਗਾ।
3: ਕੇਨ ਇੰਨਾ ਜੰਗਲੀ ਹੋ ਗਿਆ ਸੀ, ਉਹਨੇ ਅੰਡਰਟੇਕਰ ਨੂੰ ਚੱਕ ਕੇ ਠਾਂ ਮਾਰਿਆ।
1: ਨਾ ਵੇਖਿਆ ਕਰੋ ਇਹੋ ਜਿਹੀਆਂ ਚੀਜ਼ਾਂ। ਮੈਂ ਵੀ ਅੱਖਾਂ ਦਿਨੋਂ ਦਿਨ ਬਦਲਦੇ ਕਿਉਂ ਜਾਂਦੇ ਤੁਸੀਂ?
3: ਨਹੀਂ ਨਹੀਂ ਪਰ ਗੱਲਬਾਤ ਬਈ ਦੇਖੋ ਥੋੜਾ ਜਿਹਾ ਤੇ ਕੱਟ ਸੀ ਰੱਖੀ ਦੀ ਹੁੰਦੀ ਹੈ ਭਰਾ।
1: ਓ ਸੋਰੀ ਸੋਰੀ, ਇਹ ਵਾਲੀ ਗੱਲ ਨਹੀਂ ਕਰਨੀ।
3: ਨਹੀਂ ਨਹੀਂ ਨਹੀਂ, ਆਪਾਂ ਇਹ ਗੱਲ ਕਰਨੀ ਹੈ ਜਿਹੜਾ ਮੁੰਡਾ ਆਪਾਂ ਐਡ ਕੀਤਾ ਉਹਨੂੰ ਹਾਲ ਚਾਲ ਪੁੱਛੋ।
1: ਹਾਂ ਮਾਈ ਲਵ, ਹਾਊ ਆਰ ਯੂ?
3: ਹਾਊ ਆਰ ਯੂ ਬ੍ਰਦਰ,
1: ਹਾਊ ਆਰ ਯੂ ਗੋਇੰਗ?
3: ਤੁਸੀਂ ਯਾਰ ਸਾਡੇ ਨਾਲ ਕਿਹੜੀ ਸਾਂਝ ਪਾਣ ਆਏ
0: ਹੋ? ਕ੍ਰਿਸ਼ਨਾ ਜੀ ਕਦੇ ਵਿਸ਼ੇਸ਼ਗਿਆ ਕਹਿੰਦੇ ਸੀ, ਕਦੇ ਪੰਡਿਤ ਕਹਿੰਦੇ ਸੀਗੇ। ਇਹ ਐਕਚੁਅਲ ਚ ਰੋਲ ਸਾਡੇ ਕੋਲੋਂ ਵੀ ਨਹੀਂ ਸੈੱਟ ਹੋਇਆ। ਮੇਰਾ ਰੇਡੀਓ ਹਾਂਜੀ ਦੇ ਵਿੱਚ ਕੀ ਰੋਲ ਹੈ ਇਹ ਸੈੱਟ ਹੀ ਨਹੀਂ ਹੋਇਆ ਕਦੇ।
1: ਹਾਏ ਓਏ, ਹੁਣ ਆਪਾਂ ਗੱਲ ਕਹਿਤੀ ਨਾ,
0: ਹਨਾ, ਆਪਾਂ ਯਾਰੀ ਦੋਸਤੀ ਦੇ ਵਿੱਚ ਹੀ ਕੰਮ ਕਰਦੇ ਰਹੇ ਤੇ ਹੁਣ, ਪਰ ਜਦੋਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਮਿਲਣਾ ਹੁੰਦਾ ਕਿ ਗੱਲ ਕਰਨੀ ਹੁੰਦੀ ਕਿ ਤੁਸੀਂ ਰੇਡੀਓ ਹਾਂਜੀ ਚ ਕੀ ਕਰਦੇ ਹੋ, ਫਿਰ ਮੈਂ ਪੋਲੇ ਜੇ ਮੂੰਹ ਨਾਲ ਕਹਿ ਦਿੰਦਾ ਹੁੰਦਾ, ਆਈ ਐਮ ਹੈਡ ਆਫ ਆਪਰੇਸ਼ਨਸ ਇੰਡੀਆ ਡਿਵੀਜ਼ਨ, ਯੂ ਨੋ।
3: ਬਿਊਟੀਫੁਲ ਬਿਊਟੀਫੁਲ
1: ਭਰਾਵਾ, ਇਹ ਤੇ ਤੂੰ ਟੁੱਟੀ ਜੀ ਗੱਲ ਕਹਿ ਕੇ ਤੇ ਸਭ ਤੋਂ ਵੱਡੀ ਪੋਸਟ ਦੱਸ ਗਿਆ।
3: ਵਾਹ ਕਿਆ ਬਾਤ ਹੈ,
1: ਇਹ ਤਰੀਕਾ ਬੜਾ ਵਧੀਆ ਰੱਖਿਆ।
3: ਇਹ ਵਧੀਆ ਹੈ, ਇੰਡੀਆ ਡਿਵੀਜ਼ਨ ਵਾਲੇ ਕਹਿਤਾ, ਦੇਖ ਲੈ ਅਸੀਂ ਕਹਿ ਹੀ ਨਹੀਂ ਸਕਦੇ,
1: ਅਸੀਂ ਤਾਂ ਡਿਵੀਜ਼ਨ ਦਾ ਪਤਾ ਹੀ ਨਹੀਂ,
3: ਅਸੀਂ ਸਬਰਬ ਵੰਡ ਲੈਂਦੇ ਆਪਸ ਚ। ਤੂੰ ਕਹਿ, ਤੂੰ ਕੈਰੋਲਾਈਨ ਸਪ੍ਰਿੰਗ ਕਹਿ ਦਿਆ ਕਰ,
1: ਉਹਨੂੰ ਤਾਂ ਡਿਸਕ੍ਰਾਈਬ ਦ ਸਪੈਲਿੰਗ ਮਾਂ ਆਏ।
3: ਨਹੀਂ ਵੀ ਠੀਕ ਹੈ, ਪਰ ਗੱਲਬਾਤ ਨੂੰ ਅੱਗੇ ਤੋਰਦਾ ਹੋਇਆ, ਅੱਜ ਜੀ ਆਪਣਾ ਟੋਪਿਕ ਇਹ ਹੈ, ਹਰਮਨ ਜੀ ਤੁਸੀਂ ਸਾਡੇ ਨਾਲ ਜੁੜੇ ਪਏ ਸੀਗੇ ਤਾਂ ਮੈਂ ਤੁਹਾਨੂੰ ਦੁਬਾਰਾ ਦੱਸ ਦਵਾਂ, ਅੱਜ ਦਾ ਸਾਡਾ ਟੋਪਿਕ ਹੈ ਕਿ ਅਸੀਂ ਕੋਈ ਵੀ ਕੰਮ ਕਾਰ ਨਜਿੱਠਦੇ ਹਾਂ ਕਿ ਬਈ ਅੱਜ ਮੈਂ ਸੁਬਾਹ ਉੱਠੂੰਗਾ, ਗੁੱਡ ਬੱਚਾ ਬਣੂੰਗਾ, ਤੇ ਮੈਂ ਅੱਜ ਜਿਹੜੀ ਜਿਹੜੀ ਲਿਸਟਾਂ ਬਣਾਈਆਂ ਸੀ ਨਾ, ਜਿਹਨੇ ਮੈਨੂੰ ਮਿਲੀਅਨੇਅਰ, ਬਿਲੀਅਨੇਅਰ ਤੇ ਟ੍ਰਿਲੀਅਨੇਅਰ ਬਣਾ ਦੇਣਾ, ਇਲੋਨ ਮਸਕ ਨੇ 4 ਸਾਲ ਬਾਅਦ ਆ ਜਾਣਾ ਕਿ ਭਾਜੀ ਲੋਨ ਦੀ ਸਖ਼ਤ ਜ਼ਰੂਰਤ ਹੈ, ਤੁਸੀਂ ਕਹੋਗੇ ਕੋਈ ਨਹੀਂ ਯਾਰ ਉੱਦਾਂ ਹੀ ਲੈ ਜਾ ਤੂੰ ਭਰਾ ਹੈ ਆਪਣਾ, ਇਹ ਵਾਲੀ ਚੀਜ਼ਾਂ ਅਸੀਂ ਪੂਰਨ ਨਹੀਂ ਕਰ ਪਾਉਂਦੇ। ਕੀ ਤੁਹਾਡੇ ਨਾਲ ਵੀ ਇਹ ਵਾਲੀ ਸੇਮ ਸਿਮਿਲਰ ਪ੍ਰੋਬਲਮ ਹੈ? ਡੂ ਯੂ ਫੀਲ ਵੈਰੀ ਮੱਚ ਮੋਟੀਵੇਟਡ ਇਨ ਦਾ ਮਾਰਨਿੰਗ ਐਂਡ ਬਾਏ ਦੀ ਈਵਨਿੰਗ ਯੂ ਆਰ ਲਾਈਕ ਕਿ ਕੋਈ ਨਹੀਂ ਕੱਲ ਦੇਖਾਂਗੇ?
0: ਬਿਲਕੁਲ ਬਿਲਕੁਲ ਨਹੀਂ, ਮੈਂ ਡਿਸਅਪੁਆਇੰਟ ਮੈਂ ਮਾਰਨਿੰਗ 'ਚ ਹੀ ਹੋ ਜਾਂਦਾ, ਰਾਤ ਨੂੰ ਮੈਂ ਪੂਰਾ ਰਾਤ ਨੂੰ ਮਿੱਥ ਕੇ ਸੌਂਦਾ ਕਿ ਕੱਲ ਆ ਗੱਲ ਕਰਾਂਗੇ। ਬਟ ਇਹਦੇ ਵਿੱਚ ਨਾ ਇੱਕ ਕ੍ਰਿਸ਼ਨਾ ਜੀ ਇੱਕ ਗੱਲ ਇਹ ਵੀ ਆ ਜਾਂਦੀ ਹੈ ਕਿ ਕਦੇ ਕਦੇ ਆਪਾਂ ਨਾ ਮਿੱਥੀ ਚੀਜ਼ਾਂ ਵੱਡੀਆਂ ਲੈਂਦੇ ਹਾਂ, ਆਪਾਂ ਐਕਸਪੈਕਟੇਸ਼ਨ ਹੀ ਕਈ ਚੀਜ਼ਾਂ ਤੋਂ ਬੜੀਆਂ ਵੱਡੀਆਂ ਲਾ ਲੈਂਦੇ ਹਾਂ, ਆਪਾਂ ਮਿੱਥੀ ਲੈਂਦੇ ਕਿ ਮੈਂ ਆਹ ਚੀਜ਼ ਨੂੰ ਇੰਨੇ ਸਮੇਂ 'ਚ ਪ੍ਰਾਪਤ ਕਰ ਲੈਣਾ। ਸੋ ਆਪਾਂ ਜਦੋਂ ਉਸ ਗੋਲ ਦੇ ਨਾਲ ਕੰਪੇਅਰ ਕਰਦੇ ਹਾਂ, ਆਪਾਂ ਨੂੰ ਲੱਗਦਾ ਕਿ ਆਪਾਂ ਕੁਝ ਅਚੀਵ ਨਹੀਂ ਕੀਤਾ, ਪਰ ਜੇ ਆਪਾਂ ਗੋਲ ਨਾ ਕੋਈ ਮਿੱਥਿਆ ਹੁੰਦਾ, ਆਪਾਂ ਕਿੱਥੋਂ ਸ਼ੁਰੂ ਕੀਤਾ ਤੇ ਕਿੱਥੇ ਪਹੁੰਚੇ, ਜੇ ਇਹ ਚੀਜ਼ਾਂ ਵੇਖੀਏ ਤੇ ਆਪਾਂ ਕਾਫੀ ਕੁਝ ਕੀਤਾ ਹੀ ਹੁੰਦਾ ਆ ਵਿਹਲੇ ਤੇ, ਮਤਲਬ ਮੈਨੂੰ ਨੀ ਲੱਗਦਾ ਵਿਹਲਾ ਬਹਿਣ ਵਾਲਾ ਬੰਦਾ ਵੀ ਕੁਝ ਨਾ ਕੁਝ ਸੋਚਦਾ ਰਹਿੰਦਾ ਆ, ਕੁਝ ਨਾ ਕੁਝ ਕਰਦਾ ਰਹਿੰਦਾ ਆ, ਇਹ ਗੱਲ ਤੇ ਹੈਗੀ ਆ।
3: ਮਾੜੀ ਮਿਸਾਲ ਬਣ ਰਿਹਾ,
0: ਦੇਖ ਰਿਹਾ
3: ਆਸੇ ਪਾਸੇ ਰਿਸ਼ਤੇਦਾਰ ਕਹਿੰਦੇ ਬੇਟਾ ਇਹਦੇ ਵਰਗਾ ਨਹੀਂ ਮੰਨਣਾ,
1: ਵੇਖੋ ਗੱਲਾਂ ਬਾਤਾਂ ਦੀ ਚਰਚਾ ਤੇ ਬਣ ਰਿਹਾ ਨਾ, ਹੁਣ ਤੁਹਾਡੇ ਮੇਰੇ ਵਰਗੇ ਗੱਲਾਂ ਤੇ ਕਰਨ ਨਾ, ਵੀ ਉਹ ਵਿਹਲਾ ਬੈਠਾ ਰਹਿੰਦਾ,
3: ਇਹ ਵੀ ਗੱਲ
1: ਕੁਛ ਤੇ ਕਰ ਹੀ ਰਿਹਾ।
3: ਤੇ ਬਲਕੀਰਤ ਜੀ ਤੁਹਾਡਾ ਤੁਹਾਡੀ ਕੀ ਸੋਚ ਹੈ ਇਹਦੇ ਬਾਰੇ, ਹਾਊ ਡੂ ਯੂ ਫੀਲ ਅਬਾਊਟ ਇਟ?
1: ਕਿ ਤੁਸੀਂ ਕਹਿੰਦੇ ਹੋ ਕਿ ਜਿਹੜੇ ਕੰਮ ਅਧੂਰੇ ਰਹਿ ਜਾਂਦੇ ਆ।
3: ਹਾਂ, ਕਿ ਮਤਲਬ ਸਵੇਰੇ ਬੜੀ ਮੋਟੀਵੇਸ਼ਨ ਹੁੰਦੀ ਕਿ ਅੱਜ ਯਾਰ ਜਿੰਨੇ ਕੰਮ ਇਹ ਰੁਕੇ ਪਏ ਆ, ਟਲੇ ਪਏ ਆ, ਟਾਲੇ ਪਏ ਆ, ਆਪ ਹੀ ਇਹ ਅੱਜ ਮੁਕਾ ਦੇਣੇ ਆ, ਤੇ ਅੱਜ ਜਿਸ ਰਾਜ ਵੀ ਆਪਾਂ
1: ਕੋ ਹੁੰਦਾ, ਤੇ ਐਵੇਂ ਤੁਹਾਨੂੰ ਕਵਾਂ ਸਾਰਿਆਂ ਨੂੰ ਹੀ ਹੁੰਦਾ ਹੋਊਗਾ ਵੀ ਮੈਂ ਆਹ ਕੰਮ ਜਿਹੜਾ ਇਹ ਕਰ ਲਾਂ, ਕੋਈ ਵੀ ਭਾਵੇਂ ਆਪਾਂ ਕਹਿ ਜ਼ਰੂਰ ਦਈਏ ਹੁਣ ਵੀ ਨਹੀਂ ਸਾਨੂੰ ਵੇਟ ਕਰਨੀ ਚਾਹੀਦੀ ਹੈ ਜਾਂ ਸਮੇਂ ਨਾਲ ਕਰਨਾ ਚਾਹੀਦਾ, ਪਰ ਹਰ ਇੱਕ ਦਾ ਸੁਭਾਅ ਹੀ ਇੱਦਾਂ ਦਾ ਵਾ ਵੀ ਉਹਨੂੰ ਲੱਗਦਾ ਵੀ ਸਵੇਰੇ ਉੱਠ ਕੇ ਤੇ ਮੈਂ ਆਹ ਚੀਜ਼ ਕਰ ਲੈਣੀ ਆ। ਪਰ ਹੁਣ ਮੈਨੂੰ ਜਿਹੜੀ ਮੇਰੀ ਆਪਣੀ ਆਵਾਜ਼ ਦੀ ਡਬਲਿੰਗ ਆਉਂਦੀ, ਹਰਮਨ ਜੀ ਤੁਸੀਂ ਇੱਧਰੋਂ ਮਾੜਾ ਜਿਹਾ ਚੈੱਕ ਕਰੋ, ਤੁਸੀਂ ਕੁਛ ਉੱਤੇ ਥੱਲੇ ਤਾਂ ਨਹੀਂ ਕੀਤਾ ਇੱਧਰੋਂ?

0: ਨਹੀਂ ਜੀ, ਮੇਰੇ ਵੱਲੋਂ ਤੇ ਠੀਕ ਆ, ਜਾਂ ਫਿਰ ਇਦਾਂ ਕਰ ਸਕਦੇ ਆ ਕਿ ਮਾਈਕ ਮਾਈਕ ਮਿਊਟ ਕਰ ਸਕਦੇ ਆ, ਮੇਰੇ ਵੱਲੋਂ ਨਹੀਂ ਹੋ ਰਿਹਾ ਕੁਛ।
1: ਨਹੀਂ ਪਰ ਹੁਣ ਠੀਕ ਹੋ ਗਿਆ ਆਪੇ ਹੀ?
2: ਨਾ
1: ਤੁਸੀਂ ਕਰੋ, ਮੈਂ ਤੁਸੀਂ ਕਰੋ,
0: ਮੈਂ ਕੁਛ ਨਹੀਂ ਜੀ ਗੱਲ।
2: ਹੈਲੋ ਹੈਲੋ ਹੈਲੋ ਹੈਲੋ ਕੈਸੇ ਹੈਂ ਆਪ?
1: ਫੇਰ ਕਰੋ।
0: ਬੜੀਆ ਜੀ, ਬੜੀਆ, ਵਧੀਆ ਆਵਾਜ਼ ਆ ਰਹੀ ਹੈ ਮੈਨੂੰ।
2: ਆਵਾਜ਼ ਤਾਂ ਠੀਕ ਆ ਰਹੀ ਹੈ, ਪਰ ਮੈਂ ਕਿਹਾ ਬਲਕੀਰਤ ਨਾਲ ਥੋੜੀ ਡਬਲਿੰਗ ਚੱਲਦੀ ਪਈ ਹੈ, ਇਹਦੇ ਨਾਲ ਡਬਲਿੰਗ ਵੀ ਤਾਂ ਚੱਲਦੀ ਪਈ ਹੈ, ਇਹ ਸਿਸਟਮ ਹੀ ਜਾਂਦਾ। ਚੁੱਪ ਰਿਹਾ ਯਾਰ ਤੂੰ, ਬਹੁਤਾ ਬੋਲਣਾ।
0: ਇਹ ਡਬਲ ਮਾਈਂਡਡ ਹੈ, ਇਹ ਸਾਡੀ ਟੀਮ ਦਾ ਬੰਦਾ ਡਬਲ ਮਾਈਂਡਡ ਹੈ।
2: ਇਹਨੂੰ ਬਣਾ ਦਿੱਤਾ ਗਿਆ,
1: ਹਾਂ
0: ਇਹਨੂੰ ਬਣਾ ਦਿੱਤਾ,
1: ਮੈਨੂੰ ਡਬਲ ਕਰ ਦਿੱਤਾ ਗਿਆ।
2: ਇਹ ਉਹ ਪੱਥਰ ਦੀ ਮੂਰਤ ਹੈ ਜਿਹੜੀ ਡਬਲ ਮਾਈਂਡਡ ਬਣ ਚੁੱਕੀ ਹੈ। ਮੈਂ ਮਾਈਕ ਖੋ ਕੇ ਨਾ ਇੱਦਾਂ ਕਰ ਲੈਣਾ,
1: ਨੈਤਿਕ
2: ਭਾਸ਼ਾ ਦਾ ਉਪਯੋਗ ਕੀਤਾ ਜਾਵੇ। ਨੈਤਿਕ ਭਾਸ਼ਾ ਦਾ ਉਪਯੋਗ ਕੀਤਾ ਜਾਵੇ ਜਦ ਤੱਕ ਆਪਾਂ ਰੇਡੀਓ ਦਾ ਸ਼ੋਅ ਕਰਦੇ ਪਏ ਹਾਂ।
1: ਮੈਂ ਜਿਹੜੀ ਗੱਲ ਕਰਨ ਡਿਆ ਕਿ ਆਪਾਂ ਇਹ ਸੋਚ ਲੈਂਦੇ ਕਿ ਇਦੋਂ ਕਰਨਾ ਉਦੋਂ ਕਰਨਾ, ਪਰ ਹੁਣ ਤਾਂ ਆਪਾਂ ਨੂੰ ਇੱਦਾਂ ਹੀ ਆ ਵੀ ਸਵੇਰੇ ਉੱਠੀਏ ਤੇ ਹੋ ਜਾਈਏ ਆਹ ਚੀਜ਼ ਸਵੇਰੇ ਕਰਨੀ ਤੇ ਕਰਨੀ ਆ, ਪਰ ਉਹ ਨਹੀਂ ਹੁੰਦੀ ਮੇਰੇ ਨਾਲ ਤੇ, ਅਕਸਰ ਹੀ ਹੁੰਦਾ। ਪਰ ਮੇਰੀ ਹੋ ਜਾਂਦੀ ਆ, ਮੈਂ ਇਹ ਨਹੀਂ ਕਹਿੰਦਾ ਵੀ ਹੁੰਦੀ ਨਹੀਂ, ਉਹ ਹੋ ਜਾਂਦੀ ਆ ਟਾਈਮ ਪਾ ਕੇ, ਪਰ ਉਹ ਹੋ ਜੇ ਪਰ ਨੈਕਸਟ ਵਾਰੀ ਫਿਰ ਵੀ ਨਹੀਂ ਮੈਨੂੰ ਸਮਝ ਆਉਂਦੀ ਇਹ ਗੱਲ ਦੀ ਵੀ ਉਹ ਟਾਈਮ ਪਾ ਕੇ ਹੋਣੀ ਆ, ਫਿਰ ਮੈਨੂੰ ਲੱਗਦਾ ਵੀ ਨਹੀਂ ਇਹ ਹੋ ਜਾਣੀ ਚਾਹੀਦੀ ਸੀ, ਇਹ ਹੋ ਜੇ, ਇਹ ਪ੍ਰੋਬਲਮ ਹੈਗੀ ਆ। ਪਤਾ ਨਹੀਂ ਮੇਰੇ ਕੱਲੇ ਚ
0: ਤੁਸੀਂ ਨਿਊ ਈਅਰ ਦੇ ਰੈਜ਼ੋਲੂਸ਼ਨ ਤੁਸੀਂ ਰੱਖਦੇ ਹੋ, ਲੈਂਦੇ ਹੋ ਬਲਕੀਰਤ ਜੀ?
1: ਅੱਜ ਮੈਨੂੰ ਲੱਗਦਾ 26 ਨਿਊ ਈਅਰ ਹੋ ਗਏ ਮੇਰੇ ਤੇ, ਅੱਜ ਤੱਕ ਤੇ ਲਿਆ ਨਹੀਂ ਰੈਜ਼ੋਲੂਸ਼ਨ।
2: ਅੱਛਾ ਕਦੀ ਇਹ ਬੱਜਾ ਆ, ਠੀਕ ਹੈ, ਗੁੱਡ,
1: ਹਾਂਜੀ, ਕੋਈ ਰੈਜ਼ੋਲੂਸ਼ਨ
0: ਵੀ ਠੀਕ ਆ।
2: ਹਾਂ ਨਹੀਂ ਸਹੀ ਆ, ਮੈਂ ਤੇ ਮਤਲਬ ਜਦ ਤੱਕ ਠੀਕ ਠੀਕ ਹੋਸ਼ ਨਹੀਂ ਆ ਗਿਆ ਤਦ ਤੱਕ ਤਾਂ ਸੀ ਸੱਚਾ
1: ਕਿ ਬਾਜ ਦੀ ਤੁਹਾਡੀ ਵੀ ਡਬਲਿੰਗ ਸ਼ੁਰੂ ਹੋ ਗਈ,
2: ਡਬਲਿੰਗ ਸ਼ੁਰੂ ਹੋ ਗਈ। ਬਸ ਯਾਰ ਦੇਖੋ ਮਾੜੀ ਗੱਲ,
1: ਮਤਲਬ ਪਤਾ ਨਹੀਂ ਹੁਣ ਵੇਖੋ ਸਾਰਾ ਕੁਛ ਸਵੇਰ ਦਾ ਕਰਨ ਡੇ ਆ, ਉਹ ਹੀ ਬਟਨ ਨੇ, ਪਤਾ ਨੀ ਕਿਉਂ ਸਾਡੀ ਵਾਰੀ ਕੋਈ ਨਾ ਕੋਈ ਪ੍ਰੋਬਲਮ ਆ ਹੀ ਜਾਣੀ ਹੁੰਦੀ,
2: ਸਾਡੀ ਵਾਰੀ ਬਿਮਾਰੀ ਪੈ ਗਈ ਹੈ।
1: ਮੈਨੂੰ ਦੱਸੋਗੇ ਵੀ ਕਿੱਦਾਂ ਤੁਸੀਂ?
0: ਮੈਂ ਆਪਣੇ ਹੈਡਫੋਨ ਲਾਏ ਹੋਏ ਆ ਜੀ, ਤੇ ਨਾਲ ਮੈਂ ਆਪਣੇ ਮਾਈਕ ਦੂਸਰਾ ਐਕਸਟਰਨਲ ਯੂਜ਼ ਕਰ ਰਿਹਾ, ਸੋ ਮੈਂ ਮਿਊਟ ਵੀ ਕਰਕੇ ਦੇਖ ਲੈਂਦਾ, ਉਹਦੇ ਨਾਲ ਜੇ ਤੁਹਾਨੂੰ ਫਰਕ ਪੈਂਦਾ ਮੈਂ ਮਿਊਟ ਕਰ ਰਿਹਾ।
1: ਨਹੀਂ ਨਹੀਂ ਮਿਊਟ ਨਹੀਂ ਕਰਨਾ, ਤੁਸੀਂ ਵੇਖੋ ਤੁਸੀਂ ਰਹਿਣਾ ਸਾਡੇ ਨਾਲ ਕਨੈਕਟਡ ਹੀ ਆ, ਇਹ ਨਹੀਂ
2: ਲੋਕਾਂ ਨੂੰ ਕਹਿਣਾ ਸ਼ਾਇਰੀ ਸੁਣਾ ਰਿਹਾ, ਆਪਣੇ ਆਪ ਨੂੰ ਸੁਣਾ ਕੇ ਚੱਲ ਜਾਊਗਾ
1: ਵੀਰ, ਅਸੀਂ ਸਾਹ ਸੁਣਦੇ ਤੁਹਾਡੇ, ਇੱਦਾਂ ਨੀ ਹੁੰਦਾ, ਢੱਕਣਾ ਤਾਂ ਆਉਣ
2: ਸਾਹ ਸੁਣਨੇ
0: ਅੰਦਰ,
2: ਕਾਫੀ ਰੋਮਾਂਟਿਕ ਗੱਲ।
0: ਨੂੰ ਇਹ ਵੀ ਦੱਸ ਦਈਏ ਕਿ ਜਦੋਂ ਅਸੀਂ ਸਵੇਰੇ YouTube ਤੇ ਲਾਈਵ ਕਰ ਰਹੇ ਸੀਗੇ,
1: ਇਹ ਪਿੱਛੇ ਵਿਚਾਰੇ
0: ਜਦੋਂ ਤੁਹਾਨੂੰ ਪਾਰਟੀ ਆਵਾਜ਼ ਸੁਣ ਰਹੀ ਸੀਗੀ, ਤੇ
1: ਨਹੀਂ ਇੱਦਾਂ ਨਾ ਕੋਈ ਇੱਦਾਂ ਨਾ ਕਿਤੇ, ਉਹ ਸੌਰੀ ਤੁਹਾਡੀ ਗੱਲ ਕੱਟਣੇ ਆ, ਪਰ ਕੱਟਣੀ ਪੈਣੀ ਸੀ ਕਿਉਂਕਿ ਆਪਾਂ ਇਹ ਰਿਕਾਰਡਿੰਗ ਕਰਨ ਡੇ ਆ, ਤੇ ਆਪਾਂ ਇਹ ਬਾਅਦ ਚ ਲਾਈਵ ਕਰਨਾ, ਤੇ ਸਰੋਤੇ ਉਹ ਸਮਝ ਲਓ ਵੀ ਕੋਈ ਵੀ ਦੇਣੀ ਸੀ, ਉਹ ਪੁਰਾਣਾ ਲੰਘ ਚੁੱਕਾ ਡੇ,
2: ਇਹ ਕੈਸਾ ਪਿਆਰਾ ਦਿਨ ਥਾ।
0: ਹਾਂ, ਸੋ ਟੈਸਟਿੰਗ ਕਰਦੇ ਹੁੰਦੇ ਆ ਆਪਾਂ ਹਰ ਕੋਈ ਚੀਜ਼, ਜਿੱਦਾਂ ਆਪਾਂ ਲਾਈਵ ਦੀ ਅੱਜ ਟੈਸਟਿੰਗ ਕੀਤੀ ਕਿ ਆਪੇ ਅਸੀਂ ਯੂਟਿਊਬ ਦੇ ਉੱਤੇ ਵੀ ਲਾਈਵ ਹੋਈਏ, ਕਿਉਂਕਿ ਅੱਗੇ ਜ਼ਮਾਨਾ ਵੀਡੀਓ ਦਾ ਹੀ ਹੈ, ਤੇ ਉਹਦੇ ਪਿੱਛੇ ਜੋ ਅੱਜ ਸਾਡੇ ਕੋਲੋਂ ਕੁਛ ਇੱਕ ਦੋ ਪ੍ਰੋਬਲਮਸ ਹੋਈਆਂ, ਤੇ ਉਹ ਸਾਡਾ ਵਾਅਦਾ ਹੈ ਕਿ ਅਸੀਂ ਹੁਣ ਉਸ ਚੀਜ਼ ਨੂੰ ਟੈਕਲ ਕਰ ਲਿਆ, ਕੱਲ ਤੋਂ ਨਹੀਂ ਹੋਵੇਗੀ ਉਹ ਪ੍ਰੋਬਲਮਸ ਅੱਗੇ ਆਉਣ ਵਾਲੇ ਸਾਰੇ ਪ੍ਰੋਗਰਾਮਸ ਦੇ ਵਿੱਚ, ਕਿਉਂਕਿ ਮੇਰੇ ਨਾਲ ਟੈਕਨੀਕਲ
2: ਅੱਛਾ ਨਹੀਂ ਕਰੋ ਕੰਪਲੀਟ
0: ਹੈਡ ਦਾ ਸਾਡੇ ਕੋਲ ਹੱਥ ਹੈ, ਟੈਕਨੀਕਲ ਹੈਡ ਸਾਡੇ ਨਾਲ ਹੈ, ਜਦੋਂ ਤੀਕਰ ਬਲਕੀਰਤ ਭਾਜੀ ਉਦੋਂ ਤੀਕਰ ਫਿਰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
2: ਨਹੀਂ ਮੈਂ ਸਮਝਿਆ ਤੁਸੀਂ ਇਹ ਗੱਲ ਤਾਂ ਛੇੜੀ, ਤੁਸੀਂ ਮਾਫੀ ਮੰਗਣਾ ਚਾਹੁੰਦੇ ਹੋ,
0: ਸਮਝ ਲਓ ਕਿ
2: ਪਰ ਤੁਸੀਂ ਗੱਲ ਜਿਹੜੀ ਬਹੁਤ ਤਰੀਕੇ ਦੇ ਨਾਲ ਵਿਸ਼ੇਸ਼ਗ ਨੂੰ ਅਗੇਨ ਤੋਰਤੀ ਉਹਦੇ।
1: ਨਹੀਂ ਸਾਡੇ ਵੇਖੋ ਐਵੇਂ ਇਹ ਇਹਨਾਂ ਦੀ ਤੁਸੀਂ ਗੱਲ ਸੀਰੀਅਸ ਨਹੀਂ ਲੈਣੀ ਸਰੋਤਿਓ, ਕਿਉਂਕਿ ਐਵੇਂ ਕਹੀ ਜਾਂਦਾ ਵਿਚਾਰਾ, ਸਗੋਂ ਮੇਰੇ ਪਿੱਛੇ ਇਹਦਾ ਹੱਥ ਆ, ਹੱਥ ਤੇ ਕੀ ਐਵੇਂ ਗਲਤ ਹੋ ਜਾਂਦੀ ਇੱਦਾਂ ਦੀ ਚੀਜ਼, ਮਤਲਬ ਇੱਕ ਹੁੰਦਾ ਨਾ ਕਿ ਸਪੋਰਟ ਲਾ ਲਓ ਵੀ ਹਾਂ ਕ੍ਰਿਸ਼ਨਾ ਜੀ ਇੱਦਾਂ ਦੀ ਗੱਲ ਹੀ ਆ, ਤੁਹਾਡੀ ਸੋਚ ਗਲਤ ਹੈ, ਸਿੱਧੀ
2: ਕੁਛ ਨਹੀਂ ਬੋਲ ਰਿਹਾ, ਖੁਸ਼ੀ ਰਹੋ, ਰਾਜ਼ੀ ਬਾਜ਼ੀ ਰਹੋ। ਖੈਰ ਗੱਲ ਨੂੰ ਅੱਗੇ ਤੋਰਦੇ ਹੋਏ ਜੀ, ਪੁਆਇੰਟ ਆਪਣਾ ਅਗੇਨ, ਸੋਰੀ ਗਾਇਸ ਅਗੇਨ, ਅੱਜ ਥੋੜਾ ਜਿਹਾ ਕੇਓਸ ਹੈ, ਬੇਅਰ ਵਿਦ ਮੀ, ਪਰ ਆਪਾਂ ਹੌਲੀ ਹੌਲੀ ਇਹਨੂੰ ਥੋੜਾ ਸਟਰਕਚਰ ਦੇਵਾਂਗੇ।
1: ਮਾਫੀ ਚਾਹੁੰਦਾ ਆਪਣੇ ਇੱਕ ਗੱਲ ਕਰ ਸਕਦਾ, ਮਾਫੀ ਜੀ, ਮਾਫੀ, ਪਲੀਜ਼ ਮਾਫੀ, ਹਰਮਨ ਜੀ ਤੁਸੀਂ ਇੱਕ ਰਿਕੁਐਸਟ ਆ, ਪਲੀਜ਼ ਆਪਣਾ ਮਾਈਕ ਕਰ ਦਿਓ ਬੰਦ, ਤੇ ਆਪਣੇ ਹੈਡਫੋਨ ਲਾਓ, ਆਪਣਾ ਫੋਨ ਚੁੱਕੋ, ਉਹਨੂੰ ਕਰੋ ਆਪਣਾ ਮਤਲਬ ਨੋਰਮਲ, ਜਿੱਦਾਂ ਆਪਾਂ ਇੱਕ ਦੂਜੇ ਨਾਲ ਫੋਨ ਤੇ ਗੱਲ ਕਰਦੇ ਹਾਂ ਉਦਾਂ ਕਰੋ, ਵੇਖਿਓ ਕਿੰਨਾ ਮਜ਼ਾ ਆਉਂਦਾ
0: ਕਰਿਓ ਫੋਨ ਤੇ ਗੱਲ ਕਰ।
1: ਹਾਂ ਮੇਰੇ ਕਹਿਣ ਤੇ ਇੰਨਾ ਕੁ ਕਰ ਦਿਓ ਪਲੀਜ਼, ਇਹ ਕਰ ਦਿਓ ਸਿੰਪਲ, ਤੁਸੀਂ ਜਿੱਦਾਂ ਮੰਨ ਲਓ ਆਪਾਂ ਜਿੱਦਾਂ ਕਰਦੇ ਰਹਿੰਦੇ ਆ ਰੋਜ਼ ਹੀ ਸਾਰੀ ਦਿਹਾੜੀ ਲੱਗੀ,
0: ਮੈਂ ਤੁਹਾਨੂੰ ਕਾਲ ਲਾ ਰਿਹਾ,
1: ਇੱਦਾਂ ਹੀ ਲੱਗੀ ਕਾਲ ਲੱਗੀ। ਅੱਛਾ ਤੁਸੀਂ ਕੰਪਿਊਟਰ ਤੋਂ ਲਾਓਗੇ, ਓਕੇ ਲਾਓ ਲਾਓ ਲਾਓ ਫੋਨ ਤੋਂ ਲਾਓ ਕਾਲ, ਆਪਾਂ ਉਹਨਾਂ 'ਚ ਤੁਹਾਡੀ ਵੇਟ ਕਰਦੇ ਹਾਂ। ਹਾਂਜੀ ਕ੍ਰਿਸ਼ਨ ਜੀ, ਆਪਾਂ ਹੁਣ ਵੇਟ,
2: ਹਾਂਜੀ ਮੈਂ ਭੁੱਲ ਗਿਆ ਮੈਂ
1: ਕਦੀ ਵੇਟ ਕੀਤੀ ਤੁਸੀਂ
2: ਉੱਦਾਂ ਕਦੀ ਵੇਟ, ਹਾਂਜੀ।
3: ਅੱਛਾ ਵੈਸੇ ਇੱਥੇ ਹੀ ਹੁੰਦਾ, ਇਹ ਵੀ ਚੱਕਰ ਆ ਹਨਾ, ਇਸ ਕਿੱਤੇ 'ਚ ਹੀ ਆ ਕਿੰਨੇ
2: ਅਗੇਨ ਗਾਇਸ ਹਨਾ। ਬਲਕੀਰਤ ਵੀ ਬਹੁਤ ਮਿਹਨਤੀ ਮੁੰਡਾ, ਹਰ ਤਰ੍ਹਾਂ ਦਾ ਕੰਮ ਕਰਦਾ। ਕੱਲ੍ਹ ਮੈਂ ਜੇ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਸਿੰਪਲ ਐਗਜ਼ਾਮਪਲ ਦੇ ਦੇਵਾਂ, ਅਸੀਂ ਕੱਲ੍ਹ ਬਾਹਰ ਸੀਗੇ, ਅਸੀਂ ਛੋਟੀ ਜਿਹੀ ਇੱਕ ਬਾਈਟ ਲੈਣੀ ਸੀ, ਇੱਕ ਆਰਟਿਸਟ ਆਏ ਨੇ ਉਹਨਾਂ ਦਾ ਸ਼ੋਅ ਹੈ ਹਨਾ, ਡਾਕਟਰ ਸਤਿੰਦਰ ਸਰਤਾਜ ਉਹਨਾਂ ਦਾ ਪ੍ਰੈਸ ਮੀਟ ਸੀਗਾ, ਤੇ ਮੈਂ ਬਲਕੀਰਤ ਜੀ ਨੂੰ ਪਿੱਕ ਕਰਨ ਲਈ ਆਪਣੇ ਵੱਲੋਂ ਸੋਚਿਆ ਕਿ ਮੈਂ ਪਿੱਕ ਕਰਨ ਜਾਵਾਂ, ਰੇਡੀਓ ਤੋਂ ਪਿੱਕ ਕਰਨ ਜਾਵਾਂ, ਪਰ ਉਹ ਕਹਿੰਦੇ ਨਹੀਂ ਯਾਰ, ਮੇਰੇ ਦੂਸਰੇ ਕੰਮ ਦੇ ਕਾਰਨ ਮੈਂ ਕਾਨਫਰੰਸ 'ਚ ਹਾਂ। ਮੈਂ ਆਪਣਾ ਫੋਨ ਨਾ ਕੰਨ ਤੋਂ ਪਰੇ ਕਰਕੇ ਫੇਰ ਦੇਖਿਆ, ਮੈਂ ਕਿਹਾ ਬਲਕੀਰਤ ਨੂੰ ਹੀ ਕਾਲ ਲੱਗੀ ਹੈ,
0: ਕਾਨਫਰੰਸ
2: ਕਹਿੰਦਾ ਮੈਂ ਕਾਨਫਰੰਸ 'ਚ ਹਾਂ। ਮੈਂ ਕਿਹਾ ਚਲੋ ਠੀਕ ਹੈ ਬਈ, ਮੈਂ ਬਲਕੀਰਤ ਜੀ ਦੀ ਟੈਕਸੀ ਰੈਂਕ 'ਚ ਖੜੇ ਕਰਕੇ ਆਪਣੀ ਕਾਰ ਹੈ ਨਾ ਵੇਟ ਕੀਤੀ ਆ, ਕੋਟ ਪੈਂਟ 'ਚ ਸੂਟਡ ਬੂਟਡ ਆਇਆ ਮੁੰਡਾ ਪੂਰੀ, ਯੈਸ ਹੈ, ਟਾਈ ਵੀ ਪੂਰੀ ਤਨੀ ਪਈ ਪੂਰੀ, ਯੈਸ ਹੈ ਜੀ ਹੈ ਨਾ। ਅਸੀਂ ਪਹੁੰਚੇ ਜੀ ਉੱਥੇ ਜਗ੍ਹਾ 'ਤੇ, ਐਮ ਸੀ ਜੀ ਦਾ ਗੇਟ ਨੰਬਰ 2, ਜਿਹੜੇ ਲੋਕ ਗਏ ਹੋਏ ਆ ਦੇ ਮਸਟ ਬੀ ਨੋਇੰਗ ਕਿ ਗੇਟ ਨੰਬਰ 2 ਇਜ਼ ਦਾ, ਹਾਂ ਇਟ ਇਜ਼ ਦਾ ਐਂਟਰੈਂਸ ਆਫ ਦਾ ਐਮ ਸੀ ਜੀ ਗਰਾਊਂਡ, ਅਤੇ ਉੱਥੇ ਸ਼ੇਨ ਵਾਨ ਦਾ ਪੁਤਲਾ ਬਣਾਇਆ ਹੋਇਆ, ਬੁੱਤ ਬਣਾਇਆ ਹੋਇਆ, ਯਾਦਗਾਰੀ ਆ। ਅਤੇ ਉਹਦੇ ਹੀ ਨੀਚੇ ਨਾ ਜਿਹੜਾ ਵਰਲਡ ਕੱਪ ਅਸੀਂ ਹਾਰੇ ਸੀਗੇ 2023 ਵਾਲਾ ਆਸਟ੍ਰੇਲੀਆ ਤੋਂ, ਉਹ ਵਾਲਾ ਵਰਲਡ ਕੱਪ ਦੀ ਟਰੋਫੀ ਰੱਖੀ ਹੋਈ ਸੀਗੀ, ਸਰਤਾਜ ਹੋਰਾਂ ਨੇ ਆਉਣਾ ਸੀਗਾ, ਉਹਦੇ ਨਾਲ ਪਿਕਚਰਸ ਕਰਾਉਣੀਆਂ ਸੀਗੀਆਂ, ਕ੍ਰਿਕਟ ਆਸਟ੍ਰੇਲੀਆ ਨੇ ਇਨਵਾਈਟ ਕੀਤਾ ਸੀ ਉਹਨਾਂ ਨੂੰ, ਵਗੈਰਾ ਵਗੈਰਾ ਵਗੈਰਾ ਵਗੈਰਾ। ਪਰ ਫਿਲਹਾਲ ਅਸੀਂ ਸਾਰੇ ਵੇਟ ਕਰਦੇ ਪਏ ਆਰਟਿਸਟ ਦੇ, ਠੀਕ ਹੈ, ਮੈਂ ਤੇ ਬਲਕੀਰਤ ਸਾਈਡ ਤੇ ਖੜੇ, ਹੋਰ ਵੀ ਕਾਫੀ ਮੀਡੀਆ ਵਾਲੇ ਲੋਕ ਆਏ ਹੋਏ, ਐਂਡ ਅਗੇਨ ਓਬਵੀਅਸਲੀ ਐਵਰੀਵਨ ਇਜ਼ ਡ੍ਰੈਸਡ ਅਪ ਇਨ ਪੈਂਟ ਐਂਡ ਸ਼ਰਟ ਹੈ ਨਾ, ਇੱਕ ਅੱਧਾ ਕੋਈ ਕਾਰਗੋ ਟਾਈਪ ਵੀ ਪਾ ਕੇ ਆਇਆ, ਬਲਕੀਰਤ ਪ੍ਰੋਪਰ ਨਾ ਕੋਟ ਪੈਂਟ 'ਚ। ਅੱਛਾ ਮੁੰਡੇ ਨੇ ਨਾ ਉਸ ਟਾਈਮ ਬੈਗ ਖੋਲਿਆ, ਕਾਲੀਆਂ ਐਂ ਸ਼ਾਹ ਕਾਲੀਆਂ ਐਨਕਾਂ ਕੱਢੀਆਂ ਲਗਾ ਕੇ ਖੜਾ, ਇੱਧਰੋਂ ਨਾ ਇੱਕ ਗੋਰੀ ਆਈ, ਠੀਕ ਹੈ, ਕਹਿੰਦੇ ਓ ਮਾਈ ਗਾਡ ਇਜ਼ ਦਿਸ ਦਾ ਵਰਲਡ ਕੱਪ, ਹਨਾ ਜਿਹਨੂੰ ਆਪਾਂ ਜੇ ਆਪਾਂ ਟਰਾਂਸਲੇਸ਼ਨ ਕਰ ਲਈਏ ਕਿ ਇਹ ਵਰਲਡ ਕੱਪ ਹੈ। ਅੱਛਾ ਉਹਨੇ ਨਾ ਵੇਖਿਆ ਬਨੀ ਵੱਲ, ਬਨੀ ਸਾਹਮਣੇ ਵੇਖ ਰਿਹਾ, ਬਲਕੀਰਤ ਸੋਰੀ ਹਨਾ, ਬਲਕੀਰਤ ਬਲਕੀਰਤ ਹੀ ਬਨੀ ਹੈ, ਬਨੀ ਬਲਕੀਰਤ, ਜੋ ਚਾਚਾ ਵਹੀਂ ਭਤੀਜਾ, ਜੋ ਭਤੀਜਾ ਵਹੀਂ ਚਾਚਾ, ਠੀਕ ਹੈ ਜੀ। ਅਤੇ ਆਪਣਾ ਦੇਖਿਆ ਇਹਨੇ ਜਵਾਬ ਨੇ, ਤਾਂ ਮੈਂ ਕਿਹਾ ਯੈਸ ਦਿਸ ਇਜ਼ ਵਰਲਡ ਕੱਪ, ਵਿੱਚ ਵਨ, ਫਿਰ ਇਹਦੇ ਵੱਲ ਦੇਖਿਆ ਤੇ ਇਹਨੇ ਜਾ ਤਾਂ ਮੈਂ ਕਿਹਾ 2023 ਦਾ ਵਨ ਡੇ ਵਾਲਾ ਵਰਲਡ ਕੱਪ ਹੈ। ਫਿਰ ਦੁਬਾਰਾ ਕਹਿੰਦੀ, ਕਹਿੰਦੀ ਮੈਂ ਫੋਟੋ ਕਰਾ ਸਕਦੀ ਹਾਂ, ਬਨੀ ਨੇ ਉਹਦੇ ਵੱਲ ਦੇਖਿਆ, ਕਹਿੰਦਾ ਯੈਸ ਸ਼ੋਰ, ਉਹ ਜੋ ਪ੍ਰਭਾਵ ਕਾਫੀ, ਉਹ ਗਈ ਹੈ, ਉਹ ਡਰਦੀ ਡਰਦੀ ਗਈ ਹੈ, ਕਿਸੇ ਦਾ ਕੁਛ ਲੈਣਾ ਦੇ ਨਹੀਂ, ਉਹ ਇੱਦਾਂ ਹੀ ਲਵਾਰਿਸ ਪਈ ਵਿਚਾਰੀ ਟਰੋਫੀ ਉੱਥੇ, ਉਹ ਭਾਵੇਂ ਲੈ ਕੇ ਚੱਲ ਜਾਂਦੀ ਬੱਚਿਆਂ ਨਾਲ ਫੋਟੋਆਂ ਕਰਾ ਕੇ ਵਾਪਸ ਰੱਖ ਜਾਂਦੀ, ਕਿਸੇ ਨੂੰ ਕੁਛ ਲੈਣਾ ਦੇਣਾ ਨਹੀਂ। ਅੱਛਾ ਵਾਪਸ ਆਉਂਦੇ ਆਉਂਦੇ ਮੈਨੂੰ ਨਹੀਂ ਥੈਂਕ ਯੂ ਕਿਹਾ ਜਿੰਨੇ ਗੱਲ ਕੀਤੀ ਉਹਦੇ ਨਾਲ, ਕਹਿੰਦੀ ਥੈਂਕ ਯੂ ਸਰ, ਮਨੀ ਨੂੰ ਥੈਂਕ ਯੂ ਸਰ ਕਹਿ ਕੇ ਚਲੇ। ਇਹ ਪ੍ਰਭਾਵ ਹੈ ਪ੍ਰਧਾਨ,
1: ਵੇਖੋ ਤੁਸੀਂ ਮਤਲਬ ਵਧੀਆ ਤੁਹਾਡੀ ਸੋਚ ਹੈ, ਤੁਸੀਂ ਉੱਥੇ ਮੈਨੂੰ ਮਿਲ ਪਏ, ਤੁਸੀਂ ਵੇਖ ਲਿਆ ਵੀ ਭਰਾ ਸੂਟਿਡ ਬੂਟਿਡ।
2: ਪਰ ਮੇਰਾ ਪੁਆਇੰਟ ਇਹ ਸੀ ਕਿ ਮੁੰਡਾ ਬਹੁਤ ਕਰਮਠ ਹੈ, ਬਹੁਤ ਮਿਹਨਤੀ ਹੈ, ਤੇ ਤਿੰਨ ਤਿੰਨ ਚਾਰ ਚਾਰ ਤਰ੍ਹਾਂ ਦੇ ਕੰਮ ਕਰਦਾ।
1: ਨਹੀਂ ਵੱਡੀ ਐਵੇਂ ਜ਼ਿਆਦਾ ਨਾ ਕਹਿ ਦਿਓ, ਕਿਸੇ ਨੇ ਕਹਿਣਾ ਪਤਾ ਨਹੀਂ ਕੀ ਕਰੀ,
0: ਪਤਾ ਲੱਗੇ ਆਡਿਟ ਆਡਿਟ ਖੁੱਲ ਗਿਆ ਕੱਲ੍ਹ,
1: ਇੱਦਾਂ ਨਾ ਕਰਿਓ, ਕੁਝ ਵੀ ਨਹੀਂ ਇੱਦਾਂ ਦਾ ਹੈਗਾ। ਤੁਸੀਂ ਕਾਨਫਰੰਸ ਦੀ ਗੱਲ ਕੀਤੀ ਨਾ, ਆ ਮੈਨੂੰ ਹਰਮਨ ਜੀ ਆਪਣਾ ਇੱਕ ਹੋਰ ਵੀਰ ਨਹੀਂ ਆ ਜਿਹੜਾ ਆਪਣੇ ਨਾਲ ਹੀ ਆ ਜੁੜੇ ਹੋਏ, ਆਪਣੇ ਜਿੰਨੇ ਜੁੜੇ ਹੋਏ ਵੀਰ, ਉਹਨਾਂ ਚੋਂ ਇੱਕ ਜੁੜਿਆ ਹੋਇਆ ਵੀਰ,
2: ਵਾਹ
1: ਵੀਰ ਦਾ ਮੈਨੂੰ ਫੋਨ ਆਇਆ, ਉਹਨੂੰ ਮੈਂ ਨਾ ਯਾਰ ਕਾਨਫਰੰਸ 'ਚ ਆ, ਉਹ ਕਹਿੰਦਾ ਫਿਰ ਕੱਟ ਦੇ ਦੂਜੇ ਨੂੰ 5 ਮਿੰਟ, ਕਹਿੰਦਾ ਜ਼ਰੂਰੀ ਗੱਲ, ਤੂੰ ਦੂਜੇ ਨੂੰ ਕੱਟ ਛੇਤੀ ਛੇਤੀ 5 ਮਿੰਟ। ਮੈਂ ਕਿਹਾ ਭਰਾਵਾ ਕਾਨਫਰੰਸ ਹੋਰ ਵੀ ਹੁੰਦੀ ਆ।
2: ਦੇਖੋ ਸੈਲਫ ਕੋਨਫੀਡੈਂਸ ਤੇ ਹਾਫ ਨੌਲੇਜ ਬੜੇ ਪਿਆਰੇ ਸਾਥੀ ਆ ਇੱਕ ਦੂਸਰੇ ਦੇ, ਯੂਜਲੀ ਇਹੀ ਹਿਊਮਰ ਲੈ ਕੇ ਆਉਂਦੇ ਆ। ਅਗਲਾ ਮੇਰਾ ਫਿਰ ਇਹਦੇ ਅੰਦਰ ਜਿਹੜਾ ਪੁਆਇੰਟਰ ਆਏਗਾ ਤੁਹਾਡੇ ਨਾਲ ਗੱਲਬਾਤ ਦਾ, ਹਰਮਨ, ਹੁਣ ਹਰਮਨ ਇਜ਼ ਬੈਕ,
1: ਹਾਂਜੀ ਹਾਂਜੀ ਹਰਮਨ, ਇੱਦਾਂ ਨਹੀਂ ਛੱਡ,
2: ਤੇ ਇਹ ਮੈਂ ਇੱਕ ਸਵਾਲ ਛੱਡ ਕੇ ਚਲਾ ਜਾਊਂਗਾ ਤੁਹਾਡੇ ਵਾਸਤੇ, ਪਰ ਉਸ ਤੋਂ ਆਪਾਂ ਜਵਾਬ ਲਵਾਂਗੇ ਤੁਹਾਡੇ ਤੋਂ ਇੱਕ ਗਾਣੇ ਤੋਂ ਬਾਅਦ। ਵਧੀਆ ਜਿਹਾ ਘੈਂਟ ਜਿਹਾ ਗਾਣਾ, ਮੇਰਾ ਡੀਜੇ ਵਾਲੇ ਬਾਬੂ ਮੇਰਾ ਗਾਣਾ ਵਜਾ ਦੇ,
1: ਠੀਕ ਹੈ। ਸਵਾਲ ਲਾਈਵ ਨਾ ਸੁਣ ਲਈ ਯਾਰ ਮਨਜੀਤ, ਐਵੇਂ ਕਿਉਂ ਆਪਾਂ ਇੱਧਰੋਂ ਚਲਾਉਣਾ ਵਾ, ਐਵੇਂ ਕਾਪੀਰਾਈਟ ਨਾ ਆ ਜਾਏ ਕਿਤੇ ਆਪਣੇ ਸ਼ੋਅ 'ਚ,
2: ਹਾਂ ਹਾਂ,
1: ਪਤਾ ਨਹੀਂ ਨਾ ਕਿੱਥੋਂ ਤੱਕ ਦੱਸਦੇ। ਕੋਈ ਚੱਕਰ ਹੀ ਨੀ, ਫੇਰ ਆਜੂਗਾ ਤੇ ਸਾਨੂੰ ਪ੍ਰਵਾਨ ਆ ਭਰਾਵਾ,
2: ਠੀਕ ਹੈ,
1: ਫੇਰ ਆਜੂਗਾ ਤੇ
2: ਆਓ,
1: ਚੱਕਰ ਹੀ ਨੀ, ਅਸੀਂ ਟੈਕਲ ਕਰ ਲਾਂਗੇ।
2: ਆਓ ਇਰਸ਼ਾਦ ਜੀ, ਇਰਸ਼ਾਦ
1: ਸਵਾਲ ਬਾਅਦ ਚ ਕਰੋਗੇ ਫਿਰ,
2: ਨਹੀਂ ਨਹੀਂ ਫਿਰ ਪਹਿਲੇ ਗਾਣਾ ਸੁਣੂਗਾ ਫਿਰ ਸਵਾਲ ਕਰੂੰਗਾ।
0: ਬਲਕੀਰਤ ਜੀ ਤੁਸੀਂ ਨਾਲ ਸ਼ੁਰੂ,
1: ਤੁਸੀਂ ਹਰਮਨ ਜੀ ਵੇਖੋ, ਮੈਂ ਤੁਹਾਡੇ ਸਾਹਮਣੇ,
0: ਹਾਂਜੀ ਰੇਡੀਓ ਤੇ ਮੈਨੂੰ
1: ਲੱਗਾ ਤੁਸੀਂ ਉਹ ਬੜਾ ਸੁਣਾਉਣ ਲੱਗੇ ਹੋ, ਮੈਂ ਗਿਆ ਵੱਕਰੀ ਪਛਾਣ ਹਾਂਜੀ ਰੇਡੀਓ, ਉਹ ਤੁਸੀਂ ਸੁਣਿਆ ਨੀ ਤੇਰੀ ਵੀ ਆ ਮੇਰੀ ਵੀ ਆ ਜਾਨ
2: ਹਾਂਜੀ ਰੇਡੀਓ। ਮੈਂ ਤਾਂ ਡਰ ਗਿਆ ਕੋਈ ਹੋਰ
1: ਰੇਡੀਓ ਅੱਗੇ ਕੀ
2: ਮਾਣ ਪਹਿਚਾਨ ਸਾਡੀ ਜਾਨ
1: ਹਾਂਜੀ ਰੇਡੀਓ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ
2: ਥੋੜੀ ਸੰਜੀਦਗੀ ਹੁੰਦੀ ਹੈ, ਮੈਨੂੰ ਪਹਿਲੇ ਜੱਜ ਨਾ ਕਰ ਲਿਓ, ਠੀਕ ਹੈ ਸੁਣ ਲਿਓ, ਮੈਂ ਤਿਆਰੀ ਕਰਕੇ ਆਇਆ ਉਹਦੀ ਵੀ।
0: ਮੈਂ ਵੀ ਇੱਥੇ ਐਡ ਕਰਨਾ ਚਾਹੁੰਦਾ, ਮੈਨੂੰ ਲੱਗਿਆ ਉੱਥੇ ਖਬਰਾਂ ਖੁਬਰਾਂ ਦੀਆਂ ਗੱਲਾਂ ਕਰਨਗੇ, ਅਖਬਾਰ ਲਾ ਕੇ ਰੱਖ ਲੈਣਾ ਮੈਂ, ਮੈਂ ਥੋੜਾ ਨੌਲੇਜ ਚ ਘਾਟਾ ਨਾ, ਮੈਂ ਕਿਤੇ ਸਾਊਂਡ ਇੱਦਾਂ ਦਾ ਨਾ ਕਰਾਂ ਕਿ ਮੈਨੂੰ ਆਉਂਦਾ ਨੀ, ਮੈਂ ਤਾਂ ਸਾਈਡ ਤੇ ਅਖਬਾਰ ਰੱਖੀ ਹੋਈ ਆ
2: ਕਿ ਪਤਾ ਨੀ ਹਨਾ ਕਿਹੜੀ ਬਿਪਤਾ ਸਿਰੇ ਪੈ ਜੇ, ਤਿਆਰੀ ਰੱਖੋ ਪੂਰੀ।
0: ਰੇਡੀਓ ਰੇਡੀਓ ਤੇ ਜਾਣਾ ਹੈ, ਗੰਭੀਰ ਜੇ ਬੰਦੇ ਹੋਣਗੇ, ਇਹ ਇੱਥੇ ਤੇ ਆਪਣੇ ਬੰਦੇ ਮਿਲ ਗਏ ਤੇ ਪੂਰੇ ਉੱਦਾਂ ਹੀ।
1: ਨਹੀਂ ਹਰਮਨ ਜੀ ਵੇਖੋ ਇਦਾਂ ਦੀ ਕੋਈ ਗੱਲ ਨਹੀਂ ਆ,
2: ਇਹ ਨਾ ਆਪਾਂ ਐਕਚੁਅਲੀ ਆਪਾਂ ਸੈਕਸ਼ਨ ਹੀ ਰੱਖਿਆ ਹੈ ਸ਼ੋਅ ਦਾ
1: ਨੌਲੇਜੇਬਲ ਹੋ ਮੈਨੂੰ ਛੱਡ ਕੇ, ਪਰ ਗੱਲ ਇਹ ਆ ਕਿ
2: ਹਾਂ ਨਹੀਂ ਆਪਾਂ ਨੇ ਸ਼ੋਅ ਇਦਾਂ ਰੱਖਿਆ ਕਿ ਆਹ ਦੋ ਤਿੰਨ ਯਾਰ ਦੋਸਤ ਗੱਲ ਕਰ ਰਹੇ ਤੇ ਚੌਥਾ ਜਿਹੜਾ ਸੁਣ ਰਿਹਾ ਨਾ ਉਹਨੂੰ ਲੱਗੇ ਉਸ ਡਰਾਇੰਗ ਰੂਮ ਚ ਬੈਠਾ ਪਿਆ, ਫੀਲ ਇਹ ਹੋਣੀ ਚਾਹੀਦੀ ਹੁੰਦੀ ਹੈ, ਸਹੀ ਕਿ ਨਹੀਂ।
0: ਸਾਰੇ ਦਿਨ ਦੇ ਵਿੱਚ ਇੱਕ ਨਾ ਇੱਕ ਪ੍ਰੋਗਰਾਮ ਲਾਈਟ ਵੀ ਹੋਣਾ ਚਾਹੀਦਾ ਹੈ ਕਿ ਦਰਸ਼ਕ ਜਦੋਂ ਸੁਣਨ ਤੇ ਉਹ ਆਪਣੇ ਆਪ ਵਾਂਗ ਵੀ ਫੀਲ ਕਰਨ, ਜਿੱਦਾਂ ਆਪਾਂ ਤਿੰਨ ਹੈ ਤੇ ਉਹ ਚੌਥਾ ਫੀਲ ਕਰੇ ਖੁਦ ਨੂੰ,
1: ਹਾਂ
0: ਉਹ ਵੀ ਨਾਲ ਹੀ ਬੈਠੇ
1: ਫੀਲ ਕਰੇ ਕਿ ਹਾਂ ਤਿੰਨ ਤੋਂ ਚੇਤਾ ਆ ਫੋਰ ਇਡੀਅਟਸ ਆਉਣ ਲੱਗੀ ਕਹਿੰਦੇ,
2: ਫੋਰ ਇਡੀਅਟਸ ਆਉਣ ਲੱਗੀ,
1: ਹਾਂਜੀ ਹਾਂਜੀ।
2: ਅੱਛਾ 3 ਦਾ ਸੈਕੰਡ ਪਾਰਟ ਹੈ,
1: ਮਤਲਬ ਸੈਕੰਡ ਪਾਰਟ ਕੀ ਨਾ ਹੀ ਬਦਲਤਾ, 3 ਇਡੀਅਟ ਨੂੰ ਹੁਣ 4 ਇਡੀਅਟ ਕਰਤਾ,
2: ਵਾਹ ਕੀ ਬਾਤ ਹੈ। ਫਿਲਮਾਂ ਦੀ ਗੱਲ ਹੋਈ ਹੈ, ਫਿਲਮਾਂ ਬਾਰੇ ਦੱਸੋ ਹਰਮਨ, ਟੈਲ ਮੀ ਯੋਰ ਫੇਵਰੇਟ ਕਾਈਂਡ ਆਫ ਫਿਲਮਾਂ, ਇੱਕ ਅੱਧੀ ਕੋਈ ਵਧੀਆ ਜੀ ਰეკਮੈਂਡੇਸ਼ਨ ਹੋਵੇ ਦੱਸੋ ਬਈ।
0: ਮੇਰਾ ਖਿਆਲ ਹੈ ਪੰਜਾਬੀ ਫਿਲਮਾਂ ਤੇ ਮੈਂ ਦੇਖਣੀਆਂ ਛੱਡੀਆਂ ਹੋਈਆਂ ਨੇ ਕਾਫੀ ਸਮਾਂ ਹੋ ਗਿਆ।
2: ਲਾਈਕਵਾਈਜ਼ bro, ਲਾਈਕਵਾਈਜ਼।
1: ਕਿ ਮਨ ਭਰ ਗਿਆ ਤੁਹਾਡਾ ਕਿ ਉਦਾਂ ਹੀ?
0: ਮਨ ਭਰਿਆ ਦੀ ਗੱਲ ਨੀ ਗੀ, ਮੈਨੂੰ ਲੱਗਦਾ ਆਪਾਂ ਸ਼ੁਰੂ ਤੋਂ ਹੀ ਦੋਸ਼ ਕੱਢਦੇ ਹਾਂ ਕਿ ਰਾਈਟਰ ਨੀ ਪੰਜਾਬੀ ਦੇ ਵਿੱਚ ਚੰਗੇ, ਹਰੇਕ ਮੂਵੀ ਕਾਮੇਡੀ ਵਾਲੀ ਹੀ ਹੁੰਦੀ ਹੈ ਹਨਾ। ਹੁਣ ਮੇਰੇ ਕਾਫੀ ਮਿੱਤਰ ਨੇ, ਯੂਨੀਵਰਸਿਟੀ ਦੇ ਮਿੱਤਰ ਨੇ ਜੋ ਕਿ ਹੁਣ ਇੰਡਸਟਰੀ ਦੇ ਵਿੱਚ ਰਾਈਟਰ ਬਣ ਚੁੱਕੇ ਨੇ, ਤੇ ਉਹ ਬੜੇ ਸੋਹਣੇ ਰਾਈਟਰ ਨੇ, ਬੜੇ ਸੋਹਣੇ ਰਾਈਟਰ ਨੇ, ਬੜੇ ਗੰਭੀਰ ਵਿਸ਼ਿਆਂ ਤੇ ਉਹਨਾਂ ਨੇ ਲਿਖਿਆ, ਬਟ ਉਹ ਵੀ ਜਦੋਂ ਪ੍ਰੋਜੈਕਟ ਅੱਜ ਕੱਲ੍ਹ ਕਰ ਰਹੇ ਆ ਨਾ ਤੇ ਉਹ ਵੀ ਫਨੀ ਪ੍ਰੋਜੈਕਟ ਹੀ ਕਰ ਰਹੇ ਆ, ਫਨੀ ਮੂਵੀਜ਼ ਹੀ ਕਰ ਰਹੇ ਆ। ਤੇ ਮੈਂ ਆਪਣੇ ਇੱਦਾਂ ਹੀ ਮਿੱਤਰ ਨੂੰ, ਉਹ ਬੜਾ ਹੁਣ ਨਾਮੀ ਰਾਈਟਰ ਬਣ ਚੁੱਕਿਆ, ਮੈਂ ਫੋਨ ਕਰਕੇ ਪੁੱਛਿਆ ਕਿ ਆਪਾਂ ਗੱਲਾਂ ਕਰਦੇ ਹੁੰਦੇ ਸੀਗੇ ਕਿੰਨੇ ਗੰਭੀਰ ਵਿਸ਼ਾ ਤੇ ਤੂੰ ਗੱਲਾਂ ਲਿਖੀਆਂ ਨੇ, ਬਟ ਫਿਰ ਵੀ ਫਿਲਮਾਂ ਫਨੀ ਕਿਉਂ ਕਰ ਰਿਹਾ? ਸੋ ਉਹਦਾ ਇੱਕ ਜਵਾਬ ਇਹ ਸੀਗਾ ਕਿ ਮੇਰੇ ਤੋਂ ਮੰਗਦੇ ਹੀ ਫਨੀ ਨੇ, ਕੋਈ ਵੀ ਪ੍ਰੋਡਿਊਸਰ ਰਿਸਕ ਨਹੀਂ ਲੈਣਾ ਚਾਹੁੰਦਾ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਮੈਂ ਕੁਝ ਵੱਖਰਾ ਕਰਕੇ ਤੇ ਰਿਸਕ ਲਵਾਂ। ਜੇ ਕੋਈ ਪੈਸਾ ਲਾ ਰਿਹਾ ਕਰੋੜਾਂ ਦੇ ਵਿੱਚ, ਉਹ ਕਰੋੜਾਂ ਦੇ ਵਿੱਚ ਕਮਾਉਣਾ ਵੀ ਚਾਹੁੰਦਾ ਹੈ। ਤੇ ਆਪਣੀ ਪੰਜਾਬੀ ਇੰਡਸਟਰੀ ਨੂੰ ਚੰਗੇ ਰਾਈਟਰਸ ਮਿਲ ਚੁੱਕੇ ਨੇ, ਮੈਨੂੰ ਨਹੀਂ ਲੱਗਦਾ ਕਿ ਚੰਗੇ ਰਾਈਟਰਾਂ ਦੀ ਕਮੀ ਹੈ, ਟੈਕਨੀਸ਼ੀਅਨਾਂ ਦੀ ਕਮੀ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਗੀ। ਸਾਨੂੰ ਰਿਸਕ ਟੇਕਿੰਗ ਪ੍ਰੋਡਿਊਸਰਸ ਦੀ ਲੋੜ ਹੈ।
2: That is so right.
0: ਸਾਡੀ ਇੰਡਸਟਰੀ
2: ਇਨਫੈਕਟ ਜੇ ਦੇਖਿਆ ਜਾਵੇ ਨਾ ਦੂਸਰੇ ਪਾਸੇ, ਤੇਰਾ ਹੀ ਜੇ ਮੈਂ ਪੁਆਇੰਟ ਸਪਲੀਮੈਂਟ ਕਰਾਂ, ਮੇਰੀ ਵੀ ਇਹੀ ਫੀਲਿੰਗ ਹੈ। ਇੱਕ ਗੱਲ ਆ ਕਿ ਆਪਾਂ ਕਹਿ ਦਿੰਦੇ ਕਿ ਫਾਰਮੂਲਾ ਚੱਲਦਾ ਹੈ ਨਾ, ਬਾਲੀਵੁੱਡ 'ਚ ਬੜੀ ਗੱਲ ਚੱਲਦੀ ਕਿ ਫਾਰਮੂਲਾ ਸਿਨੇਮਾ ਹੈ ਜੀ ਇਹ, ਕਿ ਹੈ ਨਾ ਇੱਕ ਠੀਕ ਠਾਕ ਵਧੀਆ ਐਕਟਰ ਲੈ ਲਿੱਤਾ, ਦੋ ਆਈਟਮ ਸੌਂਗ ਪਾ ਤੇ ਐਕਸ਼ਨ ਡਰਾਮਾ ਕਾਮੇਡੀ ਫਿਲਮ ਬਣ ਗਈ, ਹਿੱਟ ਹੋ ਜਾਏਗੀ, ਹੈ ਨਾ। ਇੱਕ ਟਾਈਮ 'ਤੇ ਫਾਰਮੂਲਾ ਚੱਲਦਾ ਸੀ, ਉਹ ਅੱਜ ਪੰਜਾਬੀ ਸਿਨੇਮਾ ਨੂੰ ਉਸ ਚੀਜ਼ ਨੇ ਘੇਰਿਆ ਹੋਇਆ, ਟੋਟਲੀ ਕਾਮੇਡੀ, ਸਲੈਪਸਟਿਕ ਕਾਮੇਡੀ ਹੋ ਗਈ, ਜਾਂ ਫਿਰ ਜਿਸ ਆਪਾਂ ਡਰਾਮਿਆਂ ਦੀ ਕਾਮੇਡੀ ਹੁੰਦੀ ਸੀ ਉਹ ਹੈ ਨਾ, ਹੁਣ ਸਕਰੀਨ ਪਲੇਅ 'ਤੇ ਲਿਖੀ ਜਾਣੀ ਸ਼ੁਰੂ ਹੋ ਗਈ। ਗੱਲ ਇਹ ਹੈ ਕਿ ਵਰਕ ਕੁਛ ਵੀ ਨਹੀਂ ਕਰਦਾ ਪਿਆ ਤਾਂ ਵੀ ਅੱਜ ਦਾ ਫਾਈਨੈਂਸ਼ੀਅਰ ਜਾਂ ਪ੍ਰੋਡਿਊਸਰ ਜਾਗ ਨਹੀਂ ਰਿਹਾ ਇਸ ਪੱਖੋਂ ਕਿ ਯਾਰ ਲੋਕਾਂ ਨੂੰ ਕੁਛ ਵੱਖਰਾ ਵੇਖਣਾ ਹੋਵੇ ਨਾ, ਕਿ ਇਟ ਸ਼ੁੱਡ ਬੀ ਵਰਕਿੰਗ।
0: ਬਿਲਕੁਲ,
2: ਕਿ ਉਹ ਵਰਕ ਹੁਣ ਵੀ ਨਹੀਂ ਕਰਦਾ ਪਿਆ
0: ਇੰਡਸਟਰੀ ਦੇ ਵਿੱਚ। ਪੰਜਾਬੀ ਇੰਡਸਟਰੀ ਦੇ ਵਿੱਚ ਮੇਰੇ ਟੌਪ 3 ਮੂਵੀਜ਼ ਰਹਿਣਗੀਆਂ, ਇੱਕ ਗੁਰੂ ਨਾਨਕ ਜਹਾਜ਼ ਤਰਸੇਮ ਜੱਸੜ ਹੋਣਾ ਦੀ, ਇੱਕ ਮੂਵੀ ਦਾ ਬਲੈਕ ਪ੍ਰਿੰਸ ਸਤਿੰਦਰ ਸਰਤਾਜ ਹੋਣਾ ਦੀ, ਇੱਕ ਮੌੜ ਐਮੀ ਵਿਰਕ ਦੀ। ਇਹ ਤਿੰਨ ਮੂਵੀਜ਼ ਮੇਰੀ ਨਿਗਾਹ ਦੇ ਵਿੱਚ ਬੜੀਆਂ ਸੋਹਣੀਆਂ ਪੰਜਾਬੀ ਮੂਵੀਜ਼ ਬਣੀਆਂ ਨੇ, ਬਟ ਇਹਨਾਂ ਦੇ ਜਦੋਂ ਤੁਸੀਂ ਆਂਕੜੇ ਦੇਖੋਗੇ ਤਿੰਨੇ ਦੀਆਂ ਤਿੰਨੇ ਮੋਨਿਟਰੀ ਵਾਈਜ਼ ਦੇ ਦੇਖਿਆ ਜਾਵੇ ਤੇ ਫਲੌਪ ਮੂਵੀਜ਼ ਨੇ।
2: ਉਹਦੇ ਅੰਦਰ ਇੱਕ ਇਹ ਵੀ ਕਾਰਨ ਆ ਜਾਂਦਾ ਨਾ ਕਿ ਬਜਟਿੰਗ ਪ੍ਰੋਬਲਮ ਵੀ ਸੀਗੀ, ਖਾਸ ਕਰ ਮੌੜ ਨਾਲ ਤਾਂ ਮੈਂ ਸੁਣਿਆ ਕਿ ਬਹੁਤ ਓਵਰ ਬਜਟ ਚੱਲ ਗਈ ਸੀ। ਮੌੜ ਦੀ ਇੱਕ ਹੋਰ ਖਾਸੀਅਤ ਆ ਜੋ ਮੈਨੂੰ ਬਹੁਤ ਵਧੀਆ ਲੱਗੀ, ਦ ਵੇ ਕਿਉਂਕਿ ਲੋਕ ਕਥਾ ਨੂੰ ਪ੍ਰੈਜੈਂਟ ਕਰਨਾ ਇੱਕ ਆਹ ਬੜੀ ਪ੍ਰੋਬਲਮ ਹੁੰਦੀ ਕਿ ਹਰ ਕਿਸੇ ਨੂੰ ਪਤਾ ਹੁਣ ਨੈਕਸਟ ਸੀਨ ਕੀ ਆ, ਜੇ ਨੈਕਸਟ ਸੀਨ ਹੀ ਤਾਂ ਐਟਲੀਸਟ ਬੰਦੇ ਨੂੰ ਐਂਡਿੰਗ ਤਾਂ ਪਤਾ ਹੈ ਨਾ, ਨੋਵੈਲਟੀ ਖਤਮ ਹੈ। ਮੈਨੂੰ ਸਭ ਤੋਂ ਵਧੀਆ ਗੱਲ ਐਂਡ ਬਹੁਤ ਦਲੇਰੀ ਵਾਲੀ ਗੱਲ ਸੀ ਫਿਲਮ ਮੇਕਰ ਦੀ ਕਿ ਉਹਨਾਂ ਨੇ ਓਪਨ ਐਂਡਿੰਗ ਛੱਡਤੀ, ਕਿਉਂਕਿ ਕਿ ਹਰ ਕਿਸੇ ਕਿਉਂਕਿ ਤੁਸੀਂ ਜਿਹੜੇ ਜਿਹੜੇ ਏਰੀਆ ਤੋਂ ਆਉਂਦੇ ਹੋ ਵੱਖਰੇ ਵੱਖਰੇ ਉਸੇ ਹਿਸਾਬ ਦੇ ਤੁਸੀਂ ਉਹ ਉਸ ਕਥਾ ਦੇ ਐਂਡ ਸੁਣੇ ਹੋਏ ਆ, ਹੈ ਨਾ। ਬਹੁਤ ਪਰ ਉਹੀ ਗੱਲ ਆ ਕਿ ਇਸ ਬਰੇਵਰੀ ਨੂੰ ਉਸ ਹਿਸਾਬ ਨਾਲ ਕਦੀ ਨਵਾਜ਼ਿਆ ਨਹੀਂ ਜਾਂਦਾ ਜਿਸ ਹਿਸਾਬ ਨਾਲ ਨਵਾਜ਼ਿਆ ਜਾਣਾ ਚਾਹੀਦਾ,
1: ਕਿਉਂਕਿ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਬਿਲਕੁਲ ਠੀਕ ਨੇ, ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਜੇ ਐਜ਼ ਆ ਆਡੀਅੰਸ ਆ, ਹੁਣ ਮੈਂ ਵੇਖ ਲਓ ਤੁਸੀਂ ਵੇਖ ਲਓ ਜਾਂ ਆਪਾਂ ਸਾਰੇ ਹੀ ਹਾਂ, ਹੁਣ ਆਪਾਂ ਜੇ ਇਸ ਮੁੱਦੇ 'ਤੇ ਗੱਲ ਕਰਨ ਬਹਿੰਦੇ ਹਾਂ ਵੀ ਯਾਰ ਆਹ ਵੇਖੀਏ ਅਤੇ ਕਿਉਂ ਨਹੀਂ ਆ, ਉਦੋਂ ਸਾਰੀਆਂ ਚੀਜ਼ਾਂ ਇਹ ਆਪਣੀ ਜਿਹੜੀ ਉਹ ਧਿਆਨ ਆ ਜਾਂਦੀਆਂ ਆ ਗਈਆਂ। ਫਿਰ ਜਦੋਂ ਨੈਕਸਟ ਸਟੈਪ ਆਪਾਂ ਮੰਨ ਲਓ ਇਸ ਤੋਂ ਹਟ ਕੇ ਜੋਨਰ 'ਚੋਂ ਜਾ ਕੇ ਤੁਸੀਂ ਐਜ਼ ਆ ਵਿਊਅਰ ਤੁਸੀਂ ਮੰਨ ਲਓ ਬਹਿਣਾ ਵਾ ਕੋਈ ਚੀਜ਼ ਵੇਖਣ, ਉਦੋਂ ਤੁਸੀਂ ਵੀ ਕਹਿਣਾ ਵਾ ਵੀ ਆਹ ਚੀਜ਼ ਅਧੂਰੀ ਆ, ਪੂਰੀ ਨਹੀਂ ਹੋਈ, ਆਹ ਇੱਦਾਂ ਹੀ ਆ, ਉੱਦਾਂ ਨਹੀਂ ਹੋਇਆ, ਫਿਰ ਤੁਸੀਂ ਉਸ ਥਿੰਕਿੰਗ ਨਾਲ ਸੋਚਣ ਲੱਗ ਪੈਂਦੇ ਹੋ। ਤੁਸੀਂ ਮੰਨ ਲਓ ਥੀਏਟਰ ਗਏ ਹੋ, ਫਿਲਮ ਕਿੱਦਾਂ ਦੀ ਆ ਲੱਗੀ ਆ, ਉਹਦੇ ਵਿੱਚ ਫਿਰ ਤੁਸੀਂ ਇਹ ਵੀ ਵੇਖਣਾ ਵੀ ਕਿੰਨੇ ਲੋਕ ਵੇਖਣ ਗਏ ਆ, ਮੈਂ ਆਹ ਵੇਖਾਂ ਕਿ ਨਾ ਵੇਖਾਂ, ਕਈ ਉਹ ਵੀ ਵੇਖ ਕੇ ਜਾਂਦੇ ਆ, ਉਹਨਾਂ ਦੇ ਵਿੱਚ ਆਪਾਂ ਵੀ ਉੱਦਾਂ ਹੀ ਆ।
2: ਪਿਛਲੇ 5-7 ਸਾਲ ਤੋਂ ਇੱਕ ਆਹ ਚੀਜ਼ ਬਹੁਤ ਵੱਡਾ ਮੇਜਰ, 5-7 ਵੀ ਨਹੀਂ ਜ਼ਿਆਦਾ ਟਾਈਮ ਹੋ ਗਿਆ, ਪਰ ਕਾਫੀ ਸਾਲਾਂ ਤੋਂ ਨਾ ਇੱਕ ਬਹੁਤ ਵੱਡਾ ਮੇਜਰ ਮਾਈਨਸ ਪੁਆਇੰਟ ਆ ਗਿਆ ਫਿਲਮਾਂ ਦੇ ਅੰਦਰ ਕਿ ਰਿਵਿਊ ਨਹੀਂ ਆਉਂਦਾ, ਹੁਣ ਉਹਦਾ ਬਾਕਸ ਆਫਿਸ ਨੰਬਰ ਆਉਂਦਾ, ਤੇ ਅਸੀਂ ਆਰਟ ਨੂੰ ਇਸ ਲਿਹਾਜ਼ ਨਾਲ ਵੇਖਣ ਜਾਂਦੇ ਕਿ ਯਾਰ ਇਹਦੀ ਸੇਲ ਇੰਨੀ ਹੋਈ ਆ, ਜਦਕਿ ਮਤਲਬ ਜ਼ਰੂਰੀ ਨਹੀਂ ਹੈ ਕਿ ਮੈਨੂੰ, ਜੇ ਆਪਾਂ ਚਾਹ ਦੀ ਹੀ ਗੱਲ ਕਰ ਲਈਏ ਨਾ ਕਿ ਸ਼ਾਇਦ ਮੈਨੂੰ ਅਦਰਕ ਵਾਲੀ ਵਧੀਆ ਲੱਗਦੀ ਹੋਊਗੀ ਤਾਂ ਤੈਨੂੰ ਲਾਚੀਆਂ ਵਾਲੀ, ਹੈ ਨਾ, ਕਿੰਨਾ ਫਰਕ ਤਾਂ ਇੱਕ ਸਿੰਪਲ ਨੋਰਮਲ ਸਾਡੀ ਰੋਜ਼ਮਰਾ ਦੀ ਜ਼ਿੰਦਗੀ 'ਚ ਯੂਜ਼ ਆਉਣ ਲਈ ਡਰਿੰਕ ਦਾ, ਅਤੇ ਆਰਟ ਤਾਂ ਬਹੁਤ ਸਬਜੈਕਟਿਵ ਹੈ। ਇੱਕ ਇਹ ਚੀਜ਼ ਤਾਂ ਯੂ ਆਰ ਵੈਰੀ ਮੱਚ ਰਾਈਟ ਕਿ ਇਸ ਚੀਜ਼ ਨੇ ਨੁਕਸਾਨ ਤਾਂ ਕੀਤਾ,
1: ਕਿਉਂਕਿ
2: ਆਪਾਂ ਪਹਿਲੀ ਕੰਸੈਪਸ਼ਨ ਬਣਾ ਲੈਂਦੇ ਹਾਂ
1: ਇਹ ਚੀਜ਼, ਕਿਉਂਕਿ ਇਹ ਹੁਣ ਆਪਾਂ ਤਾਂ ਐਜ਼ ਆ, ਚਲੋ ਆਪਾਂ ਤਾਂ ਕਦੀ ਫਿਲਮ ਵੇਖੋ ਬਣਾਈ ਵੀ ਨਹੀਂ ਆ, ਜਾਂ ਆਪਾਂ ਇਸ ਦਾ ਹਿੱਸਾ ਹੈਗੇ ਵੀ ਨਹੀਂ ਮੇਕਿੰਗ ਦਾ। ਮੈਂ ਇੱਕ ਇੱਥੇ ਇੰਟਰਵਿਊ 'ਤੇ ਕੋਈ ਮਤਲਬ ਵਾਹਵਾ ਵੱਡਾ, ਸੋਰੀ ਮੇਰਾ ਖੰਘ ਦੀ ਗਲਾ ਜਿਹਾ ਖਰਾਬ ਹੋ ਗਿਆ,
2: ਇਟਸ ਆਲ ਰਾਈਟ,
1: ਹੁੰਮਸ ਜਿਹਾ ਹੋ ਗਿਆ ਕਮਰੇ ਦੇ ਵਿੱਚ ਨਾ, ਬੂਹਾ ਖੋਲੋ ਕ੍ਰਿਸ਼ਨਾ ਜੀ ਪਲੀਜ਼ ਮਾੜਾ ਜਿਹਾ, ਅਤੇ ਉਹਦੇ ਵਿੱਚ ਹਰਮਨ ਜੀ ਉਹ ਆਏ ਸੀ ਇੱਥੇ ਸਟੂਡੀਓ ਵਿੱਚ, ਅਤੇ ਉਹਨਾਂ ਨੂੰ ਇੱਦਾਂ ਹੀ ਫਿਲਮਾਂ ਦੀ ਗੱਲ ਚੱਲਣ ਡੀ ਸੀ ਵੀ ਤੁਸੀਂ ਕਿਉਂ ਮੰਨ ਲਓ ਵੀ ਆਹ ਫਿਲਮ ਆਪਣੀ ਪੰਜਾਬੀ ਦੀ ਆਹ ਵਿਸ਼ਾ ਨਹੀਂ ਚੱਲਦਾ ਜਾਂ ਆਹ ਵਿਸ਼ਾ ਨਹੀਂ ਚੱਲਦਾ ਜਿਹੜੀ ਤੁਸੀਂ ਗੱਲ ਕੀਤੀ ਵੀ ਹਾਸੇ ਠੱਠੇ ਵਾਲਾ ਹੀ ਚੱਲਦਾ, ਅਤੇ ਉਹਦੇ ਵਿੱਚ ਉਹ ਕਹਿੰਦੇ ਕਿ ਵੇਖੋ ਦੋ ਫਿਲਮਾਂ ਨੇ ਜਿਹੜੀਆਂ ਵੀ ਅੱਜ ਤੱਕ ਦੀਆਂ ਕਹਿ ਲਓ ਵੀ ਇੱਕ ਲੀ ਦੇ ਵਿੱਚ ਸੁਪਰ ਡੁਪਰ ਹਿੱਟ ਗਈਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਉਹਨਾਂ ਨੇ ਜੱਟ ਐਂਡ ਜੂਲੀਅਟ ਦਾ ਨਾਮ ਲਿਆ ਸੀ ਅਤੇ ਦੂਜੀ ਆ ਕੈਰੀ ਔਨ ਜੱਟਾ, ਅਤੇ ਉਹ ਕਹਿੰਦੇ ਸੀ ਕਿ ਤੀਜਾ ਜਿੱਡੀ ਹੋਰ ਕਹਿੰਦੇ ਸੀ ਵੀ ਜਿੰਨੀਆਂ ਮਰਜ਼ੀ ਇਸ ਤੋਂ ਇਸ ਤੋਂ ਵਧੀਆ ਕੰਸੈਪਟ ਵੀ ਉਹ ਕਹਿੰਦੇ ਸੀ ਆਏ ਨੇ, ਈਵਨ ਕਿ ਉਹਨਾਂ ਨੇ ਆਪ ਦੇ ਹੀ ਆਏ ਨੇ, ਪਰ ਉਹ ਕਹਿੰਦੇ ਸੀਗੇ ਕਿ ਨਹੀਂ ਵੀ ਉਹ ਇੱਕ ਜਿਹੜਾ ਆਡੀਅੰਸ ਵੱਲੋਂ ਬਣ ਚੁੱਕਾ ਵਾ, ਇੱਕ ਕਹਿ ਲਓ ਵੀ ਔਰਾ ਜਿਹਾ ਬਣ ਚੁੱਕਾ ਵਾ, ਉਹਨੂੰ ਹੀ ਹੁਣ ਕੈਰੀ ਫੋਰਵਰਡ ਕਰਨਾ, ਅਤੇ ਬਾਕੀ ਦੇ ਜਿਹੜੇ ਬਾਕੀ ਮੰਨ ਲਓ ਪ੍ਰੋਡਿਊਸਰ ਹੋ ਗਏ, ਡਾਇਰੈਕਟਰ ਹੋ ਗਏ ਜਾਂ ਰਾਈਟਰ ਹੋ ਗਏ, ਫਿਰ ਉਹ ਜਦੋਂ ਚੀਜ਼ ਮੰਨ ਲਓ ਆਪਣੇ ਸਾਹਮਣੇ ਕੋਈ ਇੱਕ ਚੀਜ਼ ਚੱਲ ਜਾਂਦੀ ਆ, ਫਿਰ ਉਹ ਹਿਊਮਨ ਟੈਂਡੈਂਸੀ ਆ ਜਾਂਦੀ ਆ ਵੀ ਜਿਹੜੀ ਚੀਜ਼ ਚੱਲੀ ਆ ਉਹਦੇ ਵਿੱਚ ਰਹਿ ਕੇ ਹੀ ਕੁਛ ਕੀਤਾ ਜਾਵੇ ਕਿ ਸਾਡੀ ਵੀ ਚੱਲੇ। ਮੈਂ ਵੀਰ ਨੇੜੇ ਤੇੜੇ ਕਰੂੰਗਾ, ਮੈਂ ਨਵੀਂ ਕਿਤਾਬ ਲੈ ਕੇ ਥੋੜਾ ਆਪਣੀ ਲੀਕ ਸ਼ੁਰੂ ਕਰ।
2: ਇਹਦੇ ਅੰਦਰ ਹੋਰ ਵੀ ਪੁਆਇੰਟ ਆ ਜਾਂਦਾ ਕਿ ਹੁਣ ਹਰ ਕਿਸੇ ਕੋਲ ਸਬਸਕ੍ਰਿਪਸ਼ਨ ਹੈਗੀ ਹੈ, ਵਰਲਡ ਸਿਨੇਮਾ ਤੁਹਾਡੇ ਇਕਦਮ ਸਾਹਮਣੇ। ਮੈਨੂੰ ਯਾਦ ਆ ਜਦੋਂ ਮੈਂ ਫਸਟ ਟਾਈਮ ਮਾਰਟਿਨ ਸਕੋਰਸੇਜ਼ੀ ਦੀ ਫਿਲਮ ਵੇਖੀ ਸੀਗੀ ਤੇ ਮੈਨੂੰ ਇਸ ਤਰ੍ਹਾਂ ਹੁੰਦਾ ਸੀ ਕਿ ਮੈਂ ਜੇ ਕਿਸੇ ਹੋਰ ਨਾਲ ਗੱਲ ਕਰਾਂ ਤੇ ਬਹੁਤ ਕੁਝ ਸਮਝਾਉਣਾ ਪਏਗਾ, ਪਰ ਅੱਜ ਸਾਡੇ ਹੀ ਹੈ ਨਾ ਲੋਕਾਂ ਵਿੱਚੋਂ ਹਰ ਕਿਸੇ ਨੇ ਵੇਖੀਆਂ ਹੋਈਆਂ ਉਹ ਸਭ ਫਿਲਮਾਂ, ਹਰ ਕਿਸੇ ਨੇ ਵੁਲਫ ਆਫ ਵਾਲ ਸਟਰੀਟ ਤੋਂ ਲੈ ਕੇ ਟੈਕਸੀ ਡਰਾਈਵਰ ਤੱਕ ਇੱਦਾਂ ਹੀ ਦੇਖੀਆਂ। ਜੇ ਤੁਸੀਂ ਇੱਦਾਂ ਦੇ ਕੰਸੈਪਟ ਵੇਖ ਲੈਂਦੇ ਹੋ ਤੇ ਓਬਵੀਅਸਲੀ ਤੁਹਾਡਾ ਟੇਸਟ ਇਵੋਲਵ ਹੁੰਦਾ, ਫਿਰ ਤੁਸੀਂ ਆਪਣੀ ਭਾਸ਼ਾ ਦੇ ਅੰਦਰ, ਜਿਸ ਤਰ੍ਹਾਂ ਮੈਂ ਇੱਕ ਛੋਟਾ ਐਗਜ਼ਾਮਪਲ ਦਵਾਂ, ਮੈਂ ਟ੍ਰੇਲਰ ਵੇਖਿਆ ਨਵੀਂ ਫਿਲਮ ਆ ਰਹੀ ਹੈ ਪਰਮੀਸ਼ ਸ਼ਰਮਾ ਦੀ,
1: ਸ਼ੇਰਾ,
2: ਕੀ ਨਾਮ ਹੈ, ਸ਼ੇਰਾ,
1: ਹੈ ਨਾ,
2: ਮੈਨੂੰ ਬਸ ਕੰਸੈਪਚੁਅਲੀ ਇਹ ਅੱਛਾ ਲੱਗਾ ਉਹਦੇ ਅੰਦਰ,
1: ਫਰਾਈਡੇ ਨੂੰ, ਸੌਰੀ ਮਤਲਬ ਮੈਂ ਕੱਲ ਹੋ ਸਕਦਾ ਸਾਡਾ ਬਾਅਦ ਚ ਚੱਲੇ, ਪਰ ਫਰਾਈਡੇ ਨੂੰ 15 ਮਈ ਨੂੰ ਇਹ ਰਿਲੀਜ਼ ਹੋਣੀ ਹੈ ਸਿਨੇਮਾ ਕਰਨ ਦੇ ਵਿੱਚ।
2: ਆਈ ਐਮ ਲੁਕਿੰਗ ਬਹੁਤ ਟਾਈਮ ਬਾਅਦ ਮੈਂ ਆਈ ਐਮ ਲੁਕਿੰਗ ਫਾਰਵਰਡ ਟੂ ਅ ਫਿਲਮ ਲਾਈਕ ਦੈਟ, ਕਿਉਂ
3: ਕਿਉਂਕਿ ਮੈਨੂੰ ਉਹਦੇ ਤੋਂ ਇੱਕ ਵਾਈਬ ਆਈ ਕਿ ਸ਼ਾਇਦ ਜੋ ਬਾਲੀਵੁੱਡ ਅੱਜ ਕੱਲ ਐਕਸ਼ਨ ਦੇ ਰਿਹਾ
1: ਐਗਜੈਕਟਲੀ
3: ਉਹ ਸਾਡੀ ਭਾਸ਼ਾ ਚ ਸੁਣਨ ਨੂੰ ਮਿਲ ਜਾਊਗਾ
1: ਕਿਉਂਕਿ ਉਹ ਮੈਂ ਵੀ ਉਹਦੀ ਇੰਟਰਵਿਊ ਸੁਣੀ ਮੈਂ ਵੀ ਉੱਥੋਂ
3: ਉਹਨੇ ਵੀ ਦੇਖੀ ਕੰਟਰੋਵਰਸੀ ਬਹੁਤ ਡਰਾ ਕਰ ਲੈਣੀ ਕਿਉਂਕਿ ਅਗੇਨ ਉਹੀ ਪੁਰਾਣੀ ਸੋਚ ਉਸ ਹਿਸਾਬ ਦਾ ਜਿਸ ਤਰ੍ਹਾਂ ਉਹਦੇ ਅੰਦਰ ਦੱਸਦਾ ਬਹੁਤ ਜ਼ਿਆਦਾ ਸਮੋਕਿੰਗ ਆ ਉਹਦੇ ਅੰਦਰ ਮੇਰੇ ਖਿਆਲ ਕਿਸਿੰਗ ਸੀਨ ਵਗੈਰਾ ਵੀ ਹੈਗੇ ਮੈਨੂੰ ਨਹੀਂ ਪਤਾ ਹਜੇ ਤੱਕ ਵੈਸੇ ਪੰਜਾਬੀ ਫਿਲਮਾਂ ਦੇ ਅੰਦਰ ਆ ਗਿਆ ਕਿ ਨਹੀਂ ਆ ਗਿਆ
1: ਕਿ
3: ਕਿਸਿੰਗ ਕਿਸ ਸੀਨ
1: ਮਤਲਬ ਉਸ ਲੈਵਲ ਤੱਕ ਦਾ ਨਹੀਂ
3: ਉਸ ਲੈਵਲ ਦਾ ਨਹੀਂ ਹੈ ਨਾ ਪਰ ਟ੍ਰੇਲਰ ਤੋਂ ਹੀ ਪਤਾ ਲੱਗ ਗਿਆ ਕਿ
1: ਆ ਵੀ ਜਾਂਦਾ ਤੇ ਸਾਡੀ ਬੋਰਡ ਉਹਨੂੰ ਨਹੀਂ ਪ੍ਰਵਾਨਗੀ ਦਿੰਦੀ ਉਹ ਕੱਟੀ ਜਾਂਦੀ ਹੈ ਵਿੱਚੋਂ ਜੀ
3: ਨਹੀਂ ਬੋਰਡ ਨਹੀਂ ਮਨਾ ਕਰਦੇ ਕਿ ਸੈਂਸਰ ਬੋਰਡ ਇੱਕੋ ਹੀ ਆ ਇਹ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਦੀ ਆਡੀਅੰਸ ਆ ਜਿਸ ਏਰੀਆ ਦੀ ਜੋ ਆਡੀਅੰਸ ਆ ਹਨਾ ਜਿਸ ਹੁਣ ਤੂੰ ਮਲਿਆਲੀ ਫਿਲਮਾਂ ਵੇਖ ਲਵੇ ਉੱਥੇ ਤਮਿਲ ਫਿਲਮਾਂ ਜਿੱਦਾਂ ਹੀ ਲਿਖੀਆਂ ਜਾਂਦੀਆਂ ਉਹ ਚੱਲ ਹੀ ਨਹੀਂ ਸਕਦੀਆਂ ਕਿਉਂਕਿ ਉਹਨਾਂ ਦੀ ਕਹਾਣੀ ਹੁੰਦੀ ਬਹੁਤ ਨੋਰਮਲ ਉਹਨਾਂ ਦੀ ਕਿੰਨੀ ਸਟੋਰੀਜ਼ ਤਾਂ ਜੋ ਆਪਾਂ ਸ਼ੋ ਅੱਜ ਕਰਦੇ ਪਏ ਉਹਦੇ ਵਿੱਚੋਂ ਨਿਕਲ ਆਉਣ ਕਿ ਕੰਮ ਸ਼ੁਰੂ ਕੀਤਾ ਹਾਂ ਸਿੰਪਲ ਆਮ ਬੰਦੇ ਦੀ ਕਹਾਣੀ ਹੈ ਨਾ ਉਸ ਹਿਸਾਬ ਦੀਆਂ ਗੱਲਾਂ ਬਾਤਾਂ ਹੁੰਦੀਆਂ ਕਿ ਉਹ ਸੈਂਸੀਬਿਲਿਟੀ ਵੀ ਹੈ ਹਰ ਆਡੀਅੰਸ ਦੀ ਪਰ ਮੇਰੇ ਖਿਆਲ ਨਾਲ ਇਟ ਇਜ਼ ਲੌਂਗ ਟਾਈਮ ਕਿ ਸੈਂਸੀਬਿਲਿਟੀਜ਼ ਹੁਣ ਸਮਝ ਆਉਣ ਪੰਜਾਬੀ ਸਿਨੇਮਾ ਵਾਲਿਆਂ ਨੂੰ ਕਿ ਅਸੀਂ ਵੀ ਇਵੋਲਵ ਹੋ ਚੁੱਕੇ ਹਾਂ ਵੀ ਵਾਂਟ ਟੂ ਵਾਚ ਗੁੱਡ ਕਨਸੈਪਟ ਉਹ ਯਾਰ ਉਹ ਬਹੁਤ ਅੱਛੀ ਫਿਲਮ ਸੀ ਹਰਮਨ ਹੈਵ ਯੂ ਸੀਨ ਦੈਟ ਤੂੰ ਵੀ ਦੱਸ ਕਿੱਦਾਂ ਲੱਗੀ
1: ਜਿਹੜੀ
3: ਆਹ ਯਾਰ ਰੂਪਨ ਬਲ ਨੇ ਜਿਹੜੀ ਡਾਇਰੈਕਟ ਕੀਤੀ ਸੀ ਮੈਨੂੰ ਯਾਦ ਨਾਮ ਭੁੱਲ ਗਿਆ ਇਕਦਮ
1: ਆਹ ਜਿਹੜੀ ਆਪਣਾ
3: ਮੈਂਡੀ ਤੱਖੜ ਨਾਲ ਬੋਡੀ ਸਵੈਪ ਹੋ ਜਾਂਦੀ ਹੈ
1: ਬਾਬਾ ਜੀ ਜਿਹਦੇ ਵਿੱਚ
3: ਉਹ ਠੀਕ ਸੀਗੀ ਐਜ਼ ਅ ਕਾਮੇਡੀ ਸਟਿਲ
1: ਸਾਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਉਹਦੀ ਗੱਲ ਕਰਦੇ ਹਾਂ
3: ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਹਨਾ ਉਹਦੇ ਨਾਲ ਥੋੜਾ ਮੀਮਸ ਵਗੈਰਾ ਦਿਖਾਤੇ ਥੋੜਾ ਜਿਹਾ ਨਾ ਕਿ ਥੋੜਾ ਜਿਹਾ ਪਤਾ ਤਾਂ ਲੱਗੇ ਕਿ ਤੁਸੀਂ ਯੰਗ ਆਡੀਅੰਸ ਨਾਲ ਵੀ ਇੰਟਰੈਕਟ ਕਰਨਾ ਚਾਹੁੰਦੇ ਹੋ
1: ਉਹ ਮੈਨੂੰ ਇਸ ਕਰਕੇ ਚੀਜ਼ ਵਧੀਆ ਲੱਗੀ ਕਿਉਂਕਿ ਹੁਣ ਰੂਪਨ ਬਾਲ ਜੀ ਦੀ ਤੁਸੀਂ ਗੱਲ ਕੀਤੀ ਆ ਵੀ ਇੱਕ ਨਾਮੀ ਵੀਡੀਓ ਡਾਇਰੈਕਟਰ ਨੇ ਵੱਡੇ ਵੱਡੇ ਐਕਟਰਾਂ ਦੇ ਇਹਨਾਂ ਨੇ ਗਾਣੇ ਜਿਹੜਾ ਉਹ ਡਾਇਰੈਕਟ ਕੀਤੇ ਨੇ ਹਨਾ ਵੀਡੀਓਜ਼ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਕਰਨ ਔਜਲੇ ਹੋ ਗਏ ਜਾਂ ਹੋਰ ਵੱਡੇ ਵੱਡੇ ਨਾਮੀ ਐਕਟਰ ਨੇ ਹੁਣ ਇਹਨਾਂ ਨੇ ਕੀ ਕਰਦੇ ਸੀ ਇਹ ਯੰਗਸਟਰ ਲਈ ਵੀਡੀਓਜ਼ ਬਣਾਉਂਦੇ ਸੀ ਠੀਕ ਹੈ ਆਪਾਂ ਹੀ ਉਹਨਾਂ ਨੂੰ ਜਾ ਕੇ ਵਾਚ ਕਰਦੇ ਨਾ ਜਿਹੜੀ ਵੀਡੀਓ ਆਉਂਦੀ ਗਾਣੇ ਦੀ ਇਹਨਾਂ ਨੇ ਆਪਣੀ ਚੀਜ਼ ਹੀ ਫਿਲਮ ਦੇ ਵਿੱਚ ਲੈ ਕੇ ਗਏ ਇਹਨਾਂ ਨੇ ਮੰਨ ਲਓ ਇਹ ਹੋ ਸਕਦਾ ਸੀ ਨਾ ਵੀ ਇਹ ਹਟ ਕੇ ਵੀ ਕਰ ਦਿੰਦੇ ਜੋ ਫਿਲਮ 'ਚ ਚੱਲਣ ਡਿਆ ਉਹ ਉਹਦੇ ਹਿਸਾਬ ਨਾਲ ਡਾਇਰੈਕਟ ਕਰ ਦਿੰਦੇ ਪਰ ਨਹੀਂ ਇਹਨਾਂ ਨੇ ਉਹੀ ਚੀਜ਼ ਵਿੱਚ ਖੜੀ ਹਾਂ ਉਹ ਜਿੰਨੀ ਵੀ ਚੱਲੀ ਆ ਉਹ ਇੱਕ ਅਲੱਗ ਗੱਲ ਆ ਜਾਂਦੀ ਆ ਪਰ ਤੁਸੀਂ ਆਪਣੇ ਉਸ ਚੀਜ਼ ਨੂੰ ਉੱਥੇ ਲੈ ਕੇ ਆਉਣਾ ਇਹ ਵੀ ਕੌਨਫੀਡੈਂਸ ਦੀ ਗੱਲ ਹੈਗੀ
4: ਬਿਲਕੁਲ ਬਿਲਕੁਲ ਇਹ ਨਾ ਇੱਕ ਸਭ ਤੋਂ ਵਧੀਆ ਚੇਂਜ ਜੋ ਮੈਨੂੰ ਇਸ ਮੂਵੀ ਤੋਂ ਬਾਅਦ ਇਹ ਲੱਗਾ ਹੁਣ ਜਦੋਂ ਤੁਸੀਂ ਵੀ ਕ੍ਰਿਸ਼ਨਾ ਜੀ ਗੱਲ ਕੀਤੀ ਤੁਸੀਂ ਕਿਸੇ ਐਕਟਰ ਦਾ ਨਾਂ ਨਹੀਂ ਲਿਆ ਤੁਸੀਂ ਡਾਇਰੈਕਟਰ ਦਾ ਨਾਂ ਲਿਆ ਪੰਜਾਬੀ ਸਿਨੇਮੇ ਦੇ ਵਿੱਚ ਮੂਵੀਆਂ ਦੇਖੀਆਂ ਜਾਂਦੀਆਂ ਨੇ ਐਕਟਰ ਦੇ ਨਾਂ ਤੋਂ ਕਿ ਉਹ ਐਕਟਰ ਉਸ ਮੂਵੀ ਦੇ ਵਿੱਚ ਹੈ ਜਦੋਂ ਆਪਾਂ ਹਾਲੀਵੁੱਡ ਮੂਵੀ ਵੇਖਦੇ ਹਾਂ ਤਾਂ ਤੁਸੀਂ ਮਾਰਟਿਨ ਸਕੋਰਸੇਜ਼ੀ ਦਾ ਨਾਂ ਲਿਆ ਮਾਰਟਿਨ ਸਕੋਰਸੇਜ਼ੀ ਦਾ ਨਾਂ ਹੀ ਜਦੋਂ ਸੁਣ ਲਈਦਾ ਆਪਾਂ ਐਕਟਰ ਵੇਖਦੇ ਹੀ ਨੇ ਆਪਾਂ ਨੂੰ ਪਤਾ ਹੈ ਕਿ ਆਪਾਂ ਮੂਵੀ ਉਹ ਦੇਖਣੀ ਹੈ ਜਦੋਂ ਆਪਾਂ ਕ੍ਰਿਸਟੋਫਰ ਨੋਲਨ ਦਾ ਨਾਮ ਸੁਣ ਲੈਂਦੇ ਹਾਂ ਆਪਾਂ ਨੂੰ ਐਕਟਰ ਦਾ ਮਤਲਬ ਹੀ ਨਹੀਂ ਹੁੰਦਾ ਵੀ ਨੋ ਕਿ ਉਹ ਡਾਇਰੈਕਟਰ ਦੀ ਵਿਜ਼ਨ ਆਪਾਂ ਵੇਖਣ ਚੱਲੇ ਹਾਂ ਜਦੋਂ ਆਪਣੀ ਪੰਜਾਬੀ ਇੰਡਸਟਰੀ ਵਿੱਚ ਵੀ ਇਹ ਚੇਂਜ ਆ ਗਿਆ ਕਿ ਹਾਂ ਆਪਾਂ ਕਿਸੇ ਡਾਇਰੈਕਟਰ ਦੀ ਵਿਜ਼ਨ ਵੇਖਣ ਚੱਲੇ ਹਾਂ ਐਕਟਰ ਨਾਲ ਨਹੀਂ ਮਤਲਬ ਫਿਰ ਨਿਊ ਐਕਟਰਸ ਨਾਲ ਵੀ ਐਕਸਪੈਰੀਮੈਂਟਸ ਕੀਤੇ ਜਾ ਸਕਦੇ ਨੇ ਜੋ ਬਜਟ ਪੁਰਾਣੇ ਐਕਟਰਾਂ ਨੂੰ ਦਿੱਤੇ ਜਾਂਦੇ ਨੇ ਕਰੋੜਾਂ ਦੇ ਵਿੱਚ ਉਹਦੀ ਵਰਤੋਂ ਕੀਤੀ ਜਾ ਸਕਦੀ ਹੈ ਸੈੱਟ ਦੇ ਉੱਪਰ ਕੀਤੀ ਜਾ ਸਕਦੀ ਹੈ ਹੋਰ ਵੀ ਚੀਜ਼ਾਂ ਦੇ ਉੱਤੇ ਕੀਤੀ ਜਾ ਸਕਦੀ ਹੈ ਆਪਣੀ ਪੰਜਾਬੀ ਇੰਡਸਟਰੀ ਤਾਂਹੀਓ ਵੱਧ ਸਕੇ
1: ਨਹੀਂ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਹਰਮਨ ਜੀ ਕਿਉਂਕਿ ਆਪਾਂ ਜੇ ਹੁਣ ਵੇਖੋ ਲਿਸਟ ਬਣਾਉਣ ਬਹਿ ਜਾਈਏ ਗਿਰਨ ਬਹਿ ਜਾਈਏ ਤੇ ਆਪਣੇ ਸਾਹਮਣੇ ਗਿਣਤੀ ਦੇ ਹੀ ਡਾਇਰੈਕਟਰ ਆਪਾਂ ਨੂੰ ਚੇਤੇ ਹੋਣੇ ਆ ਪੰਜ ਸੱਤ ਜਿਹੜੇ ਹੋਣਗੇ ਪਰ ਜੇ ਐਕਟਰ ਵੇਖਣੇ ਹੋਣ ਤੇ ਆਪਾਂ ਨੂੰ ਏ ਟੂ ਜ਼ੈਡ ਸਾਰੇ ਚੇਤੇ ਆ
3: ਸਹੀ ਗੱਲ ਆ
4: ਹੁਣ ਕ੍ਰਿਸਟੋਫਰ ਨੋਲਨ ਦੀ ਹਰ ਕੋਈ ਮੂਵੀ ਮੈਂ ਦੇਖੀ ਹੋਏਗੀ ਹਰ ਕੋਈ ਜਦੋਂ ਕੋਈ ਹੁਣ ਓਡੈਸੀ ਆਉਣੀ ਹੈ ਉਸ ਤੋਂ ਪਹਿਲਾਂ ਓਪਨਹਾਈਮਰ ਆਈ ਸੀਗੀ ਫਿਰ ਟੈਨੈਂਟ ਆਈ ਸੀ ਉਸ ਤੋਂ ਪਹਿਲਾਂ ਇਹ ਅੱਛਾ ਇੱਕ ਗੱਲ ਹੋਰ ਹੈ ਕ੍ਰਿਸ਼ਨਾ ਜੀ ਬਲਕੀਰਤ ਜੀ ਮੇਰਾ ਖਿਆਲ ਹੈ ਤੁਸੀਂ ਮੇਰੇ ਗੱਲ ਦੇ ਨਾਲ ਮੇਲ ਖਾਓਗੇ ਕਿ ਚੰਗਾ ਮੂਵੀ ਟੇਸਟ ਅਨਇੰਪਲੋਇਮੈਂਟ ਦੇ ਨਾਲ ਹੁੰਦਾ ਹੈ
3: ਬਿਲਕੁਲ ਸਹੀ ਗੱਲ ਹੈ
4: ਜਿੰਨਾ ਤੁਹਾਡੀ ਬੇਰੋਜ਼ਗਾਰੀ ਦਾ ਲੈਵਲ ਉੱਚਾ ਆ ਨਾ ਉਨਾ ਹੀ ਤੁਹਾਡਾ ਮੂਵੀਆਂ ਦਾ ਟੇਸਟ ਵੀ ਉੱਚਾ
3: ਹੋਵੇ ਸਲੈਸ਼ ਤੁਸੀਂ ਕ੍ਰੀਏਟਿਵ ਫੀਲਡ ਦੇ ਅੰਦਰ ਹੋ ਇਦਾਂ ਵੀ ਨਾ ਕਰੋ ਲੋਕੀ ਕਹਿੰਦੇ ਵਿਹਲੇ ਹੀ ਬੈਠੇ ਆ
4: ਬੇਰੋਜ਼ਗਾਰੀ ਦੇ ਪੀਕ ਤੇ ਸੀ ਉਦੋਂ ਮੈਨੂੰ ਪਤਾ ਹੁੰਦਾ ਸੀਗਾ ਕਿ ਹਾਂ ਇਸ ਸਾਲ ਆਹ ਮੂਵੀ ਨੂੰ ਆਸਕਰ ਮਿਲ ਸਕਦਾ ਹੈ
2: इंडिया तो भी कोई ना कोई जूरी मैंबर बनता, तू जो भी नाम सुनेगा ना कभी जो भी जूरी का मैंबर बनता तू कहेगा यार इन इथे नी कोई खासी इज्जत दिंदा
1: मैं कनेक्ट कर गया पर मैं दसना नहीं किहदे नाल कीता
2: क्रिस्टोफर नोलन की गल हुंदी पई है तो एक ये भी देखो ये अंदर होर एक पॉइंट आ जाता कि ओडेसी जी आ रही है वो अंदर मल्टी स्टार कास्ट आ मतलब केड़ा सुपर स्टार उस फिल्म के अंदर नहीं है तो अगेन इट इज़ बीइंग मार्केटेड एज क्रिस्टोफर नोलन मूवी हरमन जिहड़ा इत्थे आईमैक्स है ना मेलबर्न के अंदर वो मेरे ख्याल वर्ल्ड के अंदर इधर सिर्फ तीन ही है होर इधर है आईमैक्स कि ए लेजर प्रोजेक्शन
4: जो फिल्म देते लेजर प्रोजेक्शन हाँ
2: लेजर प्रोजेक्शन अंदर दिखाते हैं ते मैं ओडिसी मेरे ख्याल 25-26 जुलाई नो आ रही है मैं अपने वालों बड़ी ओवर स्मार्ट ना शो की थी मैं कह लाया भाई बहुत पहले मैं खोल रहा सेशन टाइम अगले महीने तक बुक आउट आ अगले महीने तक जी फिल्म 25 जुलाई नो रिलीज होनी है वो बुक आउट है
4: 15 के 17 अगस्त अपनी मूवीज नू शूट करना आईमैक्स फिल्म कैमरे बाकी जिन्हें भी कैमरे होंगे डिजिटल कैमराज होंगे ने आईमैक्स फिल्म कैमर की जो रेजोल्यूशन होंगी है तकरीबन 18K होंगी है जिदा आप हम पढ़ते हैं ना HD 4K It's almost 18K. So, उस रेजोल्यूशन नू वेखण दा इक्को ही जरिया है वह IMAX दे सिनेमास। So, जेड़ा भी क्रिस्टोफर नोलन दी मूवीज नू जे देखना चाहुंदा है जिद्दां डायरेक्टर ने इंटेंड कीता कि तुसीं उद्दां देखो उहदे वास्ते जरिया IMAX सिनेमास ही है
2: जी बिल्कुल ए अंदर मैं थोड़ा एक होर ऐड कर देना चाहना खासकर जेडे अपने है ना लोकल सुनन वाले है कि आईमैक्स दे उपर हमेशा हर वक्त ना तुसी चेक कर दे रहा करो जदों उन्हां कोल कोई आईमैक्स वाली फिल्म नहीं हुंदी लगन वाली तो वह मेजर पुरानियां तगड़ियां हिट फिल्मां भी ना सैशन वाइज सैशन रन करते रहेंगे सो हो सकता अज अवेंजरस लगी हो सकता अच्छ टाइटैनिक लगी हो जो उन्हें दोबारा रीस्टोर की हो सकता ओपन हाइमर दोबारा लगी हो सो डू चैक इट आउट क्योंकि वह है ही बिल्कुल वक्रा जो जिस तरह वो अंदर तुम फिल्म वेख लो गे तो थानू हॉइट्स के अंदर वेख ली या विलेज के अंदर वेख लीती वाली कोई रीस नहीं दूर दूर तक नहीं आईमैक्स के कैमराज भी वक्रे होंगे तो गिनती के ही होंगे ओपन हाइमर लिए जिते तक मैं याद है स्पैशल बनाया गया कैमरा क्योंकि ओपन हाइमर फिल्म के अंदर ब्लैक एंड वाइट शूटिंग करनी सी स्पैशली कैमरा बनाया गया सिर्फ क्रिस्टोफर नोलन दे यूज करन लई ते तोड़ा भी उन्ना ही अज तक
4: बिल्कुल
1: क्वालिटी ते ज़्यादा फोकस करते हैं क्वांटिटी ते घट करते हैं
2: पर उही गल है कि एक अमृतसर बैठा होया मुंडा एक इत्थे बैठा होया मैं ते मेरे सामने तू असी तीनों पंजाबी नौजवान कह सकता मैं अपना हजे भी नौजवान कह सकता तीया ही
4: तेन
1: जवाक कर
2: दी हिस्सा कट दी बल्कि कॉमन फैक्टर है ना साडी बोली एंड लव फॉर सिनेमा तो जे मैं खुश हाँ पैसे देन जे उत्थे हरमन खुश है पैसे पे करन जे बलकीरत खुश है पैसे पे करन इदां दे होर लखां नौजवान ने जो पंजाबी सिनेमा च चेंज चाहते हैं चाहते कि बैटर कंसैप्ट वाली फिल्म आन ताकि असी भी है ना एक यार तुसी भी प्राउड फील कर दो ना सोचो यार जो मतलब आई एम नॉट टू श्योर कि रियल तेलुगु भाषा च बनी है मेरे ख्याल बाहुबली
3: ਜਿਹੜਾ ਉਹਦੀ ਓਰੀਜਨਲ ਹੈ
1: ਬਣੀ ਹੈ ਯੈਸ
3: ਹਨਾ ਤੇਲਗੂ ਉਹਨਾਂ ਦੀ ਮੇਨ ਨਾ
1: ਬਾਅਦ ਚ ਹਿੰਦੀ ਚ ਉਹਨਾਂ ਨੇ ਬਾਅਦ ਚ
3: ਹਨਾ ਸੋ ਸੋ ਜੋ ਲੋਕ ਤੇਲੰਗਾਨਾ ਤੋਂ ਜਾਂ ਆਂਧਰਾ ਤੋਂ ਆਉਂਦੇ ਹੋਣਗੇ ਹਨਾ ਐਂਡ ਉਹ ਕ੍ਰੀਏਟਿਵ ਬੈਕਗ੍ਰਾਉਂਡ ਦੇ ਹੁੰਦੇ ਹੋਣਗੇ ਦੇ ਵੁੱਡ ਬੀ ਫੀਲਿੰਗ ਸੋ ਮੱਚ ਪ੍ਰਾਊਡ ਕਿ ਪਾਥ ਬ੍ਰੇਕਿੰਗ ਸਿਨੇਮਾ ਸਾਡੇ ਵੱਲੋਂ ਆਇਆ ਹਿੰਦੀ ਇੰਡਸਟਰੀ ਨਹੀਂ ਲੈ ਕੇ ਆ ਸਕੀ ਜੋ ਅਸੀਂ ਪਾਥ ਬ੍ਰੇਕ ਕੀਤਾ ਹਨਾ ਜਦਕਿ ਵੇਖਿਆ ਹੋਵੇ ਗੱਲਾਂ ਉਹੀ ਉਹਦੇ ਅੰਦਰ ਹਨਾ ਪਰ ਦਾ ਸਕੇਲ ਦਾ ਵਿਜ਼ਨ ਆਰ ਆਰ ਆਰ ਥੋੜ੍ਹੀ ਓਵਰ ਜੀ ਹੋ ਗਈ ਪਰ ਚਲੋ ਸਟਿਲ ਮੈਂ ਕਹਿੰਦਾ ਉਹ ਵੀ ਜੋ ਜਿਸ ਹਿਸਾਬ ਦਾ ਕੰਮ ਕਰ ਗਈ ਹਿੰਦੀ ਦੇ ਅੰਦਰ ਨਹੀਂ ਕਰ ਪਾਉਂਦੀ ਸਾਨੂੰ ਵੀ ਇਸ ਤਰ੍ਹਾਂ ਦਾ ਕੁਝ ਚਾਹੀਦਾ ਕਿ ਜ਼ਰੂਰੀ ਨਹੀਂ ਸੁਪਰ ਹੀਰੋ ਬਣਾਓ ਜ਼ਰੂਰੀ ਨਹੀਂ ਰੱਥ 'ਤੇ ਕਿਸੇ ਨੂੰ ਚਾੜ ਦਿਓ ਪਰ ਇੱਕ ਵਧੀਆ ਗੁੱਡ ਕੰਸੈਪਟ ਵਾਲੀ ਫਿਲਮ ਹੋਵੇ ਕਿ ਬੰਦਾ ਕਵੇ ਕਿ ਹਾਂ ਹੈਵ ਯੂ ਸੀਨ ਫਿਲਮ ਫਰੋਮ ਮਾਈ ਸਟੇਟ
4: ਪੰਜਾਬੀ ਜਦੋਂ ਆਪਾਂ ਮੂਵੀ ਦੇਖਦੇ ਹਾਂ ਉਹ ਗੱਲਾਂ ਸੁਣਨ ਚ ਝੂਠ ਜਿਹੀਆਂ ਲੱਗਦੀਆਂ ਉਹਦਾ ਕਾਰਨ ਇਹ ਹੈ ਨਹੀਂ ਐਕਚੁਅਲੀ ਮੈਂ ਸੱਚੀ ਮੈਂ ਇਹਦੇ ਮਗਰ ਦਾ ਮੈਂ ਕਾਰਨ ਦੱਸਦਾ ਜਦੋਂ ਆਪਾਂ ਹਾਲੀਵੁੱਡ ਮੂਵੀ ਦੇਖਦੇ ਹਾਂ ਉੱਥੇ ਸਿੰਕ ਸਾਊਂਡ ਦੀ ਵਰਤੋਂ ਕਰਦੇ ਨੇ ਕਿ ਜੋ ਐਕਟਰ ਜੋ ਐਕਟਿੰਗ ਕਰ ਰਿਹਾ ਉਹਦੇ ਉੱਤੇ ਇੱਕ ਮਾਈਕ ਹੈਂਗ ਕਰ ਰਿਹਾ ਵਾ ਉੱਥੇ ਜੋ ਬੋਲ ਰਿਹਾ ਵਾ ਉਸੇ ਚੀਜ਼ ਨੂੰ ਉਹ ਆਫਟਰ ਐਡੀਟਿੰਗ ਦੇ ਵਿੱਚ ਐਡਿਟ ਕਰ ਰਹੇ ਨੇ ਉਸੇ ਆਵਾਜ਼ ਨੂੰ ਕਰ ਰਹੇ ਨੇ ਜਿੱਥੇ ਡਬਿੰਗ ਦੀ ਲੋੜ ਪੈਂਦੀ ਹੈ ਸਿਰਫ ਉੱਥੇ ਕਰਦੇ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਹਰ ਕਿਸੇ ਯਾਨੀ ਕਿ ਤੁਸੀਂ ਦੇਖੋ ਕਿ ਇੱਕ ਖੁੱਲੇ ਮੈਦਾਨ ਦੇ ਵਿੱਚ ਕਿਸੇ ਕੋਈ ਐਕਟਰ ਕੋਈ ਡਾਇਲੋਗ ਬੋਲ ਰਿਹਾ ਵਾ ਉਹ ਉਹਨੂੰ ਉੱਥੇ ਰਿਕਾਰਡ ਕੀਤਾ ਆ ਬਟ ਜਦੋਂ ਉਹਨੂੰ ਡੱਬਿੰਗ ਕੀਤੀ ਇੱਕ ਬੰਦ ਕਮਰੇ ਦੇ ਵਿੱਚ ਕੀਤੀ ਉਹ ਡਿਫਰੈਂਸ ਆ ਜਿਹੜਾ ਆਡੀਅੰਸ ਨੂੰ ਨਾ ਚਾਹੁੰਦੇ ਹੋਏ ਵੀ ਦਿਖ ਜਾਂਦਾ ਹੈ
3: ਮੂਡ ਦਾ ਕਿੰਨਾ ਫਰਕ ਹੋਏਗਾ ਬੰਦਾ ਕਿਸ ਮਨੋਦਸ਼ਾ ਨਾਲ ਆਇਆ ਆਰਾਮ ਨਾਲ ਆਇਆ ਹਨਾ ਟਰੈਕ ਪੈਂਟਸ ਪਾ ਕੇ ਆਪਣੀ ਹੱਥ ਚ ਕਾਫੀ ਆ ਉਹ ਵਾਲੀ ਗੱਲ ਨਹੀਂ ਬਣਨੀ
4: ਜਦੋਂ ਐਕਟਿੰਗ ਕਰ ਰਿਹਾ ਹੋਵੇਗਾ ਜਦੋਂ ਉਹਨੂੰ ਆਲੇ ਦੁਆਲੇ ਦਾ ਮਾਹੌਲ ਦਿਖ ਰਿਹਾ ਹੋਵੇਗਾ ਜਦੋਂ ਚਾਹੇ ਉਹ ਗੁੱਸੇ ਦੇ ਵਿੱਚ ਬੋਲ ਰਿਹਾ ਹੋਵੇਗਾ ਉਦੋਂ ਉਸੇ ਆਵਾਜ਼ ਨੂੰ ਜਦੋਂ ਆਪਾਂ ਸਿਨੇਮਾ ਦੇ ਵਿੱਚ ਸੁਣਾਂਗੇ ਤੇ ਆਪਾਂ ਉਹਨੂੰ ਫੀਲ ਕਰਾਂਗੇ ਪਰ ਜਦੋਂ ਉਹ ਆਵਾਜ਼ ਕਿਸੇ ਸਟੂਡੀਓ ਦੇ ਵਿੱਚ ਰਿਕਾਰਡ ਹੋਵੇਗੀ ਉਦੋਂ ਉਹ ਦੁਖੀ ਹੋ ਸਕਦਾ ਉਦੋਂ ਅੱਡ ਉਹਦੀ ਮਨੋਭਾਵਨਾ ਹੋ ਸਕਦੀ ਹੈ ਉਹ ਚੀਜ਼ਾਂ ਮੈਚ ਨਹੀਂ ਕਰਦੀਆਂ ਇਸੇ ਕਰਕੇ ਮੈਂ ਕਹਿ ਰਿਹਾ ਸੀਗਾ ਕਿ ਉਹ ਝੂਠ ਜੀ ਲੱਗਦੀ ਹੈ ਗੱਲ
1: ਉਹਦੇ ਵਿੱਚ ਉਹੀ ਹੈ ਨਾ ਕਿ ਰਿਐਲਿਟੀ ਇੱਕ ਤੇ ਖਤਮ ਹੋ ਜਾਂਦੀ ਹੈ ਹਨਾ ਇਮੋਸ਼ਨ ਖਤਮ ਹੋ ਗਿਆ ਫਿਰ ਜਦੋਂ ਤੁਸੀਂ ਮੰਨ ਲਓ ਕੋਈ ਚੀਜ਼ ਵੇਖਣ ਜਾਂਦੇ ਹੋ ਉਹ ਤੁਸੀਂ ਕਨੈਕਟ ਹੋ ਜਾਂਦੇ ਹੋ ਜੀ ਨਾ ਕਿਉਂਕਿ ਮੈਂ ਉਸ ਪੇਜ ਦੇ ਵਿੱਚ ਚਲ ਜਾਂਦਾ
3: ਜਿਸ ਚੀਜ਼ ਚੋਂ ਇਮੋਸ਼ਨ ਚਲਾ ਗਿਆ ਖਾਸ ਕਰ ਫਿਲਮ ਚੋਂ ਜੇ ਇਮੋਸ਼ਨ ਚਲੇ ਗਿਆ ਤੇ ਮਤਲਬ ਮਗਰ ਤਾਂ ਕੁਛ ਰਹਿ ਨਹੀਂ ਗਿਆ ਕਿਉਂਕਿ ਇਟ ਇਜ਼ ਨਾਟ ਐਨ ਐਜੂਕੇਸ਼ਨਲ ਪਲੇਟਫਾਰਮ ਉਹਦਾ ਕੋਈ ਸਪੋਰਟਸ ਨਹੀਂ ਹੈ ਕੁਛ ਨਹੀਂ ਹੈ
1: ਮੇਜਰ ਕਨੈਕਟਿੰਗ ਲਵਰ ਤੁਸੀਂ ਇਮੋਸ਼ਨ ਦੀ ਗੱਲ ਤੁਹਾਡੀ ਜਿਹੜੀ ਆ ਉਹ ਸਮਝੀ ਨਹੀਂ
3: ਆਪਰੇ ਘਬਰਾਣਾ ਨਹੀਂ ਹੈ
1: ਹੁਣ ਤੁਹਾਡੀ ਪ੍ਰਮੋਸ਼ਨ ਦੀ ਗੱਲ ਆਪਾਂ ਜ਼ਰੂਰ ਜੇਕਰ
3: ਮੈਂ ਸੁਣਿਆ ਹਰਮਨ ਤੈਨੂੰ ਥੈਂਕ ਯੂ ਮੈਸੇਜ ਆਇਆ ਸੀਗਾ ਪਿੱਛੇ ਜੇ ਬਹੁਤ ਵਧੀਆ ਤੂੰ ਸੋਚੀ ਪੈ ਗਿਆ ਕਿ ਇਹ ਕਹਿਣਾ ਕੀ ਜਾ ਰਹੇ ਆ ਆਪਨੇ ਘਬਰਾਣਾ ਨਹੀਂ ਹੈ ਹਮਾਰੇ ਦਿਲ ਮੇ ਕੁਛ ਨਹੀਂ ਹੈ ਹਮਾਰੀ ਗ੍ਰਾਮਰ ਥੋੜੀ ਇਧਰ ਉਧਰ ਘੁੰਮਣੇ ਚਲ ਜਾਤੀ ਹੈ ਫਿਰ ਵਾਪਸ ਆਤੀ ਹੈ
1: ਭੁੱਲ ਗਏ ਤੇ ਵਿਸਰ ਗਏ ਤੇ
4: ਜਿਹੜੇ ਮਿਲਿਆਂ ਦੇ ਮੇਲੇ ਸੱਜਣਾ ਵਿਛੜ ਗਿਆ ਦੀਆਂ ਯਾਦਾਂ ਇਹੀ ਗੱਲ ਹੈ ਬਲਕੀਰਤ ਭਾਈ ਨੇ ਮੈਨੂੰ ਬੜੇ ਚਿਰ ਬਾਅਦ ਕੀ ਕਦੇ ਕਿਹਾ ਹੀ ਮੈਨੂੰ ਥੈਂਕ ਯੂ ਕਿਹਾ ਤੇ ਮੈਂ ਘਬਰਾਈ ਗਿਆ ਮੈਂ ਮੈਨੂੰ ਕੱਢ ਤੇ ਨਹੀਂ ਦੇਣ ਲੱਗੇ
3: ਅੱਛਾ ਹੁੰਦਾ ਨਾ ਤਾਂ ਕੋਈ ਮੈਨੂੰ ਵੀ ਇਸ ਤਾਰੀਫ ਕਰਨਾ ਕਹਿੰਦਾ ਯਾਰ ਮੈਂ ਗਲਤ ਕੀ ਕੀਤਾ
1: ਬੰਦਾ ਥੋੜਾ ਸੈਲਫ ਆਡਿਟ ਕਰਦਾ ਜੀ ਨਹੀਂ ਨਾ ਹੈਗੀ ਤਰੀਕੀ ਮਤਲਬ ਸਾਨੂੰ ਕਦੀ ਕਿਹਾ ਹੀ ਨਹੀਂ ਕਿਸੇ ਨੇ ਵੀ ਧੰਨਵਾਦ ਥੈਂਕ ਯੂ
3: ਮਰਦ ਸਮਾਜ ਨੂੰ ਇਹ ਸਭ ਚੀਜ਼ਾਂ ਨਹੀਂ ਮਿਲੀਆਂ ਹੋਈਆਂ ਇਹ ਗੱਲ ਸਹੀ ਹੈ ਵੈਸੇ
1: ਪਰ ਮੈਨੂੰ ਕੋਈ ਕਹਿ ਦੇ ਨਾ ਤੇ ਮੇਰਾ ਨੈਕਸਟ ਟਾਈਮ ਉਹਦੇ ਲਈ ਕੰਮ ਕਰਨ ਨੂੰ ਮੇਰਾ ਮੈਨੂੰ ਲੱਗਦਾ ਯਾਰ ਕਰਾਂ ਕਿ ਨਾ ਇਹ ਬਾਅਦ ਥੈਂਕ ਯੂ ਨਾ ਕਹਿ ਦੇ ਕਿਤੇ
3: ਇੱਦਾਂ ਵੀ ਹੁੰਦਾ
1: ਹਾਂ ਮੈਨੂੰ ਲੱਗਦਾ ਵੀ ਉਹ ਮਤਲਬ ਯਾਰ ਆਦਤ ਪੈਣੀ ਹੁੰਦੀ ਹਰ ਚੀਜ਼ ਦੀ ਉਹ ਤੁਹਾਨੂੰ ਹੌਲੀ ਹੌਲੀ ਪੈਂਦੀ ਹੈ ਹੁਣ ਸਾਨੂੰ ਨਹੀਂ ਸਾਡੇ ਜਿਹਦਾ ਅਸੀਂ ਕੰਮ ਕੀਤਾ ਉਹਨੇ ਹੱਕ ਨਾ ਕਰਾਇਆ ਹੁਣ ਮੰਨ ਲਓ ਕੋਈ ਮੈਂ ਹੁਣ ਤੁਹਾਨੂੰ ਕੋਈ ਕੰਮ ਕਰਨਾ ਤੇ ਵੱਡਾ ਭਰਾ ਮੰਨ ਲਓ ਜੋ ਵੀ ਆ ਤੁਹਾਨੂੰ ਕਹਿੰਦਾ ਵੀ ਕ੍ਰਿਸ਼ਨਾ ਜੀ ਉਹ ਸਾਹਮਣੇ ਰੂਮ ਚੋਂ ਤੁਸੀਂ ਕੋਈ ਟਰਾਈਪੋਡ ਜਾਂ ਕੋਈ ਕੁਰਸੀ ਟਰਾਈਪੋਡ ਚਲੋ ਨਾ ਲਿਆਓ ਤੁਸੀਂ ਕੋਈ ਲੈਟ ਫੜਾ ਦਿਓ ਕੁਛ ਵੀ ਕਰ ਦਿਓ ਹੁਣ ਉਹ ਤੁਸੀਂ ਫੜਾ ਦੋਗੇ ਮੈਂ ਤੁਹਾਨੂੰ ਕਹੂੰਗਾ ਥੈਂਕ ਯੂ ਕ੍ਰਿਸ਼ਨਾ ਜੀ ਸੋ ਮਚ ਹੈ ਨਾ ਕੀ ਮਤਲਬ ਉਹਦੇ ਚ ਮੈਨੂੰ ਲੱਗਦਾ ਕਿ ਨਹੀਂ ਕਹਿਣਾ ਚਾਹੀਦੀ ਉਹ
3: ਆਪਣਾ ਪੰਜਾ ਨਹੀਂ ਲੱਗਦਾ
1: ਪਰ ਐਵੇਂ ਮਤਲਬ ਤੁਸੀਂ ਸਰੋਤੇ ਹੋ ਇਹਨੂੰ ਮਤਲਬ ਉਸ ਵੇ ਨਾਲ ਹੀ ਲੈਣੀ
3: ਹਾਂ ਨਹੀਂ ਨਹੀਂ ਅਸੀਂ ਦੇਖੋ ਬਾਈ ਅਸੀਂ ਵੀ ਇਹੀ ਕਹਿ ਰਹੇ ਕਿ ਅਸੀਂ ਕਰਟਸੀ ਸਿੱਖ ਰਹੇ ਹਾਂ
1: ਹਾਂਜੀ
3: ਸਾਡੇ ਚੱਕਰ ਜਾ ਕੇ ਕੋਈ ਸਾਡਾ ਫੈਨ ਬਣ ਜਾਏ ਤੇ ਅਸੀਂ ਕਰਟਸੀ ਭੁੱਲ ਜਾਵੇ
1: ਉਹ ਲੈ
3: ਬੰਦੇ ਨੇ ਕਹਿਣਾ ਦੇਖੋ ਬੋਲੋ ਪੂਰਾ ਹੀ ਹੋਣਾ ਮੈਂ ਕੀ ਕਹਿ ਸਕਦਾ ਬੜੇ ਤਗੜੇ ਵਿਊ ਆਏ ਸੀਗੇ
2: ਮੈਂ ਰਾਹ ਚ ਰੁਕ ਲਿਆ ਸਰ, ਇੱਕ ਫੋਟੋ ਇੱਕ ਫੋਟੋ ਇੱਕ ਫੋਟੋ,
1: ਅੱਗੇ ਤੁਹਾਡੀ ਵੀਡੀਓ ਬੜੀ ਚੱਲ ਗਈ ਹੈ,
2: ਕਿਹੜੇ ਹਾਲ
4: ਜਦੋਂ ਦਿਲ ਤੋਂ ਲੈ ਗਿਆ ਮੈਂ ਬੋਲੂਗਾ, ਮੇਰੇ ਨਾਲ ਦੀ ਨਾਲ ਦਿਲ ਤੋਂ ਲੈ ਗਿਆ ਤੁਸੀਂ ਵੀ ਬੋਲਣਾ, ਠੀਕ
1: ਹੈ ਜੀ। ਡਨ
4: ਤੇ ਸ਼ੇਰ ਹੈ ਜੀ ਕਿ ਸੱਜਣਾ ਦਰਦ ਵੰਡਾਵਣ ਦੀ ਥਾਂ ਸਾਨੂੰ ਸੀਨੇ ਲਾਵਣ ਦੀ ਥਾਂ ਔਖਾ ਵੇਲਾ ਆਇਆ ਤੇ ਤੂੰ ਸਭ ਤੋਂ ਪਹਿਲਾਂ ਆਵਣ ਦੀ ਥਾਂ ਸਭ ਤੋਂ ਪਿੱਛੇ ਰਹਿ ਗਿਆ ਹੈ ਦਿਲ ਤੋਂ ਹੀ ਲੈ ਗਿਆ ਦਿਲ ਤੋਂ ਹੀ ਲੈ ਗਿਆ ਕਿ ਦੁੱਖਾਂ ਸੂਲੀ ਟੰਗਿਆ ਤੇ ਤੂੰ ਲੋੜਾਂ ਸਾਨੂੰ ਟੰਗਿਆ ਤੇ ਤੂੰ ਦੁੱਖਾਂ ਸੂਲੀ ਟੰਗਿਆ ਤੇ ਤੂੰ ਲੋੜਾਂ ਸਾਨੂੰ ਡੰਗਿਆ ਤੇ ਤੂੰ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਅਸਾਂ ਜੇ ਕੁਝ ਮੰਗਿਆ ਤੇ ਤੂੰ ਸੋਚਾਂ ਦੇ ਵਿੱਚ ਪੈ ਗਿਆ ਹੈ ਦਿਲ ਤੋਂ ਹੀ
1: ਦਿਲ ਤੋਂ ਹੀ ਰਹਿ ਗਿਆ ਕਿਆ
4: ਗਮ ਦੇ ਸਾਨੂੰ ਨਾਗ ਲੜਾ ਕੇ ਸਾਡੇ ਵਿੱਚ ਵਿਛੋੜੇ ਪਾ ਕੇ ਗਮ ਦੇ ਸਾਨੂੰ ਨਾਗ ਲੜਾ ਕੇ ਸਾਡੇ ਵਿੱਚ ਵਿਛੋੜੇ ਪਾ ਕੇ ਜਿੰਨਾ ਰੱਜ ਰੱਜ ਜਸ਼ਨ ਮਨਾਏ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਜਿਹੜੇ ਦਿਨ ਦਾ ਬਹਿ ਗਿਆ ਹੈ
1: ਦਿਲ ਤੋਂ ਹੀ ਰਹਿ ਗਿਆ
4: ਦਿਲ ਤੋਂ ਹੀ
1: ਦਿਲ ਤੋਂ ਹੀ ਰਹਿ ਗਿਆ ਕਿਆ ਬਾਤ
2: ਸ਼ੁਰੂਆਤ ਕੀਤੀ ਸੀ ਸਾਬਰ ਕੁੱਟੀ ਸਾਹਿਬ ਨਾਲ ਉਸੇ ਰੁੱਖਾਂ ਵਾਂਗੂ ਖੜੇ ਰਹੇ ਬਿਜਲੀਆਂ
4: ਗੱਲਾਂ ਕਰਕੇ ਆਪਾਂ ਵੀ ਦਿਲ ਤੋਂ ਜੇ ਲੈ ਗਏ
2: ਗੱਲ ਗੱਲ ਇਹੀ ਹੈ ਕਿ ਜਬ ਚਾਰ ਚਾਰ ਦੋਸਤ ਚਾਰ ਯਾਰ ਮਿਲ ਜਾਏ ਹਨਾ ਉਹ ਵਾਲੀ ਕਹਿੰਦੇ ਨਾ ਗੱਲਬਾਤ ਕਿ ਜਿੱਥੇ ਤਿੰਨ ਚਾਰ ਯਾਰ ਦੋਸਤ ਬਹਿ ਜਾਣ ਨਾ ਉਹ ਸਟਾਰਟਿੰਗ ਦਾ ਐਂਡ ਪੁਆਇੰਟ ਦਾ ਰਿਲੇਸ਼ਨ ਕਦੇ ਨਿਕਲ ਨਹੀਂ ਸਕਦਾ ਕਿਉਂਕਿ ਗੱਲ ਕਿੱਥੋਂ ਤੁਰੀ ਜਾਂਦੀ ਹੈ ਤੇ ਕਿੱਥੇ ਪਹੁੰਚਦੀ ਹੈ ਪਰ ਸਾਡਾ ਮਕਸਦ ਇੱਕੋ ਹੀ ਹੁੰਦਾ
1: ਨਾ ਰੱਖਿਆ ਨਾ
2: ਹਾਂ ਤੇ ਸਾਡਾ ਮਕਸਦ ਪਰ ਇੱਕੋ ਹੀ ਹੁੰਦਾ ਕਿ ਜਿਹੜਾ ਸਾਨੂੰ ਸੁਣਦਾ ਪਿਆ ਨਾ ਉਹ ਵੀ ਥੋੜਾ ਜਿਹਾ ਨਾ ਫਰੈਸ਼ ਜਿਹਾ ਫੀਲ ਕਰ ਲਵੇ ਉਹ ਵੀ ਕਵੇ ਕਿ ਯਾਰ ਮਜ਼ਾ ਆ ਗਿਆ ਹਨਾ ਤੇ ਅੱਜ ਦੇ ਬੋਇਜ਼ ਮੀਟਅਪ ਦਾ ਜੀ ਇਹ ਅਖੀਰਲਾ ਮਿਨਟ ਆ ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਲਈ ਸਾਰਿਆਂ ਨੂੰ ਮੈਂ ਬੋਏ ਨੰਬਰ 1 ਕ੍ਰਿਸ਼ਨਾ ਬੋਏ ਨੰਬਰ 2
1: ਡਰ ਗਿਆ
2: ਬਲਕੀਰਤ ਐਂਡ ਬੋਏ ਨੰਬਰ 3 ਸਾਡਾ ਹਰਮਨ
4: ਕ੍ਰਿਸ਼ਨਾ ਜੀ ਤੁਸੀਂ ਵੀ ਸ਼ੇਰ ਸ਼ੇਰ ਸੁਣਾ ਕੇ ਰੁਕ ਸਕੋ
2: ਓ ਯਾਰ ਮੇਰੇ ਸ਼ੇਰ ਯਾਰ ਅੱਜ ਕੱਲ ਬਿੱਲੀ ਬਣੇ ਪਏ ਆ ਯਾਰ ਤੂੰ ਤੂੰ ਮੈਨੂੰ ਇਸ ਤਰ੍ਹਾਂ ਨਾ ਬੋਲ ਚੱਲ ਮੈਂ ਨਾ ਇਦਾਂ ਕਰਦਾ ਆਪਾਂ ਨਾ ਉਮੇਰ ਨਜ਼ਮੀ ਸਾਹਿਬ ਦਾ ਹਨਾ ਉਹ ਵਾਲਾ ਸੁਣਾ ਦਿੰਦੇ ਆ ਕੀ ਸੀਗਾ ਮੈਂ ਤਾਂ ਭੁੱਲ ਹੀ ਆ
1: ਜਿਹੜਾ ਵੀ ਆਉਂਦਾ ਸੁਣਾ ਦੋ ਜਿਹੜਾ ਤੁਸੀਂ ਆਪ ਲਿਖਿਆ ਯਾਰ ਸਰਤਾਜ ਸਾਹਿਬ ਵਾਸਤੇ ਉਹੀ ਸੁਣਾ
2: ਉਹ ਮੈਂ ਸਵੇਰੇ ਸੁਣਾ ਗਿਆ ਯਾਰ
1: ਤੇ ਯਾਰ ਫਿਰ ਕੀ ਸ਼ਾਮ ਨੂੰ ਨਹੀਂ ਸੁਣਾ ਸਕਦੇ
2: ਮੈਂ ਸੁਣਾ ਉਹਦਾ
1: ਸਮਾਂ ਰੱਖਦੇ ਹੋ ਤੁਸੀਂ ਸ਼ੇਰ ਦਾ ਵੀ ਸਵੇਰੇ ਸੁਣਾਉਣਾ
2: ਹਾਂ ਚਲੋ ਨਹੀਂ ਪਰ ਮੈਂ ਚੇਂਜ ਕਰ ਦਿੰਦਾ ਉਹਨੂੰ ਸਰਤਾਜ ਸਾਹਿਬ ਵਾਲੇ ਨੂੰ ਇਹ ਮੈਂ ਹਰਮਨ ਨੂੰ ਡੈਡੀਕੇਟ ਕਰ ਦਿੰਦਾ ਠੀਕ ਹੈ ਹੈ ਰੇਡੀਓ ਹਾਂਜੀ ਹਾਂਜੀ ਰੇਡੀਓ ਹਾਂਜੀ ਕਾ ਬੈਕ ਐਂਡ ਕਾ ਗੁਲਿਸਤਾਂ ਸ਼ਾਦਾਬ ਰਹਿਤਾ ਹੈ ਠੀਕ ਹੈ ਮਾੜਾ ਮੇਰਾ ਮਿਸਰਾ ਹਿੱਲ ਗਿਆ ਕਿਉਂਕਿ ਮੈਨੂੰ ਲੰਮਾ ਕਰਨਾ ਪੈ ਗਿਆ ਠੀਕ ਹੈ ਜੱਜ ਨਾ ਕਰੀ ਮੈਨੂੰ ਹਰਮਨ ਠੀਕ ਹੈ
1: ਮੁਕਰਰ ਕਰੋ ਹਾਂ
2: ਹਰਮਨ ਦੇ ਉਹ ਹਰਮਨ ਕਹਿਤਾ ਸੋਰੀ ਹਾਂਜੀ ਦੇ ਹਰਮਨ ਦੇ ਬੈਕ ਐਂਡ ਹਾਂਜੀ ਦੇ
1: ਸੋਲਾ ਜੀ
2: ਹਾਂਜੀ ਹਾਂਜੀ ਦੇ ਹਾਂਜੀ ਦੇ ਹਾਂਜੀ ਦੇ ਹਾਂਜੀ ਦੇ ਹਾਂਜੀ ਦੇ ਜੀ ਜੀ ਜੀ ਜੀ ਜੀ ਜੀ ਜੀ
1: ਹੈ ਕੀ ਕਹਿੰਦੇ ਹਰਮਨ ਜੀ ਸੁਣ ਲੈਣ ਦੋ ਹਰਮਨ ਜੀ
4: ਮੈਨੂੰ ਉਹੀ
2: ਮੈਨੂੰ
1: ਪਹਿਲਾਂ ਥੈਂਕ ਯੂ ਨੀ ਕਹਿਣਾ ਮੈਂ ਭਰਾਵਾ ਮੈਂ ਨਵਾਂ ਨਵਾਂ ਮੈਨੂੰ ਕਿਸੇ ਨੇ ਦੱਸਿਆ ਵੀ ਜਦੋਂ ਕੋਈ ਤੁਹਾਡੇ ਲਈ ਕੁਛ ਕਰਦਾ ਆ ਨਾ ਤੇ ਉਹਨੂੰ ਰਿਸਪੈਕਟਲੀ ਤੁਸੀਂ ਥੈਂਕ ਯੂ ਕਹਿਣਾ ਹੁੰਦਾ ਵਾ ਤੇ ਮੈਂ ਭਰਾਵਾ ਓਕੇ ਮੈਂ ਕਹਿਣਾ ਹਾਂਜੀ ਕਿਉਂ ਨੀ ਕਹਾਂਗੇ ਤੇ ਮੈਂ ਭਰਾਵਾ ਨੂੰ ਕਹਿਣਾ ਥੈਂਕ ਯੂ ਥੈਂਕ ਯੂ ਥੈਂਕ ਯੂ
2: ਥੈਂਕ ਯੂ
1: ਉਹ ਭਰਾਵਾ ਮੈਨੂੰ ਇੱਕ ਬੰਦਾ ਮੇਰੇ ਪਿੱਛੇ ਹੀ ਪੈ ਗਿਆ ਉਹ ਕਹਿੰਦਾ ਥੈਂਕ ਯੂ ਹੁੰਦਾ ਵਾ ਥੈਂਕ ਯੂ ਕਹਿ ਮੈਂ ਕਿਹਾ ਯਾਰ ਕਹਿ ਤੇ ਦਿਆਂ ਥੈਂਕ ਯੂ ਉਹ ਭਰਾਵਾ ਬੜੇ ਚਿਰ ਲਾ ਕੇ ਮੁੜ ਕੇ
2: ਮੇਰੇ ਥੈਂਕ ਯੂ
1: ਹਾਂ
2: ਏਦਾਂ ਹੀ ਸਿਖਾਇਆ ਹੈ
1: ਤੁਸੀਂ ਆਪਣਾ ਸ਼ੇਰ
4: ਸੁਣਾਓ
2: ਪਾਪੂਲੇਸ਼ਨ ਹਾਂਜੀ ਹਾਂਜੀ ਹਰਮਨ ਹਰਮਨ ਦੇ ਉੱਪਰ ਜੀ ਜਾਂਦੇ ਜਾਂਦੇ ਸ਼ੇਰ ਹੈ ਜੀ, ਜਿਉਂਦੇ ਰਹੋ ਵਸਦੇ ਰਹੋ, ਕਿ ਹਾਂਜੀ ਦੇ ਓਪਰੇਸ਼ਨ ਹਿੰਦੀ ਸੀ ਸੋਰੀ, ਹਾਂਜੀ ਕੇ ਓਪਰੇਸ਼ਨ ਕੇ ਗੁਲਿਸਤਾਂ ਸ਼ਾਦਾਬ ਰਹੇਂਗੇ ਜਬ ਉਨਕੀ ਰਹਿਨੁਮਾਈ ਹਰਮਨ ਜੈਸੇ ਬਾਗਬਾਂ ਕਰਤੇ ਰਹੇਂਗੇ। ਥੈਂਕ ਯੂ ਗਾਇਜ਼, ਥੈਂਕ ਯੂ ਵੈਰੀ ਮਚ, ਮੈਂ ਤੁਹਾਨੂੰ ਮਤਲਬ ਬਾਅਦ ਚ ਪਤਾ ਕਰ ਲੂੰ। ਥੈਂਕ ਯੂ ਸੋ ਮਚ ਜੁੜਨ ਲਈ, ਸੋਰੀ ਫੋਰ ਮਾਈ ਵੈਰੀ ਬੈਡ ਸ਼ਾਇਰੀ, ਪਰ ਅਗਲੀ ਵਾਰੀ ਜਦੋਂ ਆਪਾਂ ਮਿਲਾਂਗੇ ਕੋਸ਼ਿਸ਼ ਕਰਾਂਗੇ ਕਿ ਬਾਈ ਅਗਲੀ ਵਾਰੀ ਪ੍ਰੋਪਰ ਇੱਕ ਸੈੱਟ ਤਿਆਰ ਕਰਕੇ ਰੱਖਾਂਗੇ, ਤੁਹਾਨੂੰ ਸਾਰਿਆਂ ਨੂੰ ਵਧੀਆ ਵਧੀਆ ਸ਼ਾਇਰੀਆਂ ਸੁਣਾਵਾਂਗੇ। ਤੁਸੀਂ ਆਪਣੀ ਫੀਡਬੈਕ ਸਾਡੇ ਨਾਲ ਪਲੀਜ਼, ਜਿੱਥੇ ਜਿੱਥੇ ਵੀ ਤੁਸੀਂ ਇਹ ਜਿੰਨੇ ਵੀ ਆਪਣੇ ਪਲੇਟਫਾਰਮ ਨੇ ਪਲੀਜ਼ ਉੱਥੇ ਸ਼ੇਅਰ ਕਰ ਦਿਓ। ਅੱਜ ਜਿਹੜੇ ਬੰਦੇ ਨਾਲ ਮੇਰੇ ਸੀਗੇ ਨਾ ਸ਼ੋਅ ਦੇ, ਇਹੀ ਸਾਰੇ ਮੈਸੇਜ ਸਭ ਤੋਂ ਪਹਿਲਾਂ ਪੜ੍ਹਦੇ ਆ, ਸੋ ਫੀਡਬੈਕ ਬਹੁਤ ਛੇਤੀ ਪਹੁੰਚ ਜਾਣੀ ਹੈ, ਸਟੀਕ ਤੇਜ਼ ਰਫਤਾਰ ਤੇ ਹੋਰ
1: 200 ਦੀ ਸਪੀਡ ਤੇ ਜਾਣੀ ਹੈ,
2: 200 ਦੀ ਸਪੀਡ
1: ਤੇ ਵਾਂਗੂ ਜਿਹੜਾ ਛੱਤ ਤੇ ਜਾਂਦਾ ਕੀ ਕਹਿੰਦੇ ਰੋਕੇਟ ਹੀ ਹੁੰਦਾ ਉਹ।
2: ਹਾਂਜੀ ਛੱਤ ਤੇ ਜਾਂਦਾ ਰੋਕੇਟ ਹੁੰਦਾ, ਪਰ ਤੁਸੀਂ ਰੋਕੇਟ ਵਾਂਗ ਕਿਤੇ ਹੋਰ ਜਾਇਓ ਨਾ, ਕਿਉਂਕਿ 24 ਚੈਨਲ ਸਾਡਾ ਰੇਡੀਓ ਹਾਂਜੀ ਹਜੇ ਵੀ ਸ਼ਾਦਾਬ ਹੈ, ਆਬਾਦ ਹੈ, ਚੱਲਦਾ ਪਿਆ। ਸਾਡੇ ਸ਼ੋਅ ਤੋਂ ਬਾਅਦ ਅਗਲਾ ਸ਼ੋਅ ਸੁਣਨ ਲਈ ਤਿਆਰ ਰਹੋ, ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ 1674 AM।
1: ਪਰ ਹਰਮਨ ਜੀ ਨੇ ਯਾਰ ਅੱਜ, ਹਰਮਨ ਜੀ ਤੁਸੀਂ ਕਹੋ ਕੋਈ ਸਰੋਤਿਆਂ ਲਈ।
2: ਮੈਂ ਹਮੇਸ਼ਾ ਐਂਡ ਕਰਦਾ, ਹਮੇਸ਼ਾ ਐਂਡ ਦਾ ਪੰਚ ਖਤਮ ਕਰ ਦਿੰਦਾ,
4: ਐਂਡ ਕਰਨ ਦਾ ਇਰਾਦਾ ਹੀ ਨਹੀਂਗਾ।
1: ਲਾਈਕ ਕਰੋ, ਨਹੀਂ ਐਂਡ ਨਹੀਂ ਹੋਣਾ, ਆਪਾਂ ਜਸਟ ਅੱਜ ਲਈ ਵਿਦਾ ਲੈਣੀ ਆ।
2: ਵਿਦਾ, ਮੈਨੂੰ ਵਿਦਾ ਕਰੋ ਪਲੀਜ਼, ਮੈਨੂੰ ਜ਼ਰੂਰ ਵਿਦਾ ਕਰੋ, ਤੁਸੀਂ ਦੋਨੋਂ ਲੱਗੇ ਰਹੋ ਭਰਾਵਾ।
4: ਮੈਨੂੰ ਲੱਗਦਾ ਹੈ ਕਿ ਦੇਬੀ ਭਾਈ ਦਾ ਸ਼ੇਰ ਹੈ ਇੱਕ ਮੇਰੇ ਕੋਲ,
2: ਹਾਂ ਵੈਰੀ ਗੁੱਡ,
4: ਵਿਦਾ ਨਹੀਂ ਹੋ ਸਕਦਾ।
2: ਬੈਸਟ
4: ਦੇਬੀ ਮਖਸੂਸਪੁਰੀ ਜੀ ਦਾ ਸ਼ੇਰ, ਮਤਲਬ ਜਦੋਂ ਕੋਈ ਵੀ ਪ੍ਰੋਗਰਾਮ ਜਾਂਦਾ ਆ, ਸੁਰਜੀਤ ਪਾਤਰ ਸਾਹਿਬ ਹੁਣੀ ਕਿਹਾ ਕਰਦੇ ਸੀਗੇ ਕਿ ਕੋਈ ਵੀ ਪ੍ਰੋਗਰਾਮ, ਕੋਈ ਵੀ ਜੋ ਆਪਾਂ ਚੀਜ਼ ਮਿੱਥਦੇ ਹਾਂ, ਉਹ ਅੰਤ ਵੱਲ ਨਹੀਂ ਜਾਂਦੀ, ਉਹ ਸਿਖਰ ਵੱਲ ਜਾਂਦੀ। ਸੋ ਆਪਾਂ ਆਪਣੇ ਪ੍ਰੋਗਰਾਮ ਨੂੰ ਜਦੋਂ ਸਿਖਰ ਵੱਲ ਲੈ ਕੇ ਜਾ ਰਹੇ ਹਾਂ, ਦੇਬੀ ਮਖਸੂਸਪੁਰੀ ਦਾ ਸ਼ੇਰ ਹੋਵੇ ਤੇ ਉਸ ਤੋਂ ਵੱਧ ਸਿਖਰ ਤੇ ਜਾ ਹੀ ਨਹੀਂ ਸਕਦੀ। ਸੋ ਸ਼ੇਰ ਮੈਂ ਸੁਣਾਉਣਾ ਹੈ ਕਿ ਜ਼ਿਆਦਾ ਉੱਚੇ ਰੁੱਖ ਕਿਸੇ ਨੂੰ ਛਾਵਾਂ ਨਹੀਂ ਕਰਦੇ, ਜ਼ਿਆਦਾ ਉੱਚੇ ਰੁੱਖ ਕਿਸੇ ਨੂੰ ਛਾਵਾਂ ਨਹੀਂ ਕਰਦੇ, ਘੱਟ ਮਿਲੀਏ ਘੱਟ ਆਈਏ ਜਾਈਏ, ਇਸ ਗੱਲ ਦਾ ਮਤਲਬ ਇਹ ਨਹੀਂ ਹੋ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ, ਤੇਰੇ ਲਈ ਦੁਆਵਾਂ ਨਹੀਂ ਕਰ।
2: ਵਾਹ,
4: ਮੰਨਿਆ ਉਹ ਸਭ ਤੋਂ ਸੋਹਣੇ ਨੇ, ਮੰਨਿਆ ਉਹ ਸਭ ਤੋਂ ਸੋਹਣੇ ਨੇ, ਮੰਨਿਆ ਉਹ ਸਭ ਤੋਂ ਚੰਗੇ ਨੇ, ਪਰ ਸਾਨੂੰ ਭਾ ਕੇ ਉਹਨਾਂ ਦਾ ਸਾਡੇ ਵੱਲ ਨਿਗਾਹਾਂ ਨਹੀਂ ਕਰਦੇ, ਆਪਾਂ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ, ਆਪਾਂ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ, ਪਰ ਕਿਸੇ ਖਿਲਾਫ਼ ਤੂੰ ਸੱਚ ਜਾਣੀ ਅਸੀਂ ਸਲਾਹਾਂ ਨਹੀਂ
1: ਕਰਦੇ। ਬਹੁਤ ਬਹੁਤ
2: ਸ਼ੁਕਰੀਆ
1: ਸਮਾਂ ਕੱਢਣ ਲਈ ਤੇ ਇੰਨੇ ਸੋਹਣੇ ਸ਼ੇਰ ਤੇ ਇੰਨੀ ਸੋਹਣੀ ਆਵਾਜ਼ ਦੇ ਵਿੱਚ ਸਾਨੂੰ ਸੁਣਾਉਣ ਲਈ, ਥੋੜਾ ਜਿਹਾ ਗਿਆਨ ਸਾਨੂੰ ਦੇਣ ਦੇ ਲਈ, ਆ ਇੰਗਲਿਸ਼ ਵਾਲੇ ਵੱਡੇ ਵੱਡੇ ਜੇ ਨਾਂ 2-4 ਸਾਨੂੰ ਦੱਸਣ ਲਈ, ਸਾਨੂੰ ਨਹੀਂ ਚਲੋ ਮੈਨੂੰ ਚੇਤਾ ਰਹੇ ਭੁੱਲ ਗਏ ਨੇ, ਪਰ ਧੰਨਵਾਦ ਨਹੀਂ ਦੱਸੇ। ਬਾਕੀ ਹੁਣ ਆਪਾਂ ਜਾ ਚੱਲੇ ਕ੍ਰਿਸ਼ਨਾ ਜੀ,
2: ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ ਤੇ। ਥੈਂਕ ਯੂ ਸੋ ਮਚ,
1: ਜਾਓ ਜਾਓ ਜੀ, ਸੀ ਯੂ, ਬਾਏ ਬਾਏ, ਟਾਟਾ ਜੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ

0: Harper's Crossing, Werribee Toyota, the smart choice.
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤ ਹਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

बस रेंज रोवर, हाँ जी 1674, ये नहीं है 71-72, ये है 1674, ये है 1674, सुनते रहो, हाँ जी AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਕਰ ਰਹੇ ਹੋ ਗਏ, ਸ਼ੁਕਰਾਨਾ ਉਸ ਰੱਬ ਦਾ, ਇਸ ਚੜ੍ਹਦੀ ਕਲਾ ਦੇ ਲਈ ਚਿਹਰੇ 'ਤੇ ਹੋਏਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਸਵੇਰੇ ਸਵੇਰੇ ਦਾ ਸਮਾਂ ਸੀ, ਸੂਰਜ ਦੀ ਹਲਕੀ ਹਲਕੀ ਜੀ ਸੁਨਹਿਰੀ ਰੋਸ਼ਨੀ ਚਾਰ ਚੁਫੇਰੇ ਦਿਖਦੀ, ਇੱਦਾਂ ਲੱਗਦਾ ਜਿੱਦਾਂ ਇਹ ਸਾਰੇ ਰੁੱਖ ਸਾਰੇ ਫੁੱਲ ਰੋਸ਼ਨਾ ਗਏ ਹੋਣ। ਸੜਕ ਦੇ ਉੱਤੇ ਹਾਲੇ ਬਿਲਕੁਲ ਚੁੱਪ ਚਾਂਦ ਸੀ, ਕੋਈ ਟਾਵਾਂ ਟਾਵਾਂ ਜਿਹਾ ਆਉਂਦਾ ਜਾਂਦਾ। ਜੇ ਸੀ ਤਾਂ ਆਵਾਜ਼ ਚਾਹ ਵਾਲੀਆਂ ਦੁਕਾਨਾਂ ਦੇ ਉੱਤੇ ਭਾਂਡੇ ਖੜਕਣ ਦੀ, ਕਿਸੇ ਪਾਸਿਓਂ ਦੋਧੀ ਦੀ ਹਲਕੀ ਜਿਹੀ ਆਵਾਜ਼, ਕਿਸੇ ਪਾਸਿਓਂ ਹਲਕੇ ਹਲਕੇ ਜਿਹੇ ਲੋਕਾਂ ਦੀ ਸੈਰ ਕਰਨ ਦੀ ਨਿੱਕੀ ਨਿੱਕੀ ਜਿਹੀ ਫੁਸ ਫੁਸ। ਹਾਲੇ ਕੋਈ ਬਹੁਤੀ ਆਵਾਜਾਈ ਨਹੀਂ ਸੀ ਹੋਈ, ਵੇਖਿਆ ਜਾਵੇ ਤਾਂ ਹਵਾ ਦੇ ਵਿੱਚ ਤਾਜ਼ੀ ਬਣ ਰਹੀ ਬ੍ਰੈਡ ਦੀ ਜਾਂ ਫਿਰ ਕਿਸੇ ਕਿਸੇ ਘਰ ਸਵੇਰੇ ਸਵੇਰੇ ਬਣ ਰਹੇ ਨਾਸ਼ਤੇ ਦੀ ਖੁਸ਼ਬੂ, ਬੜਾ ਸੋਹਣਾ ਪਿਆਰਾ ਜਿਹਾ ਮੌਲ ਚਾਲ ਸਵੇਰੇ ਸਵੇਰੇ ਦੇ ਸਮੇਂ। ਪਰ ਇਹ ਸਭ ਕੁਛ ਦੇ ਵਿੱਚ ਇੱਕ ਉੱਚੀ ਦੇਣੀ ਆਵਾਜ਼ ਆਈ, ਇਸ ਸਭ ਕੁਛ ਨੂੰ ਸਾਰੇ ਸਨਾਟੇ ਨੂੰ ਚੀਰਦੀ ਹੋਈ। ਉਹ ਆਵਾਜ਼ ਸੀ, ਅਖਬਾਰ ਲੈ ਲਓ, ਤਾਜ਼ੀਆਂ ਖਬਰਾਂ, ਅੱਜ ਦੇ ਤਾਜ਼ਾ ਸਮਾਚਾਰ। ਸ਼ਾਇਦ ਇਹ ਆਵਾਜ਼ਾਂ ਤੁਹਾਨੂੰ ਪੁਰਾਣੇ ਸਮੇਂ 'ਚ ਲੈ ਗਈਆਂ ਹੋਣ। ਲਗਭਗ 45 ਤੋਂ 50 ਸਾਲ ਦੀ ਉਮਰ ਦੇ ਵਿੱਚ ਹੋਊਗਾ ਇਹ ਅਖਬਾਰ ਸੁੱਟਣ ਵਾਲਾ। ਖੌਰੇ ਕਿਉਂ ਹਾਲੇ ਵੀ ਇਹਨੂੰ ਕਾਕਾ ਕਹਿੰਦੇ ਸੀ, ਹਰ ਰੋਜ਼ ਉਹਦਾ ਇੱਕੋ ਹੀ ਅੰਦਾਜ਼, ਇਨ੍ਹਾਂ ਹੀ ਗਲੀਆਂ ਦੇ ਵਿੱਚ ਹਰ ਰੋਜ਼ ਉਹ ਘੁੰਮਦਾ ਅਖਬਾਰਾਂ ਵੰਡਦਾ। ਢੇਰ ਸਾਰੀਆਂ ਅਖਬਾਰਾਂ ਦੇ ਨਾਲ ਸ਼ੁਰੂ ਕਰਦਾ ਅਤੇ ਹੌਲੀ ਹੌਲੀ ਜਦੋਂ ਗਲੀ 'ਚੋਂ ਵਾਪਸ ਮੁੜਦਾ ਤਾਂ ਲਗਭਗ ਖਾਲੀ ਹੁੰਦਾ। ਖੌਰੇ ਇੰਨੀਆਂ ਅਖਬਾਰਾਂ ਚੁੱਕ ਚੁੱਕ ਕੇ ਉਹਦਾ ਸਰੀਰ ਵੀ ਹੁਣ ਹਲਕਾ ਜਿਹਾ ਝੁੱਕ ਗਿਆ ਸੀ ਅੱਗੇ ਨੂੰ, ਪਰ ਆਵਾਜ਼ ਦੇ ਵਿੱਚ ਉਹੀ ਦਮ। ਦੱਸਣ ਵਾਲੇ ਦੱਸਦੇ ਨੇ ਕਿ ਇਹਦੀ ਆਵਾਜ਼ ਦੇ ਵਿੱਚ ਇੰਨੀ ਮੜਕਿਆ, ਹਾਲੇ ਤੱਕ ਵੀ ਇੰਨੀ ਗੜਕਿਆ ਕਿ ਘਰ ਦੇ ਕਿਸੇ ਵੀ ਕੋਨੇ 'ਚ ਹੋਈਏ ਪਤਾ ਲੱਗ ਜਾਂਦਾ ਕਿ ਆ ਗਿਆ। ਵੈਸੇ ਵੀ ਇਹਦੇ ਬਾਰੇ ਕਹਿੰਦੇ ਨੇ ਕਿ ਇਹਦਾ ਗਾਹਕ ਕੋਈ ਪਹਿਲੇ ਦਿਨ ਤੋਂ ਟੁੱਟਿਆ ਹੀ ਨਹੀਂ। ਸ਼ਾਇਦ ਇਸੇ ਕਰਕੇ ਸਾਰੇ ਪਿਆਰ ਦੇ ਨਾਲ ਇਹਨੂੰ ਕਾਕਾ ਕਾਕਾ ਕਹਿੰਦੇ ਨੇ, ਕਾਕਾ ਅਖਬਾਰ ਵਾਲਾ ਆ ਗਿਆ, ਕਾਕਾ ਆਇਆ ਕਿ ਨਹੀਂ ਆਇਆ, ਕੀ ਕਹਿੰਦੀ ਅੱਜ ਕਾਕੇ ਦੀ ਅਖਬਾਰ। ਇਸ ਰੂਟ ਦੇ ਉੱਤੇ ਜਿੰਨੇ ਵੀ ਗਾਹਕ ਸੀ ਉਹਦੇ ਲਈ ਸਾਰੇ ਖਾਸ, ਸਾਰੇ ਉਹਦੇ ਨਾਲ ਆਪਣਾ ਦੁੱਖ ਸੁੱਖ ਕਰਦੇ, ਪਰ ਇੱਕ ਗਾਹਕ ਜ਼ਿਆਦਾ ਖਾਸ ਸੀ, ਨਾਂ ਸੀ ਸ਼ਾਂਤਾਮਾ। ਉਮਰ ਹੋਊਗੀ ਕੋਈ ਕਰੀਬ 80 ਕੁ ਦੇ ਆਸ ਪਾਸ, ਵਾਲ ਤਾਂ ਹੁਣ ਚਿੱਟੇ ਹੋ ਗਏ ਸੀ, ਚਿਹਰੇ 'ਤੇ ਹੁਣ ਝੁਰੜੀਆਂ ਆ ਗਈਆਂ ਸੀ, ਕਮਰ ਬਿਲਕੁਲ ਅੱਗੇ ਨੂੰ ਚੁੱਕ ਗਈ ਸੀ ਕਮਾਨ ਵਾਂਗੂ, ਪਰ ਮੱਥੇ ਦੇ ਉੱਤੇ ਹਮੇਸ਼ਾ ਲਾਲ ਬਿੰਦੀ ਲਾ ਕੇ ਰੱਖਦੀ ਮੋਟੀ ਵਾਲੀ। ਉਹਦਾ ਘਰ ਲਗਭਗ ਗਲੀ ਦੇ ਬਿਲਕੁਲ ਅਖੀਰ ਦੇ ਉੱਤੇ ਸੀ, ਜਿੱਥੋਂ ਤੱਕ ਪਹੁੰਚਦੇ ਪਹੁੰਚਦੇ ਕਾਕੇ ਕੋਲ ਇੱਕਾ ਦੁੱਕਾ ਅਖਬਾਰਾਂ ਹੀ ਰਹਿ ਜਾਂਦੀਆਂ, ਪਰ ਉਹਦੇ ਲਈ ਉਹ ਬਚਾ ਕੇ ਜ਼ਰੂਰ ਰੱਖਦਾ। ਵੇਖਿਆ ਜਾਵੇ ਤਾਂ ਗਲੀ ਦੇ ਵਿੱਚ ਉਹਦੇ ਤੱਕ ਪਹੁੰਚਦਿਆਂ ਕਾਕੇ ਦੇ ਸਾਹ ਵੀ ਫੁੱਲ ਜਾਂਦੇ ਸੀ, ਪਰ ਮਜਾਲ ਹੈ ਕੋਈ ਉਹ ਨਾਂਗਾ ਪਾ ਦੇ, ਬਿਨਾਂ ਨਾਂਗੇ ਹਰ ਰੋਜ਼ ਉੱਥੋਂ ਤੱਕ ਅਖਬਾਰ ਪਹੁੰਚਾਉਂਦਾ। ਉਹਨੂੰ ਪਤਾ ਸੀ ਉਹਦਾ ਕਿੱਦਾਂ ਦਾ ਸੁਭਾਅ ਆ। ਦੋਵਾਂ ਦਾ ਸ਼ਾਇਦ ਆਪਸ ਦੇ ਵਿੱਚ ਪ੍ਰੇਮ ਵੀ ਸੀ, ਇੱਕ ਦੂਸਰੇ ਦੇ ਦਿਲ ਦੀਆਂ ਜਾਣਦੇ ਸੀ। ਅੰਮਾ ਹਮੇਸ਼ਾ ਦਰਵਾਜ਼ੇ ਦੇ ਉੱਤੇ ਖੜੀ ਰਹਿੰਦੀ, ਇੰਤਜ਼ਾਰ ਕਰਦੀ ਕਦੋਂ ਕਾਕਾ ਅਖਬਾਰ ਲੈ ਕੇ ਆਊਗਾ। ਅਤੇ ਜਿੱਦਾਂ ਹੀ ਕਾਕਾ ਅਖਬਾਰ ਲੈ ਕੇ ਆਉਂਦਾ, ਉਹਦੇ ਚਿਹਰੇ ਦੇ ਉੱਤੇ ਇੱਕ ਹਲਕੀ ਜਿਹੀ ਮੁਸਕਾਨ ਪਸਰ ਜਾਂਦੀ। ਆਪਣੇ ਆਪ ਹੀ ਸ਼ਾਇਦ ਉਹਦੇ ਮੂੰਹ ਨਿਕਲਦਾ, ਆ ਗਿਆ ਕਾਕਾ, ਪਤਾ ਨਹੀਂ ਕਿਹਨੂੰ ਪੁੱਛਦੀ ਸੀ। ਪਰ ਮਜਾਲ ਕੀ ਆ ਕਿ ਕਾਕਾ ਉਹਦੇ ਘਰੋਂ ਛੇਤੀ ਨਿਕਲ ਜਾਵੇ, ਘਰ ਦੇ ਬਾਹਰ ਹੀ ਖਿਲਾਰ ਲੈਂਦੀ। ਚੱਲ ਕਾਕਾ ਦੱਸ, ਦੇਸ਼ ਦੁਨੀਆ ਦੇ ਵਿੱਚ ਕੀ ਵਾਪਰ ਰਿਹਾ, ਮੈਨੂੰ ਖਬਰਾਂ ਪੜ੍ਹ ਕੇ ਸੁਣਾ। ਇੱਦਾਂ ਨਹੀਂ ਤੂੰ ਜਾ ਸਕਦਾ, ਉਹਦੀਆਂ ਅੱਖਾਂ ਦੇ ਵਿੱਚ ਜਿੱਦਾਂ ਜਗਿਆਸਾ ਹੁੰਦੀ ਕਿ ਅੱਜ ਆਸ ਪਾਸ ਹੋਇਆ ਕੀ ਆ, ਕੀ ਵਾਪਰਿਆ। ਸ਼ਾਇਦ ਉਹ ਅਨਪੜ੍ਹ ਸੀ, ਖੁਦ ਨਹੀਂ ਸੀ ਪੜ੍ਹ ਸਕਦੀ। ਸੋ ਹਰ ਰੋਜ਼ ਕਾਕਾ ਨੂੰ ਅਖਬਾਰ ਪੜ੍ਹ ਕੇ ਸੁਣਾਉਂਦਾ, ਖਾਸ ਸੁਰਖੀਆਂ ਨੂੰ ਸੁਣਾ ਕੇ ਫਿਰ ਉੱਥੋਂ ਜਾ ਸਕਦਾ ਸੀ ਉਹ। ਕਦੀ ਉਹ ਚੱਲ ਰਹੀ ਰਾਜਨੀਤੀ ਦੀਆਂ ਖਬਰਾਂ, ਕਦੀ ਖੇਡਾਂ ਦੀਆਂ, ਕਿੰਨੇ ਕਿੰਨਾ ਸਕੋਰ ਮਾਰਿਆ। ਬਹੁਤੀਆਂ ਖੇਡਾਂ ਦਾ ਤਾਂ ਉਹਨੂੰ ਪਤਾ ਵੀ ਨਹੀਂ, ਪਰ ਪੁੱਛਦੀ ਜ਼ਰੂਰ। ਇੱਥੋਂ ਤੱਕ ਹੁੰਦੇ ਹੋਏ ਫਿਲਮੀ ਗੱਪਸ਼ਪ ਹਰ ਇੱਕ ਚੀਜ਼ ਅਖਬਾਰ ਦੇ ਵਿੱਚੋਂ ਜਿੰਨਾ ਚਿਰ ਕਾਕਾ ਦੱਸ ਨਾ ਲੈਂਦਾ, ਮਜਾ ਲਿਆ ਕਿ ਉਹ ਵਾਪਸ ਮੁੜੇ। ਇੱਕ ਦਿਨ ਕਾਕੇ ਨੇ ਹੱਸਦੇ ਹੋਇਆ ਕਿਹਾ, ਅੰਮਾ ਤੁਹਾਨੂੰ ਕੀ ਸਮਝ ਆਉਂਦੀ ਹੈ ਇਹਨਾਂ ਅਖਬਾਰਾਂ ਦੀ। ਮੈਂ ਵੇਹਨਾ ਬਹੁਤੀਆਂ ਜਨਾਨੀਆਂ ਨੂੰ ਤਾਂ ਰਾਜਨੀਤੀ ਦੇ ਵਿੱਚ ਕੋਈ ਦਿਲਚਸਪੀ ਹੁੰਦੀ ਨਹੀਂ, ਤੁਹਾਡੀ ਕੀ ਦਿਲਚਸਪੀ ਰਹਿੰਦੀ ਹੈ ਹਮੇਸ਼ਾ। ਅੰਮਾ ਹਲਕੀ ਜਿਹੀ ਮੁਸਕਰਾਈ ਅਤੇ ਜਵਾਬ ਦਿੱਤਾ, ਬੇਟਾ ਖਬਰਾਂ ਹੁੰਦੀਆਂ ਨੇ ਨਾ, ਅਤੇ ਇੱਦਾਂ ਲੱਗਦਾ ਇਹ ਦੁਨੀਆ ਮੇਰੀ ਆਪਣੀ ਆਪਣੀ ਆ। ਮੈਂ ਇਸ ਦੁਨੀਆ ਬਾਰੇ ਜਾਣਦੀ ਹਾਂ, ਅਤੇ ਮੈਨੂੰ ਇੱਦਾਂ ਲੱਗਦਾ ਇਹ ਦੁਨੀਆ ਮੇਰੇ ਬਾਰੇ ਵੀ ਜਾਣ ਰਹੀ ਹੈ। ਨਹੀਂ ਤਾਂ ਫਿਰ ਇਸ ਬੁਢਾਪੇ ਦੇ ਵਿੱਚ ਹੋਰ ਸਾਥ ਹੈ ਹੀ ਕੌਣ, ਇਸ ਘਰ ਦੇ ਵਿੱਚ ਇਕੱਲੀ ਰਹਿੰਦੀ ਹਾਂ, ਨਹੀਂ ਤਾਂ ਬੁੱਢੇ ਬਾਰੇ ਇਕੱਲਾਪਨ ਵੱਡ ਵੱਡ ਖਾ ਜਾਂਦਾ। ਤੂੰ ਨਹੀਂ ਸਮਝੇਗਾ ਹਾਲੇ, ਕਰਮਾਲਾ ਹੈ ਜੇ ਤੇਰੇ ਕੋਲ ਸਾਥ ਆ ਤਾਂ। ਪਤਾ ਨਹੀਂ ਕਿਉਂ ਪਰ ਇੱਦਾਂ ਲੱਗਦਾ ਸੀ ਜਿੱਦਾਂ ਅਖਬਾਰਾਂ ਵਾਲੇ ਕਾਕੇ ਨੂੰ ਇਹ ਗੱਲ ਦਿਲ 'ਤੇ ਜਾ ਵੱਜੀ। ਉਸ ਦਿਨ ਤੋਂ ਬਾਅਦ ਕਾਕੇ ਨੇ ਕਦੀ ਇਹ ਸਵਾਲ ਨਹੀਂ ਪੁੱਛਿਆ, ਅਤੇ ਨਾ ਹੀ ਕਦੀ ਨੌਬਤ ਆਈ ਇਹ ਕਹਿਣ ਦੀ ਕਿ ਅੱਜ ਮੈਂ ਛੇਤੀ ਜਾਣਾ। ਆਉਂਦਾ ਅਖਬਾਰ ਰੱਖਦਾ, ਆਰਾਮ ਦੇ ਨਾਲ ਸਾਰੀਆਂ ਸੁਰਖੀਆਂ ਦੱਸਦਾ ਅਤੇ ਫਿਰ ਇਜਾਜ਼ਤ ਲੈ ਕੇ ਜਾਂਦਾ। ਗਲੀ ਦੇ ਲੋਕਾਂ ਨੇ ਵੀ ਇਹ ਚੀਜ਼ ਨੋਟ ਕੀਤੀ। ਪਰ ਅੱਜ ਸਵੇਰ ਇੱਕ ਐਸੀ ਚੜ੍ਹੀ ਜਦੋਂ ਬਾਕੀ ਸਾਰਾ ਕੁਛ ਉਸੇ ਤਰ੍ਹਾਂ ਸੀ। ਗਲੀ ਦੇ ਵਿੱਚ ਮਾਂਜੇ ਦੀ ਆਵਾਜ਼ ਹੈ, ਹਲਕੀ ਹਲਕੀ ਉੱਡਦੀ ਧੂੜ ਹੈ, ਉਹੀ ਚਾਹ ਦੀ ਮਹਿਕ, ਘਰਾਂ ਦੇ ਵਿੱਚੋਂ ਨਾਸ਼ਤੇ ਦੀ ਹਲਕੀ ਹਲਕੀ ਖੁਸ਼ਬੂ, ਟਵੇਂ ਟਵੇਂ ਜੇ ਲੋਕ। ਪਰ ਲੋਕ ਇੰਤਜ਼ਾਰ ਕਰਦੇ ਰਹੇ, ਕਾਕੇ ਦੀ ਅੱਜ ਉਹ ਗੜਕਵੀਂ ਆਵਾਜ਼ ਨਹੀਂ ਆਈ। ਅਖਬਾਰ ਲੈ ਲਓ ਅੱਜ ਕਿਸੇ ਨੇ ਨਹੀਂ ਕਿਹਾ, ਤਾਜ਼ੀਆਂ ਖਬਰਾਂ ਅੱਜ ਕਿਸੇ ਨੇ ਨਹੀਂ ਕਿਹਾ। ਸਾਰਿਆਂ ਦਾ ਧਿਆਨ ਉਹ ਬੁੱਢੀ ਅੰਮਾ ਦੇ ਦਰਵਾਜ਼ੇ ਵੱਲ ਨੂੰ ਵੀ ਗਿਆ, ਸ਼ਾਇਦ ਉਹਨੂੰ ਪਤਾ ਹੋਵੇ, ਪਰ ਉਹਦੇ ਦਰਵਾਜ਼ੇ ਤੱਕ ਵੀ ਅਖਬਾਰ ਨਹੀਂ ਪਹੁੰਚਿਆ। ਦੁਪਹਿਰ ਹੋ ਗਈ, ਦੁਪਹਿਰੋਂ ਸ਼ਾਮ ਹੋ ਗਈ, ਅੱਜ ਕਾਕਾ ਨਹੀਂ ਆਇਆ। ਅਗਲਾ ਦਿਨ ਚੜ੍ਹ ਆਇਆ, ਸਾਰੇ ਮੁਹੱਲੇ ਦੇ ਵਿੱਚ ਖਬਰ ਫੈਲ ਗਈ, ਇੱਕ ਦੂਸਰੇ ਨੂੰ ਸਾਰੇ ਪੁੱਛਦੇ। ਉਹ ਦੱਸ ਕੇ ਗਿਆ ਸੀ ਕੁਛ, ਪਰ ਕਿਸੇ ਨੂੰ ਕੁਛ ਪਤਾ ਨਹੀਂ। ਅਚਾਨਕ ਕਿਸੇ ਨੇ ਆ ਕੇ ਮੁਹੱਲੇ ਦੇ ਵਿੱਚ ਖਬਰ ਦਿੱਤੀ, ਅਖਬਾਰਾਂ ਵਾਲਾ ਕਾਕਾ ਬਿਮਾਰ ਆ ਕਹਿੰਦੇ। ਸੁਣਨ ਦੇ ਵਿੱਚ ਆਇਆ ਉਹਨੂੰ ਬੜਾ ਤੇਜ਼ ਬੁਖਾਰ ਹੋਇਆ। ਬਾਕੀ ਸਾਰੇ ਇਹ ਗੱਲ ਸੁਣ ਕੇ ਆਪੋ ਆਪਣੇ ਰਾਹ ਪਏ। ਕਿਸੇ ਨੇ ਲਾਗਲੀ ਦੁਕਾਨ ਤੋਂ ਅਖਬਾਰ ਫੜ ਲਿਆਂਦੀ, ਅਤੇ ਕਿਸੇ ਨੇ ਸੋਚਿਆ ਕੀ ਫਰਕ ਪੈਂਦਾ, ਦੋ ਚਾਰ ਦਿਨ ਨਹੀਂ ਵੀ ਅਖਬਾਰ ਪੜ੍ਹਾਂਗੇ ਅਤੇ ਉਹਦੇ ਨਾਲ ਕੀ ਹੋਜੂ, ਦੁਨੀਆ ਰੁਕ ਜੂ। ਪਰ ਅੰਮਾ ਤੋਂ ਉਹਦੇ ਤੋਂ ਨਹੀਂ ਰਿਹਾ ਗਿਆ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੇ ਆਪਣੀ ਖੁੰਡੀ ਚੁੱਕੀ ਤਾਂ ਰਾਹ ਪੁੱਛਦੀ ਪੁਛਾਉਂਦੀ ਕਾਕੇ ਦੇ ਘਰ ਪਹੁੰਚ ਗਈ। ਉਹਨੂੰ ਸ਼ਾਇਦ ਹੀ ਕਿਤੇ ਜਾਂਦੇ ਆਉਂਦੇ ਕਿਸੇ ਨੇ ਵੇਖਿਆ ਸੀ, ਬਜ਼ੁਰਗ ਕਾਫੀ ਹੋ ਗਈ ਸੀ, ਕਾਕਾ ਬਿਮਾਰ ਬਿਸਤਰੇ 'ਤੇ ਪਿਆ, ਅੱਖਾਂ ਦੇ ਵਿੱਚੋਂ ਕਮਜ਼ੋਰੀ ਝਲਕ ਰਹੀ ਹੈ। ਪਰ ਜਿੱਦਾਂ ਹੀ ਉਹਨੇ ਅੰਮਾ ਨੂੰ ਵੇਖਿਆ ਇੱਕਦਮ ਚਿਹਰੇ 'ਤੇ ਹੈਰਾਨੀ ਆ ਗਈ, ਹਲਕੀ ਜਿਹੀ ਮੁਸਕਰਾਹਟ। ਉਹ ਮਾਤਾ ਜੀ ਤੁਸੀਂ ਕਿੱਧਰ? ਅੰਮਾ ਹੌਲੀ ਜੀ ਅਖਬਾਰ ਵਾਲੇ ਕਾਕੇ ਦੇ ਮੋਢੇ 'ਤੇ ਹੱਥ ਧਰ ਕੇ ਪੁੱਛਦੀ ਹੈ, ਤੂੰ ਠੀਕ ਹੈ ਪੁੱਤ? ਅੱਜ ਦੀਆਂ ਸੁਰਖੀਆਂ ਨਹੀਂ ਸੁਣੀਆਂ ਤੇਰੇ ਕੋਲ, ਕੱਲ੍ਹ ਦੀਆਂ ਤਾਂ ਚੱਲ ਕੀ ਸੁਣਨੀਆਂ ਸੀ। ਪੁੱਤਰਾ ਛੇਤੀ ਠੀਕ ਹੋ, ਮੈਂ ਤਾਂ ਤੇਰੀਆਂ ਖਬਰਾਂ ਸੁਣਨ ਨੂੰ ਤਰਸ ਗਈ ਹਾਂ, ਤੇਰਾ ਰਾਹ ਵੇਖਦੀ ਰਹੀ। ਕਿਸੇ ਨੇ ਮਹੱਲੇ ਦੇ ਵਿੱਚ ਅਖਬਾਰ ਲਿਆਂਦੀ ਤਾਂ ਉਹ ਕਹਿੰਦਾ ਸੀ ਇਸ ਵਾਰੀ ਮੌਨਸੂਨ ਛੇਤੀ ਆ ਜਾਣੀ ਆ, ਇਸ ਵਾਰੀ ਮੀਂਹ ਵਧੇਰੇ ਪੈਣੇ ਆ। ਮੈਂ ਸੋਚਿਆ ਕਾਕੇ ਦੀ ਅਖਬਾਰ ਦੇ ਵਿੱਚ ਵੇਨੇ ਕੀ ਲਿਖਿਆ, ਬਸ ਤੇਰਾ ਪਤਾ ਲੈਣ ਆਏਗੀ। ਕਾਕੇ ਦੇ ਚਿਹਰੇ ਦੀ ਮੁਸਕਰਾਹਟ, ਉਹਦੀਆਂ ਅੱਖਾਂ ਦੇ ਵਿੱਚ ਹਲਕੇ ਜਿਹੇ ਪਾਣੀ ਦੇ ਨਾਲ ਭਰ ਗਈ। ਉਹਨੂੰ ਵਧੀਆ ਲੱਗਾ ਮੇਰਾ ਕੋਲ ਪਤਾ ਲੈਣ ਆਇਆ, ਸ਼ਾਇਦ ਉਹਦੇ ਘਰ ਵੀ ਅੱਜ ਕੋ ਪਹਿਲੀ ਵਾਰ ਆਇਆ ਸੀ। ਕਹਿਣ ਲੱਗਾ ਛੋਟੀ ਜਿਹੀ ਉਮਰ ਦੇ ਵਿੱਚ ਇਹ ਪ੍ਰਵਾਸੀ ਇੱਥੇ ਇਸ ਸ਼ਹਿਰ ਦੇ ਵਿੱਚ ਪਹੁੰਚਿਆ ਸੀ, ਉਹਨੂੰ ਨਹੀਂ ਸੀ ਪਤਾ ਕਿ ਉੱਥੇ ਇਹਦੇ ਇੰਨੇ ਆਪਣੇ ਬਣ ਜਾਣਗੇ, ਉਹਦਾ ਪਰਿਵਾਰ ਬਣ ਜੂਗਾ। ਪਰ ਅੱਜ ਤੁਸੀਂ ਆਏ ਮੈਨੂੰ ਇੱਦਾਂ ਲੱਗਾ ਜਿੱਦਾਂ ਵਾਕਈ ਮੈਂ ਪਰਿਵਾਰ ਬਣਾ ਲਿਆ। ਦੂਜਿਆਂ ਤੱਕ ਖਬਰਾਂ ਪਹੁੰਚਾਉਂਦੇ ਪਹੁੰਚਾਉਂਦੇ ਮਨ ਦੇ ਵਿੱਚ ਆਉਂਦਾ ਸੀ ਕਿਤੇ ਆਪ ਹੀ ਨਾ ਕਿਸੇ ਦਿਨ ਖਬਰ ਬਣ ਕੇ ਰਹਿ ਜਾਵਾਂ। ਕਿੰਨੇ ਪੁੱਛਣਾ, ਇੱਕ ਅਖਬਾਰ ਵਾਲਾ ਜਾਂਦਾ ਕੋਈ ਦੂਸਰਾ ਆ ਜੂ, ਮੇਰੇ ਬਾਰੇ ਕਿੰਨੇ ਪੁੱਛਣਾ ਹੈਗਾ ਜਾਂ ਨਹੀਂ, ਕਿੱਥੋਂ ਆਇਆ ਕਿੱਥੇ ਗਿਆ। ਪਰ ਮਾਤਾ ਜੀ ਤੁਸੀਂ ਤਾਂ ਅੱਜ ਆਪਣੇਪਨ ਦਾ ਅਹਿਸਾਸ ਕਰਾ ਦਿੱਤਾ। ਇੰਨਾ ਕਹਿ ਕੇ ਕਾਕੇ ਦੀਆਂ ਅੱਖਾਂ 'ਚੋਂ ਅੱਥਰੂ ਹੁਣ ਟਿਕ ਨਹੀਂ ਸਕੇ, ਵਗਣ ਲੱਗ ਪਏ ਨੇ। ਉਸ ਦਿਨ ਤੋਂ ਬਾਅਦ ਉਹ ਮਾਤਾ ਅਤੇ ਅਖਬਾਰ ਵਾਲਾ ਕਾਕਾ ਇੱਦਾਂ ਲੱਗਦਾ ਸੀ ਇੱਕ ਗੂੜਾ ਰਿਸ਼ਤਾ ਹੋ ਗਿਆ ਹੋਵੇ ਉਹਨਾਂ ਦੇ ਦਰਮਿਆਨ। ਇਹ ਰਿਸ਼ਤਾ ਇੰਨਾ ਗਹਿਰਾ ਹੋ ਗਿਆ ਸੀ ਕਿ ਹੁਣ ਕਾਕਾ ਕਦੀ ਕਦੀ ਮਾਤਾ ਦੇ ਨਾਲ ਬਹਿ ਕੇ ਚਾਹ ਪੀਂਦਾ ਵੀ ਨਜ਼ਰ ਆਉਂਦਾ। ਹੁਣ ਇਹ ਡੀਲ ਸਿਰਫ ਅਖਬਾਰ ਇੱਕ ਦੂਸਰੇ ਤੱਕ ਪਹੁੰਚਾਉਣ ਦੀ ਨਹੀਂ ਸੀ ਰਹਿ ਗਈ, ਹੁਣ ਤਾਂ ਹਰ ਰੋਜ਼ ਦੀ ਜ਼ਿੰਮੇਵਾਰੀ ਬਣ ਗਈ ਸੀ ਅਖਬਾਰਾਂ ਵਾਲੇ ਕਾਕੇ ਦੀ। ਵੇਖਿਆ ਜਾਵੇ ਤਾਂ ਮਾਤਾ ਵੀ ਘਰ ਦੇ ਵਿੱਚ ਇਕੱਲੀ, ਹੋਰ ਕੋਈ ਸਾਥ ਨਹੀਂ ਰਿਹਾ, ਅਖਬਾਰਾਂ ਵਾਲਾ ਵੀ ਇਕੱਲਾ। ਦੋ ਇਕੱਲੇ ਲੋਕਾਂ ਨੂੰ ਇੱਕ ਦੂਸਰੇ ਦਾ ਸਾਥ ਮਿਲ ਗਿਆ ਸੀ, ਇਹ ਰੱਬ ਨੇ ਕਹਾਣੀ ਆਪ ਜੋੜੀ ਸੀ। ਦੋਵਾਂ ਨੂੰ ਦਿੱਤਾ ਸੀ ਇੱਕ ਦੂਸਰੇ ਦਾ ਆਸਰਾ। ਜੇ ਕਾਕਾ ਉਹਦੀ ਕੁੱਖੋਂ ਨਹੀਂ ਜੰਮਿਆ ਤਾਂ ਕੀ ਹੋਇਆ। ਉਹ ਪੁੱਤਾਂ ਵਾਂਗੂ ਪਿਆਰ ਕਰਦੀ ਹੈ, ਉਹਦੇ 'ਤੇ ਮਾਣ ਕਰਦੀ ਹੈ। ਸਵੇਰ ਦੇ ਅਖਬਾਰ ਦੇ ਨਾਲ ਨਾਲ ਉਹ ਇੱਕ ਦੂਸਰੇ ਦਾ ਸਾਥ ਵੀ ਤਾਂ ਮਾਣਦੇ ਨੇ। ਉਹ ਇੱਦਾਂ ਦਰਵਾਜ਼ੇ 'ਤੇ ਬੈਠੀ ਰਹਿੰਦੀ ਹੈ

ਅੰਧਕਾਰ ਦੇ ਵਿੱਚੋਂ ਸਾਰੀ ਦੁਨੀਆਂ ਨੂੰ ਵੇਖ ਪਾ ਰਹੀ ਹੋਵੇ। ਹੁਣ ਉਹ ਇਕੱਲੀਆਂ ਖਬਰਾਂ ਹੀ ਨਹੀਂ ਦਿੰਦਾ, ਹੁਣ ਉਹਦੀ ਸਾਰੀ ਦੁਨੀਆਂ ਦਾ ਹਿੱਸਾ ਬਣ ਚੁੱਕਾ। ਇਸ ਤਰੀਕੇ ਦੇ ਨਾਲ ਕਾਕਾ ਉਸ ਮਾਂ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਦੇ ਲਈ ਅਖਬਾਰਾਂ ਦੇ ਨਾਲ ਆਇਆ ਅਤੇ ਇੱਕ ਗੂੜਾ ਰਿਸ਼ਤਾ ਬਣ ਕੇ ਰਹਿ ਗਿਆ। ਕਹਾਣੀ ਲਿਖੀ ਸੀ ਬ੍ਰਹਮ ਪ੍ਰਕਾਸ਼ ਮਿਸ਼ਰਾ ਜੀ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਕੌਰ ਜੀ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ ਅੱਜ ਦੀ ਕਹਾਣੀ। ਅਕਸਰ ਆਪਾਂ ਸੁਣਿਆ ਹੋਊਗਾ, ਜਿਹਦਾ ਕੋਈ ਨਹੀਂ ਉਹਦਾ ਉਹ ਰੱਬ ਹੈ, ਜਿਹਨੂੰ ਵੀ ਉਹਨੇ ਦੁਨੀਆਂ ਦੇ ਉੱਤੇ ਪੈਦਾ ਕੀਤਾ ਉਹਦੇ ਲਈ ਉਹਨੇ ਕੋਈ ਨਾ ਕੋਈ ਆਸਰਾ ਜ਼ਰੂਰ ਲੱਭ ਕੇ ਰੱਖਿਆ ਹੁੰਦਾ। ਗੱਲ ਹੈ ਸਿਰਫ ਸਾਡੇ ਨਜ਼ਰੀਏ ਦੀ, ਗੱਲ ਹੈ ਸਿਰਫ ਅਸੀਂ ਇੱਕ ਆਸ ਦੀ ਕਿਰਨ ਜਿਉਂਦੀ ਰੱਖੀਏ, ਬਾਹਾਂ ਖੁੱਲ੍ਹੀਆਂ ਰੱਖੀਏ। ਇਸ ਦੁਨੀਆਂ ਦੇ ਉੱਤੇ ਅਨੇਕਾਂ ਹੀ ਵੱਸਦੇ ਇਨਸਾਨ ਅਤੇ ਹਰ ਇੱਕ ਦੇ ਨਾਲ ਸਾਡਾ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਜੁੜਿਆ ਹੁੰਦਾ। ਕਿਸੇ ਦੇ ਨਾਲ ਖੱਟਾ, ਕਿਸੇ ਦੇ ਨਾਲ ਮਿੱਠਾ, ਕਿਸੇ ਦੇ ਨਾਲ ਕੌੜਾ। ਪਰ ਸੱਚ ਜਾਣੇ, ਜਿੱਥੇ ਆਪਾਂ ਤੇ ਪਾ ਦਿੰਦੇ ਹਾਂ, ਜਿੱਥੇ ਆਪਾਂ ਮੋਹ ਪਾ ਦਿੰਦੇ ਹਾਂ, ਪਿਆਰ ਪਾ ਦਿੰਦੇ ਹਾਂ ਅਤੇ ਜਿੰਨਾ ਕੁ ਪਾ ਦਿੰਦੇ ਹਾਂ ਉਹ ਉਹਨਾਂ ਵਿਆਜ ਸਮੇਤ ਤੁਹਾਨੂੰ ਵਾਪਸ ਮਿਲ ਪੈਂਦਾ। ਕੁਛ ਵੀ ਇਸ ਦੁਨੀਆਂ ਤੋਂ ਲੈਣ ਤੋਂ ਪਹਿਲਾਂ ਤੁਹਾਨੂੰ ਪੱਲਿਓਂ ਕੁਛ ਨਾ ਕੁਛ ਦੇਣਾ ਪੈਂਦਾ। ਜੇ ਤੁਹਾਡੀ ਜ਼ਿੰਦਗੀ 'ਚ ਪਿਆਰ ਦੀ ਕਮੀ ਤੁਸੀਂ ਮਹਿਸੂਸ ਕਰਦੇ ਹੋ ਤਾਂ ਪਹਿਲਾਂ ਪਿਆਰ ਕਰਨਾ ਸਿੱਖੋ, ਉਹ ਤੁਹਾਨੂੰ ਵਿਆਜ ਸਮੇਤ ਵਾਪਸ ਮਿਲ ਜੂਗਾ। ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਕੋਈ ਨਫ਼ਰਤ ਕਰੇ ਤਾਂ ਫਿਰ ਨਫ਼ਰਤ ਕਰਕੇ ਵੇਖ ਲਓ। ਇਹ ਦੁਨੀਆਂ ਸਿਰਫ ਤੋਂ ਸਿਰਫ ਇੱਕ ਦੇਣ ਲੈਣ 'ਤੇ ਟਿੱਕੀ ਹੈ। ਯਾਦ ਰਹੇ, ਜੋ ਤੁਸੀਂ ਦੇਣਾ ਉਹ ਤੁਸੀਂ ਲੈਣਾ। ਆਪਣਾਪਨ ਕਿਸੇ ਨੂੰ ਵਿਖਾਓਗੇ ਅਤੇ ਅੱਗੋਂ ਕੋਈ ਵੀ ਤੁਹਾਨੂੰ ਆਪਣਾਪਨ ਦੇ ਦੂਗਾ। ਕਦੀ ਵੀ ਤੁਸੀਂ ਦੁਨੀਆਂ 'ਤੇ ਇਕੱਲੇ ਮਹਿਸੂਸ ਨਹੀਂ ਕਰੋਗੇ। ਇਹ ਅਜੀਬ ਸੌਦੇਬਾਜ਼ੀ ਹੈ। ਇੱਕ ਸਾਹ ਵੀ ਲੈਣਾ ਹੋਵੇ ਤਾਂ ਪਹਿਲਾਂ ਇੱਕ ਸਾਹ ਦੇਣਾ ਪੈਂਦਾ। ਸੋ ਪਹਿਲਾਂ ਦੇਣਾ ਸਿੱਖੀਏ ਅਤੇ ਫਿਰ ਵੇਖੋ ਕੀ ਮਿਲਦਾ। ਸ਼ਾਇਦ ਇਹ ਕਹਾਣੀ ਸੁਣ ਕੇ ਕਿਸੇ ਨੂੰ ਜੇ ਪਹਿਲਾਂ ਤੱਕ ਲੱਗਦਾ ਹੋਵੇ ਕਿ ਉਹ ਇਸ ਦੁਨੀਆਂ 'ਤੇ ਬੜਾ ਇਕੱਲਾ ਹੈ ਅਤੇ ਹੁਣ ਤੁਸੀਂ ਇਕੱਲੇ ਨਹੀਂ ਮਹਿਸੂਸ ਕਰੋਗੇ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਦਿਲਾਂ ਦੇ ਘਰ ਦਿਲਾਂ ਦੇ ਘਰ ਬਣਾ ਦੇ ਘਰ ਦਿਲਾਂ ਦੇ ਘਰ
3: ਓ ਮਾਈ ਗੋਡ ਦਿਸ ਇਜ਼ ਓਰੀਜਨਲ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: वर्ताए साई जुगत नानक ओ परख कहिया जीवन मुक्त
1: पार ब्रह्म के सगले ठाओ जित जित का राखे तै सत नाओ
0: आपे कन करावन जोग प्रभावे सुई फन होग
1: असरे आप हो अंत रंग लखिन जाहे पार ब्रह्म के रंग
0: जैसी मत दी तैसा प्रगास पार ब्रह्म करता अवनाश
1: सदा सदा सदा दयाल सिमर सिमर नानक भय निहाल
0: सुख मनि सुख अमृत पव नाम भगत जना कै मन विश्राम अठ नौ श्लोक
1: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहिगुरु अष्टपदी
0: कई कोट होए पुजारी कई कोट आचार व्यवहारी
1: कई कोट भय तीर्थवासी कई कोट मन पर महदासी
0: कई कोट वेद के स्रोते कई कोट तपीसर होते
1: कई कोट आत्म ध्यान धार है कई कोट कब का विचार है
0: कई कोट नपत नाम ते आवै नानक करते का अंत न पावे
1: कई कोट भय अभिमानी कई कोट अंध ज्ञानी
0: कई कोट कृपण कठोर कई कोट अभिग आत्म निकोर
1: कई कोट पर दर्ब कोहिर है कई कोट पर दुख ना कर है
0: कई कोट माया सुरमा है कई कोट परदेश भरमा है
1: जित जित लाभो ते तित लगना नानक करते की जाने करता रचना
0: कई कोट सिज्जती जोगी कई कोट राजे रस भोगी
1: कई कोट पंखी सर्प पाए कई कोट पात्र बिरखन पजाए
0: कई कोट पौन पानी बैसंतर कई कोट देश भूमंडल
1: कई कोट ससिर सूर नखत्र कई कोट देव दान विंदर सिर छत्र
0: सुमदरी अपने सुतार है नानक जिस जिस पावे तिस तिस निस्तार है
1: कई कोट राजस्ताम सातक कई कोट वेद पुराण सिमर तर शास्त्र
0: कई कोट के रतन समुंद कई कोट नाना प्रकार जंत
1: कई कोट किए चिर जीव कई कोट गिरी मेर स्वर्ण थी
0: कई कोट जाकिन प्रसाच कई कोट भूत प्रेत सुकर मिर्गा
1: सब ते नेरा सब हूते दूर नारक आप लिप्त रहा भरपूर
0: कई कोट पाताल के वासी कई कोट नर्क सुर्ग निवासी
1: कई कोट जन्म है जीव मर है कई कोट बहु जूनी फिर है
0: कई कोट बैठती खाए कई कोट खाले तक पाए
1: कई कोट किए धनवंत कई कोट माया मह चिंत
0: जय जय भाणा तै तै राखे नानक सब किश प्रभ के हाथे
1: कई कोट भय बैरागी राम नाम संगतिन लिव लागी
0: कई कोट प्रभ को खोजन ते आत्म मैं पार ब्रह्म नहंते
1: कई कोट दर्शन प्राप्य आस्तन को मिल्यो प्रभ बिनास
0: कई कोट मा गए सत्संग पार ब्रह्म तिन लागा रंग
1: जिन को है आप सो प्रसन्न नानक ते जन सदा धन धन
0: कई कोट खाणी अरखंड कई कोट आकाश ब्रह्मंड
1: कई कोट होए अवतार कई जोत कीनो विस्तार
0: कई बार पसरो पासार सदा सदा एक अहंकार
1: कई कोट कीने बहु भांत प्रभ ते होए ब्रह्मा हे समात
0: ताका अंत न जाने कोई आपे आप नानक प्रभ सोए
1: कई कोट पार ब्रह्म के दास तिन होवत आत्म परगास
0: कई कोट तत के बेते सदा निहारे इको नेत्रे
1: कई कोट नाम रस पीवै अमर भय सद सद ही जीवै
0: कई कोट नाम गुण गावै आत्म रस सहि समावै
1: अपने जन को सास सास समारे नानक कोई परमेश्वर के प्यारे
0: सुख मनि सुख अमृत प्रभ नाम भगत जना कै मन विश्राम अठ दस श्लोक
1: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपदी
0: करन करावन करने जोग जो तिस पावै सोई होग
1: किन मैं थापो थाप नहारा अंत नहीं किछ पारा वारा
0: हुक्मै तार अतर रहावै हुक्मै उपजै हुक्म समावै
1: हुक्मै ऊंच नीच व्यवहार हुक्मै अनक रंग प्रकार
0: कर कर देखे अपनी वडियाई नानक सब में रहा समाई
1: प्रभावै मन नत पावै प्रभावै ता पाथर त्रावै
0: प्रभावै बिन सास ते राखै प्रभावै ता हर गुण पाखै
1: प्रभावै ता पथ तो धारै आप करै आपन बिचारै
0: दोसरे आका स्वामी खिलै विकसै अंतर जामी
1: जो पावै सो कार करावै नानक दृष्टि अवर न आवै
0: कहो मानक ते क्या होया वै जो तिस पावै सोई करावै
1: इसका हाथ होए ता सब किछ ले जो तिस पावै सोई करे
0: अनजानत बिख्या मैं रचै जे जानत आपन आप बचै
1: भरमे भूला दह दिसतावै निमुख माहे चार कुंट फिरावै
0: कर कृपा जिस अपनी भगत दे नानक ते जन नाम मिले
1: खिन मह नीच कीट को राज पार ब्रह्म गरीब निवाज
0: जाका दिष्ट कछु न आवै तिस तत्काल दस पुलटावै
1: जाको अपनी करै बख्शीस ताका लेखा ना गने जगदीश
0: जियो पिंड सब तिसकी रास घट घट पूर्ण ब्रह्म प्रगास
1: अपनी बनत आप बनाई नानक जीवै देख बडाई
0: इसका बल ना इस हाथ कर्म कराम सर्व को नाथ
1: आज्ञाकारी बपरा जियो जो तिस पावै सोई फुन थियो
0: कबहू ऊंच नीच में बसै कबहू शोक हर खरंग हसै
1: कबहू निंद चिंद व्यवहार कबहू ऊब काश पयाल
0: कबहू बेता ब्रह्म विचार नानक आप मिलावन हार
1: कबहू नृत्य करै बहु भांत कबहू सोए रहै दिन रात
0: कबहू महाक्रोध विकराल कबहू सर्व की हो त्रवाल
1: कबहू होए बह बड़ राजा कबहू पे खारी नीच का साजा
0: कबहू अप कीर्त में आवै कबहू भला भला कहावै
1: ज्यों प्रभु राखै तिवि रहै गुर प्रसाद नानक सच कहै
0: कबहू होए पंडित करे बख्यान कबहू मोहन धारी लावै ध्यान
1: कबहू तट तीर्थ स्नान कबहू सिद्ध साधक मुख ज्ञान
0: कबहू कीट हस पतंग होए जिया अनक जोन भरमै भरमिया
1: नाना रूप जो स्वांगी दिखावै ज्यों प्रभु पावै तिवै नचावै
0: ज्योति ਜਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰਨ ਕੋਏ।
1: ਕਬਹੂੰ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ।
0: ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼।
1: ਮਨ ਤਨ ਨਾਮਰ ਤੇ ਕਰੰਗ, ਸਦਾ ਵਿਸੈ ਪਾਰ ਬ੍ਰਹਮ ਕੈ ਸੰਗ।
0: ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨ।
1: ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ।
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। 8-11 ਸਲੋਕ।
1: ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ, ਨਾਨਕ ਗਰਬ ਗਲੇ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰ ਪਾਤੀ ਹੋ ਸਵਾਨ।
1: ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ।
0: ਆਪਸ ਕੋ ਕਰਮੰਤ ਕਹਾਵੈ, ਜਨਮ ਮਰੇ ਬੋ ਜੋਨ ਭਰਮਾਵੈ।
1: ਧਨ ਭੂਮਗਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ।
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ।
1: ਧਨਵੰਤਾ ਹੋਏ ਕਰ ਗੁਰਬਾਵੈ, ਤਰਨ ਸਮਾਨ ਕੱਛ ਸੰਗ ਨ ਜਾਵੈ।
0: ਬਹੁ ਲਸਕਰ ਮਾਨਕ ਉਪਰ ਕਰੇ ਆਸੁ, ਪਲ ਪੀਤਰਤਾ ਕਾ ਹੋਏ ਬਿਨਾਸ।
1: ਸਭ ਤੇ ਆਪ ਜਾਣੈ ਬਲਵੰਤ, ਖਿਨਮੈ ਹੋਏ ਜਾਏ ਪਸਮੰਤ।
0: ਕਿਸੇ ਨਾ ਬਦੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ।
1: ਗੁਰ ਪ੍ਰਸਾਦ ਜਾ ਕਾ ਮਿਟੈ ਬਿਮਾਨ, ਸੋ ਜਾਨ ਨਾਨਕ ਦਰ ਗੈ ਪ੍ਰਵਾਨ।
0: ਕੋਟ ਕਰਮ ਕਰੇ ਹੋ ਤਾਰੈ, ਸ਼ਰਮ ਪਾਵੈ ਸਗਲੇ ਬਿਰਥਾਰੈ।
1: ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ।
0: ਅਨਕ ਯਤਨ ਕਰਾ ਤੁਮ ਨੀਂਦਰਵੈ, ਹਰ ਦਰ ਗੈ ਕੋ ਕੈਸੈ ਗਵੈ।
1: ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ।
0: ਸਰਬ ਕਿਰਿਆ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ।
1: ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਾਂ ਵਿਸ ਕੋ ਸੁਖ ਨਾਹੀ ਕੋਏ।
0: ਜਾਵੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਬ ਜੋਨ ਮੈਂ ਫਿਰ।
1: ਜਬ ਧਾਰੈ ਕੋ ਬੈਰੀ ਮੀ, ਤਬ ਲਗ ਨਿਹਚਲ ਨਾਹੀ ਚੀਤ।
0: ਜਬ ਲਗ ਮੋਹ ਮਗਨ ਸੁਮਾਏ, ਤਬ ਲਗ ਧਰਮ ਲੈ ਦੇ ਸਜਾਏ।
1: ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹੋਂ ਛੂਟੈ।
0: ਐਸ ਕਟੇਲਾ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ।
1: ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ।
0: ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਤ ਬਿਤੈ ਸਭ ਕਾਜੈ।
1: ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪ੍ਰਾਪਤ ਹੋਏ।
0: ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾ।
1: ਕਰਨ ਕਰਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ।
0: ਜੈਸੀ ਦਿਸ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
1: ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੋ ਕੈ ਸੰਗ।
0: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ।
1: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ।
0: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ।
1: ਆਪ ਕੀਨੋ ਆਪਨ ਵਿਸਥਾਰ, ਸਭ ਕਾ ਛੁਸਕਾ ਉਹ ਕਰਨੈ ਹਾਰ।
0: ਤੇ ਬਿਨ ਕਹੋ ਕਿਛ ਹੋਏ, ਥਾਂ ਤਨੰਤਰ ਏਕੈ ਸੋਏ।
1: ਆਪਣੇ ਚਿਲੇ ਤਬ ਕਰਨੈ ਹਾਰ, ਕੌਤਕ ਕਰੈ ਰੰਗ ਅਪਾਰ।
0: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨ ਜਾਏ।
1: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ।
0: ਸੱਚ ਸੱਚ ਸੱਚ ਸਭ ਕੀ ਨਾ, ਕੋਟ ਮਦੇ ਕਿਨੇ ਵਿਰਲੇ ਚੀਨਾ।
1: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ।
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। 8-12 ਸਲੋਕ।
1: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਸੰਤ ਕੈ ਦੁਖਨ ਆਰਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
1: ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ।
0: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀ।
1: ਸੰਤ ਕੇ ਹਤੇ ਕੋ ਰਖੈ ਨ ਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
0: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਤਰੈ।
1: ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗਜੋਂ ਲਵੈ।
0: ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ।
1: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੋ ਛਲੈ।
0: ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨੀਚਾਏ।
1: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ।
0: ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿੰਟਿਕ ਨ ਪਾਈ।
1: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
0: ਸੰਤ ਕਾ ਨਿੰਦਕ ਰਾਜ ਤੇਹੀਨ, ਸੰਤ ਕਾ ਨਿੰਦਕ ਦੁਖੀ ਅਰਦੀਨ।
1: ਸੰਤ ਕੇ ਨਿੰਦਕੋ ਸਰਬ ਰੋਗ, ਸੰਤ ਕੇ ਨਿੰਦਕੋ ਸਦਾ ਬਿਜੋਗ।
0: ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ।
1: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ।
0: ਸੰਤ ਕਾ ਦੁਖੀ ਕੋ ਡਾਨ ਲਾਗੈ, ਸੰਤ ਕੋ ਦੁਖੀ ਕੋ ਸਭ ਤਿਆਗੈ।
1: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ।
0: ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ।
1: ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
0: ਸੰਤ ਕਾ ਦੁਖੀ ਅਜ ਬੀ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
1: ਸੰਤ ਕੇ ਦੁਖੀ ਕੋ ਧਿਆਨ ਭਰਮਾਈਆ, ਸੰਤ ਕਾ ਦੁਖੀ ਉੱਜੜ ਪਾਈਐ।
0: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤਕ ਕੀ ਲੋਥਾ।
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ।
0: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ।
1: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ।
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਈਧਨ ਨਹੀਂ ਤਰਾਪੈ।
1: ਸੰਤ ਕਾ ਦੁਖੀ ਛੁਟੈ ਕੀਲਾ, ਜੋ ਬੁਆੜ ਤਿਲ ਖੇਤ ਮਾਹੀ ਬਹੇਲਾ।
0: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ।
1: ਕਿਰਤ ਨਿੰਦਕਾ ਧੁਰ ਹੀ ਪਾਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
0: ਸੰਤ ਕਾ ਦੁਖੀ ਬਿਗਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
1: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ।
0: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉੱਚਲੈ ਨਿਰਾਸਾ।
1: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
0: ਮਿਟਿਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
1: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
0: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤਿਆਵੋ ਸਾਸ ਗਿਰਾ
1: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
1: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
1: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਨ ਕੀ ਟੇਕ ਬਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
1: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
0: ਮਾਰੇ ਰਾਖੇ ਏਕੋ ਆਪ ਮਨ ਕੈ ਕੁਛ ਨਾਹੀ ਹਾ
1: ਤਿਸਕਾ ਹੁਕਮ ਬੂਡ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
1: ਉਸਤਤ ਮਨ ਮਹਿ ਕਰਨ ਰੰਕਾਰ ਕਰਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
1: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
0: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
1: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
0: ਵਡਭਾਗੀ ਤੇ ਜਨ ਜੁਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
1: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
1: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
0: ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
1: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
0: ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਏ ਜਮ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
0: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰ ਸੁਹੇਲਾ ਨਹੀਂ ਡੁਲਾਵੈ
1: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੋ ਕਿਸ ਤੇ ਡਰੈ
0: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
0: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
1: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
0: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
1: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
0: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
1: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
1: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡਭਾਗੈ
0: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
0: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
1: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
1: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਪ੍ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
1: ਆਪਣ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀ ਆਦਰਵੈ
1: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
0: ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਾਰ ਜਾਣੇ ਗਾਵਾਰ
1: ਜਿਸ ਗੁਰਪ੍ਰਸਾ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
0: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
0: ਜਿਉ ਅੰਧਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂ ਤਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤਾਈ ਤੇਰੈ ਸੰਗ ਲਪਟ ਰਿਹੋ ਰਸ ਡੋਬੀ ਪਤੰਗ
1: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
0: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕਤਾ ਕੈ ਸਦ ਬਲਿਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
0: ਮਿਰਤੋ ਕੋ ਜੀਵਾ ਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਏ ਤਿਹਲੋ होए जाके हृदय एक होए
1: सच करनी सच ताकि रहत सच हृदय सतमुख कहत
0: साची दिस साचा आकार सच वर्ती साचा पासार
1: पार ब्रह्म जिन सच कर जाता नानक सूजन सच समाता
0: सुख मनी सुख अमृत प्रभ नाम भगत जना कै मन विश्राम अठ पंद्रह श्लोक
1: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न सत नाम श्री वाहे गुरु अष्टपदी
0: अवनाशी ब्रह्मन में राख मन की तू प्रीत त्याग
1: तिसते परै नाही किछ कोए सर्व निरंतर एको सोए
0: आपे बिना आपे दाना गहर गंभीर गही सुजाना
1: पार ब्रह्म परमेश्वर गोविंद कृपा निधान दयाल बख्शंद
0: सातरे की चरणी पाओ नानक कै मन इहो अनुराग
1: मनसा पूर्ण शरणा जोग जो कर पाया सोई होग
0: हरन परन जाका नेत्र फोर तिसका मंत्र न जाने होर
1: आनंद रूप मंगल सत जाकै सर्व थोक सुनिए कर ताकै
0: राज मैं राज जोग मैं जोगी तब मैं तभी सरगस्त मैं भोगी
1: त्याय त्याय भगत सुख पाया नानक तिस पुरख का किनै अंत न पाया
0: जाकी लीला कीमत नाहे सगल देव हारे वगाहे
1: पिता का जन्म के जाने पूत सगल परोई अपने सूत
0: सुमत ज्ञान ध्यान जन दे जन दास नाम ते आवै से
1: तेह गुण मैं जाको परमाए जन्म रह फिर आवै जाए
0: ऊंच नीच तिसके स्थान जैसा जनावे तैसा नानक जान
1: नाना रूप नाना जाके रंग नाना भेख करै करंग
0: नाना बितकीनो विस्तार प्रभ बनासी एक अंकार
1: नाना चलित करे खिनमाहे पूरहे ओ पूर्ण सब ठाए
0: नाना बित कर बंत बनाई अपनी कीमत आपे पाई
1: सब कट तिसके सब तिसके ठाओ जप जप जीवे नानक हर नाओ
0: नाम के धारे सगले जंत नाम के धारे खंड ब्रह्मंड
1: नाम के धारे सिमरत वेद पुराण नाम के धारे सुनन ज्ञान ध्यान
0: नाम के धारे आकाश पताल नाम के धारे सगल आकार
1: नाम के धारे पुरिया सा पवन नाम कै संग उदरे सुन सरवन
0: कर कृपा जिस अपने नाम लाए नानक चौथे पद में सूजन गत पाए
1: रूप सत जाका सत स्थान पुरख सत केवल प्रधान
0: करतूत सत सत जाकी बाणी सत पुरख समय समाणी
1: सत कर्म जाकी रचना सत मूल सत सत उत्पत
0: सत करनी निर्मल निर्मली जिसे बुझाए तिसे सब भली
1: सत नाम प्रभु का सुखदाई विश्वास सत नानक गुरते पाई
0: सत बचन साधु उपदेश सत जन जाके हृदय प्रवेश
1: सत निरत बूझे जे कोए नाम जपत ताकि गत होए
0: आप सत की आसव सत आपे जाने अपनी मित गत
1: जिसकी सृष्टि सो कर नहार अवर न बूझ करत विचार
0: करते की मीना जाने किया नानक जो तिस पावे सो वर्तिया
1: जिस मन बिसम भय बिसमाद जिन बूझे तिस आया स्वाद
0: प्रभ कै रंग राज जन रहे गुर के बचन पदार्थ लहे
1: कोई दाते दुख काटन हार जाकै संग तरे संसार
0: जन का सेवक सुवड़ भागी जन कै संग एक ले गुलागी
1: गुण गोविंद कीर्तन जन गावे गुर प्रसाद नानक फल पावे
0: सुख मनी सुख अमृत पव नाम भगत जना कै मन विश्राम अठ सोलह श्लोक
1: आद सच जुगाद सच है पे सच नानक हो सी पे सच सत नाम श्री वाहेगुरु अष्टपदी
0: चरण सत सत परसनहार पूजा सत सत सेवदार
1: दर्शन सत सत पेखनहार नाम सत सत आवनहार
0: आप सत सत सवतारी आपे गुणकारी
1: शब्द सत सत प्रभ बक्ता सुरत सत सत जा सुनता
0: पूजनहार को सत सब होए नानक सत सत प्रभ सोए
1: सत स्वरूप हृदय जिन मान्या करन करावन तिन मूल पछानिया
0: जाके हृदय विश्वास प्रभाया तत् ज्ञान तिस्मन प्रगटाया
1: पैते निर्भव होए बसाना जिसते उपजा तिस माहे समाना
0: बस्त मैं ले बस्त गडाई ताको भिन्न कहना जाई
1: बूझे बूझन हार विवेक नारायण मिले नानके
0: ठाकुर का सेवक आज्ञाकारी ठाकुर का सेवक सदा पुजारी
1: ठाकुर के सेवक कै मन प्रतीत ठाकुर के सेवक की निर्मल रीत
0: ठाकुर को सेवक जाने संग प्रभ का सेवक नाम कै रंग
1: सेवक को प्रभ पालन हारा सेवक की राखे निरंकारा
0: सो सेवक जिस दया प्रभ तारे नानक सो सेवक सास सास सुमारे
1: अपने जन का पर्दा ढाकै अपने सेवक की सर पर राखे
0: अपने दास को दे वडाई अपने सेवक को नाम जपाई
1: अपने सेवक की आपत राखे ताकि गत मित कोई न लाखे
0: प्रभ कै सेवक को न पहुंचे प्रभ कै सेवक ऊचते ऊचे
1: जो प्रभ अपनी सेवा लाया नानक सो सेवक दह दिस प्रगटाया
0: नीकी कीरी मैं कर राखे पसम करे लश्कर कोट लाखे
1: जिसका सास न काटते आप ताको राखत दे कर हाथ
0: मानस जतन कर्तव पात तिसके कर्तव बिरथे जात
1: मारे न राखे अबर न कोए सर्व जिया का राखा सोए
0: काहे सोच करे रे पानी जप नानक प्रभ अलख बडानी
1: बारंबार बार प्रभ जपिए पी अमृत एहो मन तंत्र पिए
0: नाम रतन जिन गुरमुख पाया तिसकिच अवर नाही दिसताया
1: नाम तन नामो रूप रंग नामो सुखर नाम कसंग
0: नाम रस जो जंत बताने मन तन नाम है नाम समान
1: उठत बैठ सोवत नाम कहो नानक जन कै सदकाम
0: लो जाचे वादन रात प्रभ अपने जन की नींदात
1: करह भगत आत्म कै चाय प्रभ अपने स्यों रह है समाये
0: जो होवा होव सो जाने प्रभ ने का हुकुम पछाने
1: तिसकी महिमा कौन बखानो तिसका गुण कहे एक न ਜਾਣੋ।
0: ਆਠ ਪੈਰ ਪਸੈ ਹਜੂਰ ਹੈ ਕਹੋ ਨਾਨਕ ਸੇਈ ਜਨ ਪੂਰੈ।
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ।
0: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ।
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ।
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ।
1: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ।
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ। ਅੱਠ ਸਤਾਰਾਂ ਸਲੋਕ।
1: ਸਤ ਪੁਰਖ ਜਨ ਜਾਣਿਆ ਸਤਿਗੁਰ ਤਿਸ ਕਾ ਨਾਓ। ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ।
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ।
0: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ।
1: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ।
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ।
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ।
0: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ।
1: ਮਨ ਵਿੱਚ ਐ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ।
0: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ।
1: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ।
0: ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ।
0: ਸਰਵਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ।
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ।
0: ਸਹਿਜ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ।
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ।
0: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ।
1: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ।
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ।
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ।
0: ਜੇ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਬੇ।
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ।
0: ਮੇਰਾ ਹਾਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ।
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ।
0: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।
1: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ।
0: ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ।
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ।
0: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ।
1: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ।
0: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ।
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ।
0: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ।
1: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ।
0: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਵਨ।
1: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ।
0: ਆਪਣੇ ਚਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ।
1: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ।
0: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ।
1: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ।
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਅੱਠ ਅਠਾਰਾਂ ਸਲੋਕ।
1: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ।
1: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ।
0: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ।
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ।
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ।
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ।
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ।
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ।
0: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ।
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ।
0: ਮਨ ਪ੍ਰਬੋਧੋ ਹਰ ਕੈ ਨਾਏ ਦਰਦ ਸਤਾਵਤ ਆਵੈ ਠਾਏ।
1: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ।
0: ਕਲਤਾ ਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ।
1: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ।
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ।
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ।
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ।
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ।
0: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ।
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ।
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ।
1: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ।
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ।
1: ਹਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ।
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ।
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ।
0: हरकीपत करो मन मीत निर्मल होए तुम्हारो चीत
1: चरण कमल राखो मन माहे जन्म जन्म के किल विख जाहे
0: आप जप हो अवरै नाम जपावो सुनत कहत रहत गत पाओ
1: सार भूत सत हर को नाओ सहज सुभाए नानक गुण गाओ
0: गुण गावत त्रिय त्रस मैल बिनस जाए हो मैं बिख फैल
1: होहे अचिंत बसै सुख नाल सांस ग्रासर नाम संभाल
0: छाट सियान सगली मना सात संग पावे सजतना
1: हर पूंजी संच करो व्यवहार इहा सुख दर गै जयकार
0: सर्व निरंतर एको देख कहो नानक जाकै मस्त कलेख
1: एको जापे को सालाहे एक सिमर एको मन आहे
0: एक सके गुण गाओ अनंत मंतन जाप एक भगवंत
1: एको एक एक हर आप पूर्ण पूरहे ओ प्राव्याप
0: अनक विस्तार एक ते भय एक अराध पराचित गए
1: मंतन अंतर एक प्रभ राता गुर प्रसाद नानक एक जाता
0: सुखमणि सुख अमृत प्रभ नाम भगत जना कै मन विश्राम अठ उन्नीस श्लोक
1: फिरत फिरत प्रभ आया परया तो शरनाए नानक की प्रभ बेनती अपनी भगती लाए सत नाम श्री वाहे गुरु अष्टपति
0: जाच जन जाचे प्रभ दान कर कृपा देवो हर नाम
1: साध जना की मांगो तूर पार ब्रह्म मेरी शरदा पूर
0: सदा सदा प्रभ की गुण गाओ सास सास प्रभ तुम्हें ते आओ
1: चरण कमल सो लागे प्रीत भगत करो प्रभ की नित नीत
0: एकोट एको आधार नानक मांगे ना प्रभ सार
1: प्रभ की दृष्ट महा सुख होए हर रस पावे बिरला कोए
0: जिन चख्या से जन तृप्ता ने पूर्ण पुरख नहीं डोला ने
1: सो भर भरे प्रेम रस रंग उपजै चाओ साध कै संग
0: परे शरण आन सब त्याग अंतर प्रगास अंध निर्लाग
1: बडभागी जपया प्रभ सोए नानक नामर ते सुख होए
0: सेवक की मनसा पूरी भई सतगुर ते निर्मल मत लई
1: जन को प्रभ होए ओ दयाल सेवकीनो सदा निहाल
0: बंधन काट मुकुत जन भया जन्म मरण दुख परम गया
1: पिछ पुनी शरदा सा पूरी रब रहया सत्संग हजूरी
0: जिसका सा तिन लिया मिलाए नानक भक्ति नाम समाए
1: सो क्यों बिसरै जे काल न पानै सो क्यों बिसरै जे की आ जानै
0: सो क्यों बिसरै जिन सब किछ दिया सो क्यों बिसरै जे जीवन जिया
1: सो क्यों बिसरै जे अगन मह राखै गुर प्रसाद को बिरला लाखै
0: सो क्यों बिसरै जे बिकते काढ़ै जन्म जन्म का टूटा गाढ़ै
1: गुर पूरै तत है बुझाया प्रभ अपना नानक जन त्याया
0: साजन संत करो हो काम आन त्याग जपो हर नाम
1: सिमर सिमर सिमर सुख पावो आप जपो अवरह नाम जपावो
0: पाए त्रिय संसार बिन प्रकृति तन हो सी चार
1: सर्व कल्याण सुख निद नाम बूट जात पाए विश्राम
0: सगल दुख का हो तनास नानक नाम जपो गुण तास
1: उपजी प्रीत प्रेम रस चाओ मन तन अंतर एही सुआओ
0: नेत्रो पेक तरस सुख होए मन बिकसै साधु चरण तोए
1: भक्त जना कै मन तन रंग बिरला को पावे संग
0: एक बस दीजे कर मया गुर प्रसाद नाम जप लया
1: ताकि उपमा कही न जाए नानक रहया सर्व समाए
0: प्रभ बख्शन दीन दयाल भगत उछल सदा कृपाल
1: नाथ नाथ गोविंद गोपाल सर्व कटा करत प्रतपाल
0: आद पुरख कारण करतार भगत जना के प्राण आधार
1: जो जो जपै सो होए पुनीत भक्त पाए लावे मन ही
0: हम निर्गुण यार नीच अजान नानक तुमरी शरण पुरख भगवान
1: सर्व कुंठ मुक्त मोख पाए एक निमख हर के गुण गाए
0: अनक राज भोग वडियाई हर के नाम की कथा मन भाई
1: बहु भोजन कापर संगीत रसना जपती हर हर नीत
0: पली सुकरनी शोभा धनवंत हृदय बसे पूरन गुरुमंत
1: साध संग प्रभ देहो निवास सर्व सुख नानक प्रगास
0: सुख मणि सुख अमृत प्रभ नाम भगत जना कै मन विश्राम अठवी श्लोक
1: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपति
0: जब अकार कुछ न दृष्टि तापा पुन तब कहते होता
1: जब तारी आपन सुन समाध तब बैर विरोध के संग कमात
0: जब इसका वरन चिहिन्ना जापत तब हर सो को किसे व्याप्त
1: जब आपन आपा पार ब्रह्म तम हो कहां किसो होवत परम
0: आपन खेलिया वर्ती जा नानक करने हार न दूजा
1: जब होवत प्राव केवल तानी तब बंद मुक्त कहो किसको गनी
0: जब एक हर गम अपार तब नरक सुरक को कौन अवतार
1: जब निर्गुण प्राव सहज सुभाए तब शिव शक्त कहो हो कित ठाए
0: जब आपे आप अपनी जोत धरे तब कौन निडर कौन कत डरे
1: आपन चले तब करने हार नानक ठाकुर अगम पार
0: अविनाशी सुख अपने आसन तय जन्म मरण को कहा विनाशन
1: जब पूर्ण करता प्रभ सोए तब जम की त्रास कहो किस होए
0: जब अवगत अगोचर प्रभ एका तब चित्र गुप्त किस पूछत लेखा
1: जब नाथ निरंजन अगोचर गादे तम कौन छुटे कौन बंधन बाधे
0: आपन आप ही अचर जा नानक आपन रूप आप ही उपर जा
1: जह निर्मल पुरख पुरख पत होता तह बिन मैल कहो क्या तोता
0: जह निरंजन निरंकार निर्वाण तह कौन को मान कौन अभिमान
1: जह स्वरूप केवल जगदीश तह छल छिद्र लागत कहो कीस
0: जह जो स्वरूपी जो संग समावै तह किसे भूख कौन तृप्तावै
1: कर्ण करावन करने हार नानक करते का नाहि सुमार
0: जापनी सुवा आपन संग बनाई तब कौन माए बा मित्र सुत भाई
1: जह सर्व कला आपह परवीन तह वेदक तेव कहां कोचीन
0: जब आपने आप उड़ता रहे तो सगन अपसगन कहां बिचार है
1: जह आपन ऊच आपन आप नीरा तह कौन ठाकुर कौन कही है चीरा
0: बिस्मन बिस्म रहे बिस्माद नानक अपनी का जानो आप
1: जह अछल अछेद अपीद समाया उहां किस है व्याप्त माया
0: आपस को आपे आदेश तिहु गुण का नाही प्रवेश
1: जह एक है एक एक भगवंता तह कौन अचिंत किस लागे चिंता
0: जह आपन आपा पतियारा तह कौन कथै कौन सुन नहारा
1: बहु बेअंत ऊच ते ऊंचा नानक आपस को आप है पहुंचा
0: जह आप रचियो पर पंच आकार तिहु गुण में कीनो विस्तार
1: पाप पुन तह पई कहावत को नरक को स्वर्ग बंशावत
0: आल जाल माया जंजाल हो मैं मोह परम पैपार
1: दुख सुख मान अपमान अनक प्रकार की ओ बखिया
0: आपन खेल आप कर देखै खेल संकोच है तो नानक एक है
1: जह अवगत भक्त है आप जह पसरै पासार संत प्रताप
0: तुहु पाका आपै धनी उनकी शोभा उनहु बनी
1: आप है कौत करै आनंद चोज आप है रस भोगन निर्जोग
0: जिस भावै तुसि आपन ना लावै जिस भावै तुस खेल खिलावै
1: बेशुमार अथा अगंत अतोलै ज्यों बुलावो त्यों नानक दास बोलै
0: सुख मनी सुख अमृत पब नाम भगत जना कै मन विश्राम अठ इक्की श्लोक
1: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहेगुरु अष्टपदी
0: आप कथै आप सुनने हार आपे एक आप विस्तार
1: जा तिस भावै ता सृष्टो पाए अपने भाणे लए समाए
0: तुम ते पिन्ने किछ होए आपन सूत सब जगत परोए
1: जाको प्रभ जियो आप बुझाए सच नाम सोई जन पाए
0: सो समदर्शी तत् का बेता नानक सगल सिष्ट का जेता
1: जी जंत्र सब ता कै हाथ दीन दयाल अनाथ को नाथ
0: जिस राखै तिस कोए न मारै सो मुआ जिस मनो बिसारै
1: तिस्ता जबर कहां को जाए सब सरे एक निरंजन राय
0: जी की जुग जाकै सुभात अंतर बाहर जानो साथ
1: गुण निदान बेअंत पार नानक दास दा बलिहार
0: पूरन पूर रह दयाल सब ऊपर होवत कृपाल
1: अपने करतब जाने आप अंतर जामी रहो ब्याप
0: प्रत पालै जी अनुभव पात जो जो रचियो सुत सहत्यार
1: जिस भावै तिस लय मिलाए भक्त करै हर के गुण गाए
0: मन अंतर विश्वास कर मानिया करन हार नानक इक जानिया
1: जन लागा हर एक नाए तिसकी आस न बिरथी जाए
0: सेवो को सेवा बने आए हुक्म बूझ परम पद पाए
1: इसते ऊपर नहीं विचार जाकै मन बसिया निरंकार
0: बंधन तोर पै निर्वैर अंधिन पूजै गुर के पैर
1: यह लोक सुखिए पर लोक सुहेले नानक हर प्रभ आपे मेले
0: साध संग मिल करो आनंद गुण गावो परमानंद
1: राम नाम तत् करो विचार दुर्लभ देह का करो उदार
0: अमृत वचन हर की गुण गावो प्रांत नुनका एह सुआओ
1: आठ पहर प्रापि खुह नीरा मिटै अज्ञान बिन सहंधीरा
0: सुन उपदेश हृदय बसावो मन इच्छा नानक फल पावो
1: हलत पलत दोइलिहो सवार राम नाम अंतर उरतार
0: पूरे गुर की पूरी दिखिया जिस मन बसै ते साच परीखिया
1: मन ता नाम जपो लिव लाए दुख दर्द मन ते पौ जाए
0: सच व्यापार करो व्यापारी दरगह निभै खेप तुम्हारी
1: टीका टीक रखो मन माही नानक बहर न आवै जाहे
0: इसते दूर कहा को जाए उबरे रखन हार ते आए
1: निरभउ जपै सगल भउ मिटै प्रभ कृपा ते प्राणी छुटै
0: जिस प्रभ रखै तिस नाही दुख नाम जपत मन होवत सुख
1: चिंता जाए मिटै अहंकार तिस जन को कोई न पहुंचन हार
0: सिर उपर ठाडा गुरसूरा नानक ता कै कारज पूरा
1: मत पूरी अमृत जाकी दृष्ट दर्शन पेख तु उदरत सृष्ट
0: चरण कमल जाके अनूप सफल दर्शन सुंदर हर रूप
1: धन सेवा सेवक परवान अंतर जामी पुरख प्रधान
0: जिस मन बसे सोत निहाल ताकै निकट न आवत काल
1: अमर भय अमरा पद पाया साध संग नानक हर ध्याया
0: सुख मनी सुख अमृत पव नाम भल जना कै मन विश्राम अठ बाई श्लोक
1: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहेगुरु अष्टपदी
0: संत संग अंतर प्रभ डीठा नाम प्रभु का लागा मीठा
1: सगल समिग्री एक स्कट माहे अनक रंग नाना दृष्टा हे
0: नौनद अमृत पव का नाम देही में इसका विश्राम
1: सुन समाद अनहत है नाद कहन न जाई अचार्य विस्माद
0: इन देखिया जिसे आप दिखाए नानक ते संसो जी पाए
1: सो अंतर सो बाहर अनंत घट घट व्याप रहे आप भगवंत
0: करण माहे आकाश पयाल सर्वलोक पूर्ण प्रतपाल
1: बंतन पर्वत है पार ब्रह्म जैसी आज्ञा तैसा कर्म
0: पौन पानी बैसंतर माहे चार कुण दै दिसै समाहे
1: जिसते भिन्न नहीं कोठाओ गुर प्रसाद नानक सुख पाओ
0: वेद प्राण सिमृत मैं देख ससियर सूर नखत्र मैं एक
1: वाणी प्रभु की सब को बोलै आप अडूल न कबहु डूलै
0: सर्व करा कर खेलै खेल मोल न पाइए गुणे अमोल
1: सर्व ज्योत मह जाकी ज्योत धारहि ओ स्वामी ओत पोत
0: गुर प्रसाद परम का नाश नानक तिन मैं एहो विसास
1: संत जना का पीखन सा ब्रह्म संत जना कै हृदय सब धर्म
0: संत जना सुने सो बचन सर्व व्यापी राम संग रचन
1: जिन जाता तिसकी एह रहत सत बचन साधु सब कहत
0: जो जो होए सो इश्क मान करन करावन हार प्रभ जान
1: अंतर बसे बाहर पी ओही नानक दर्शन देख सा मोही
0: आप सत किया सब सत तिस प्रभ ते सगली उत्पत
1: तिस पावै ता करे ਵਿਸਥਾਰ ਤਿਸ ਪਾਵੈ ਤਾਂ ਏਕੰਕਾਰ
0: ਅਨਕਲਾ ਲਖੀ ਨਹਿ ਜਾਏ ਜਿਸ ਪਾਵੈ ਤਿਸ ਲੈ ਮਿਲਾਏ
1: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਵਰ ਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਉ ਜਨ ਕਹਿ ਸੰਚਿਤ ਆਵੈ ਨਾ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ
0: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰੇ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹਰ ਨ ਹੋਵੇ ਆਵਨ ਜਾਨ
0: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਯੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ
1: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਮਨ ਚ ਤਸੱਲੀ ਲੈ ਕੇ ਹਰ ਰੋਜ਼ ਢਿੱਲੋਂ ਸਾਹਿਬ ਸੌ ਜਾਂਦੇ ਤੇ ਬਿਲਕੁਲ ਚੱਲੀ ਵੀ ਸਾਰਾ ਕੁਛ ਵਧੀਆ ਜਾਂਦਾ। ਇੱਕ ਦਿਨ ਅਚਾਨਕ ਧੀ ਦੇ ਸਹੁਰਿਆਂ ਤੋਂ ਫੋਨ ਆਇਆ ਕਿ ਕੁਛ ਆਖਰੀ ਕੁਛ ਇੰਤਜ਼ਾਮ ਚਾਹੁੰਦੇ ਹਾਂ ਕਿ ਇੱਕ ਵਾਰੀ ਇਕੱਠੇ ਬਹਿ ਕੇ ਵੇਖ ਲਈਏ, ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਤੁਹਾਡੇ ਵੱਲ ਆ ਜਾਂਦੇ ਹਾਂ, ਵੈਸੇ ਬਿਹਤਰ ਰਹੇਗਾ ਜੇਕਰ ਤੁਸੀਂ ਸਾਡੇ ਵੱਲ ਆ ਜਾਓ। ਕੁਛ ਕੁ ਚੀਜ਼ਾਂ ਤੁਹਾਨੂੰ ਵਿਖਾਉਣੀਆਂ ਨੇ, ਕੁਛ ਕੁ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਨੀਆਂ ਨੇ। ਬਥੇਰੀ ਨਾਂ ਨੁੱਕਰ ਕੀਤੀ ਵਿਚੋਲੇ ਨੂੰ ਕਿਹਾ, ਚੰਗਾ ਨਹੀਂ ਲੱਗਦਾ ਇੱਦਾਂ ਕੱਚੇ ਸਾਕਾਂ ਦੇ ਵਿੱਚ ਜਾਣਾ, ਮੈਨੂੰ ਤਾਂ ਬਈ ਬਿਲਕੁਲ ਨਹੀਂ ਸਹੀ ਲੱਗਦਾ। ਵਿਚੋਲੇ ਦੇ ਅਤੇ ਧੀ ਦੇ ਸਹੁਰਿਆਂ ਦੇ ਉੱਤੇ ਜ਼ੋਰ ਪਾਉਣ ਦੇ ਉੱਤੇ ਸੋਚਿਆ ਬਹੁਤੀ ਮਨਾ ਕਰਾਂਗੇ ਤਾਂ ਫਿਰ ਸੋਚਣ ਨਾ ਕਿ ਬੜੇ ਆਈਡੀਅਲ ਜੇ ਆ। ਅੱਜ ਕੱਲ੍ਹ ਜ਼ਮਾਨਾ ਬਦਲ ਗਿਆ, ਬਥੇਰਾ ਕੁਛ ਚੱਲੀ ਜਾਂਦਾ। ਧੀ ਵਾਲੇ ਡਰਦੇ ਵੀ ਆ ਕਿ ਕਿਤੇ ਪਹਿਲਾਂ ਕੱਚੇ ਕੁਆਰੇ ਸਾਕ ਦੇ ਵਿੱਚ ਹੀ ਕਿਤੇ ਕਿਸੇ ਤਰ੍ਹਾਂ ਦੀ ਕੁੱਕੜਤਾ ਨਾ ਆ ਜਾਵੇ। ਸਾਰਿਆਂ ਦੇ ਕਹਿਣ ਦੇ ਉੱਤੇ ਹੁਣ ਮੰਨ ਗਏ ਨੇ, ਇੱਥੋਂ ਇਸ ਸਮੇਂ ਦੇ ਉੱਤੇ ਜਦੋਂ ਧੀ ਦੇ ਸਹੁਰੇ ਪਰਿਵਾਰ ਵੱਲ ਜਾ ਰਹੇ ਨੇ ਤਾਂ ਰਸਤੇ 'ਚ ਸੋਚੀ ਜਾਂਦੇ ਆ ਅੱਜ ਤਾਂ ਮੇਰੀ ਸ਼ੂਗਰ ਦੇ ਲੈਵਲ ਹੋਰ ਹਿੱਲੇ ਪਏ, ਡਾਕਟਰ ਨੇ ਕਿਹਾ ਸੀ ਬਿਲਕੁਲ ਹੀ ਮਿੱਠਾ ਨਹੀਂ ਖਾਣਾ, ਹੁਣ ਵਿਆਹ ਦਾ ਸਮਾਂ, ਜੇ ਉਹਨਾਂ ਨੇ ਅੱਗੇ ਮਿੱਠਾ ਰੱਖਤਾ ਤਾਂ ਕਰਾਂਗੇ ਕੀ। ਜੇ ਮੈਂ ਕੁਛ ਖਾਧਾ ਸਰੀਰ ਨੂੰ ਸਮੱਸਿਆ, ਨਾ ਖਾਧਾ ਤਾਂ ਸਮਝਣਗੇ ਆਕੜ ਕੀਤੀ। ਇਹੋ ਮਨ ਦੇ ਵਿੱਚ ਗੱਲਾਂ ਲੈ ਕੇ ਪਹੁੰਚ ਗਏ ਨੇ ਤਾਂ ਉੱਥੇ ਵੀ ਇਹੋ ਚੱਲੀ ਜਾਂਦੀਆਂ, ਬਾਕੀ ਸਾਰੀਆਂ ਸਲਾਵਾਂ ਹੋਈ ਜਾਂਦੀਆਂ। ਸਾਰਾ ਕੁਛ ਬਹੁਤ ਵਧੀਆ, ਪਰਿਵਾਰ ਬੜਾ ਵਧੀਆ, ਬੜੇ ਪਿਆਰ ਦੇ ਨਾਲ ਮਿਲਿਆ, ਲੱਗਦਾ ਕਿ ਧੀ ਨੂੰ ਸੋਹਣੇ ਤਰੀਕੇ ਦੇ ਨਾਲ ਆਪਣੀ ਧੀ ਸਮਝ ਕੇ ਰੱਖਣਗੇ, ਮੁੰਡਾ ਵੀ ਬੜਾ ਚੰਗਾ। ਪਰ ਮਨ ਦੇ ਵਿੱਚ ਵਾਰ ਵਾਰ ਇਹੋ ਵਿਚਾਰ ਆਈ ਜਾਂਦਾ ਕਿ ਹੁਣ ਇਹ ਚਾਹ ਲਿਆਉਣ ਲੱਗਿਆ, ਚਾਹ 'ਚ ਵੀ ਮਿੱਠਾ ਹੋਣਾ ਅਤੇ ਨਾਲ ਵਿਆਹ ਘਰ ਦੇ ਵਿੱਚ ਹੋਰ ਬਹੁਤ ਸਾਰਾ ਮਿੱਠਾ, ਚੱਲ ਫਿਰ ਨਹੀਂ ਖਾਊਂਗਾ, ਆਪਣੇ ਆਪ ਦੇ ਨਾਲ ਹੀ ਗੱਲਾਂ ਕਰ ਰਹੇ ਨੇ। ਡਾਕਟਰ ਨੇ ਪਰਹੇਜ਼ ਦੱਸਿਆ, ਚਲੋ ਕਰ ਲਾਂਗੇ, ਵਿਆਹ ਦੇ ਨੇ, ਜੇ ਕਿਤੇ ਮੰਜੇ 'ਤੇ ਪੈ ਜਾਵੇ ਤਾਂ ਪੈ ਗਏ ਅਤੇ ਹੋਰ ਔਖੇ ਹੋਵਾਂਗੇ, ਖਾਵਾਂ ਨਾ ਖਾਵਾਂ ਉਹੜੀਆਂ ਗੱਲਾਂ ਕਰ ਰਹੇ ਨੇ, ਉੱਧਰ ਧਿਆਨ ਘੱਟ ਆ ਅਤੇ ਇੱਧਰਲੇ ਪਾਸੇ ਕੁਛ ਜ਼ਿਆਦਾ। ਖੈਰ ਉਹਨੇ ਚਿਰ ਨੂੰ ਚਾਹ ਬਣ ਕੇ ਆ ਗਈ ਅਤੇ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਰੱਖ ਦਿੱਤੀਆਂ ਨੇ, ਹੁਣ ਨਵਾਂ ਸਮਾਂ ਰਿਸ਼ਤਾ ਅਤੇ ਉਸ ਹਿਸਾਬ ਦੇ ਨਾਲ ਇਹ ਛਾਇਆ ਆ ਕੇ ਟੇਬਲ ਦੇ ਉੱਤੇ ਸੱਜ ਗਈਆਂ ਨੇ। ਪਰ ਵੇਖ ਕੇ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਇਆ, ਇਹ ਪਈਆਂ ਛਾਇਆਂ ਦੇ ਵਿੱਚ ਕੁਛ ਇੱਕ ਇੱਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਮੈਂ ਖਾ ਸਕਦਾ, ਪਰ ਫਿਰ ਮਨ ਦੇ ਵਿੱਚ ਆਉਂਦਾ ਜੇ ਲੂਣ ਵਾਲੀ ਚੀਜ਼ ਨੂੰ ਹੱਥ ਪਾਇਆ ਇਹ ਸੋਚਣ ਨਾ, ਕਈ ਲੋਕ ਵਿਚਾਰ ਵੀ ਕਰਦੇ ਨੇ। ਉਹਨੇ ਚਿਰ ਨੂੰ ਪਰਿਓਂ ਆਵਾਜ਼ ਆਈ, ਮਾਸੜ ਜੀ ਇਹ ਮਠਿਆਈਆਂ ਸ਼ੂਗਰ ਫਰੀ ਨੇ, ਤੁਸੀਂ ਇਹ ਸਾਈਡ ਦੇ ਉੱਤੇ ਪਈਆਂ ਤਿੰਨ ਮਠਿਆਈਆਂ, ਇਹਨਾਂ ਦੇ ਵਿੱਚੋਂ ਕੋਈ ਵੀ ਖਾ ਸਕਦੇ ਹੋ, ਬਿਲਕੁਲ ਚਿੰਤਾ ਨਾ ਕਰਨਾ, ਇਹ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਕਰਨਗੇ। ਮਨ ਦੇ ਵਿੱਚ ਥੋੜ੍ਹੀ ਜਿਹੀ ਤਰਵਾਸ ਹੋਈ, ਜਦੋਂ ਰੱਬ ਮੇਰੇ ਮਨ ਦੀ ਆਪੇ ਹੀ ਉਹਨਾਂ ਤੱਕ ਪਹੁੰਚਾ ਰਿਹਾ ਸੀ ਤਾਂ ਉਹ ਕਰ ਰਹੇ। ਫਿਰ ਸੋਚਦਾ ਹਾਂ ਚਾਹ ਦਾ ਘੁੱਟ ਭਰਾਂ ਜਾਂ ਨਾ ਭਰਾਂ, ਤਲਬ ਵੀ ਹੋ ਰਹੀ ਹੈ ਅਤੇ ਵਾਰ ਵਾਰ ਉਹ ਕਹੀ ਵੀ ਜਾਂਦੇ ਨੇ, ਫੜੋ ਚਾਹ ਚੁੱਕੋ ਚਾਹ, ਹੁਣ ਕਹਾਂ ਤਾਂ ਕੀ ਕਹਾਂ, ਸੋਚਿਆ ਚੱਲ ਵੇਖੀ ਜਾਊਗੀ। ਰੱਬ ਦਾ ਨਾਂ ਲਿਆ, ਚਾਹ ਦਾ ਕੱਪ ਚੁੱਕਿਆ, ਬੁੱਲਾਂ ਨੂੰ ਲਾਇਆ ਅਤੇ ਕੀ, ਚਾਹ ਤਾਂ ਫਿੱਕੀ ਹੈ, ਬਿਲਕੁਲ ਉਸੇ ਤਰ੍ਹਾਂ ਦੀ ਜਿੱਦਾਂ ਦੀ ਮੈਂ ਘਰ ਪੀਂਦਾ। ਮਨ ਹੀ ਮਨ ਸੋਚ ਰਿਹਾ ਕਿਆ ਰੱਬ ਨੇ ਚੰਗੀ ਨੇੜੇ ਹੋ ਕੇ ਸੁਣੀ ਹੈ, ਸਾਰੇ ਮਸਲੇ ਆਪੇ ਹੱਲ ਹੋ ਗਏ। ਥੋੜ੍ਹਾ ਚਿਰ ਬੈਠੇ ਰਹੇ, ਗੱਲਾਂ ਬਾਤਾਂ ਖੁੱਲੀਆਂ, ਸੁਭਾਅ ਬੜਾ ਵਧੀਆ ਲੱਗਾ ਸਾਰਿਆਂ ਦਾ। ਹੁਣ ਗੱਲ ਇੱਥੋਂ ਤੱਕ ਖੁੱਲ੍ਹ ਚੁੱਕੀ ਹੈ ਕਿ ਖੁੱਲ੍ਹ ਕੇ ਗੱਲਾਂ ਬਾਤਾਂ ਇੱਕ ਦੂਸਰੇ ਦੇ ਨਾਲ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਆਖਿਰਕਾਰ ਆਉਂਦੇ ਆਉਂਦੇ ਨੇ ਪੁੱਛ ਹੀ ਲਿਆ, ਤੁਸੀਂ ਚਾਹ ਵੀ ਮੈਨੂੰ ਫਿੱਕੀ ਦਿੱਤੀ ਹੈ ਅਤੇ ਮਠਿਆਈ ਵੀ ਉਹੋ ਜੀ ਜਿਹੜੀ ਮੇਰੀ ਸਿਹਤ ਨਾ ਖਰਾਬ ਕਰੇ, ਇਹ ਇੰਨਾ ਕੁਛ ਤੁਹਾਨੂੰ ਪਹਿਲਾਂ ਕਿੱਦਾਂ ਪਤਾ ਸੀ? ਕੀ ਤੁਹਾਨੂੰ ਪਤਾ ਸੀ ਕਿ ਮੇਰੀ ਸਿਹਤ ਖਰਾਬ ਚੱਲਦੀ ਹੈ? ਕਹਿਣ ਲੱਗੇ ਕੱਲ ਬੇਟੀ ਦੀ ਗੱਲ ਹੋਈ ਸੀ ਬੇਟੇ ਦੇ ਨਾਲ, ਅੱਜ ਕੱਲ੍ਹ ਮਾਡਰਨ ਜ਼ਮਾਨਾ ਜੀ, ਦੋਵੇਂ ਜਾਣੇ ਵਿਆਹ ਤੋਂ ਪਹਿਲਾਂ ਆਪਸ ਵਿੱਚ ਦੁੱਖ ਸੁੱਖ ਕਰ ਲੈਂਦੇ ਨੇ, ਕੋਈ ਸ਼ੋਪਿੰਗ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਲੈਂਦੇ ਨੇ। ਅਤੇ ਉਸੇ ਦੇ ਦਰਮਿਆਨ ਕੱਲ੍ਹ ਬੇਟੀ ਦਾ ਫੋਨ ਆਇਆ ਸੀ ਕਿ ਪਾਪਾ ਦੀ ਸਿਹਤ ਕੁਛ ਇਸ ਤਰੀਕੇ ਦੇ ਨਾਲ ਚੱਲ ਰਹੀ ਹੈ, ਅਤੇ ਆ ਚੀਜ਼ਾਂ ਉਹਨਾਂ ਨੂੰ ਨਾ ਦਿਓ। ਬਸ ਧੀ ਦੀਆਂ ਹਦਾਇਤਾਂ ਆ ਗਈਆਂ ਸੀ, ਫਿਰ ਆਪਾਂ ਦੇ ਵੀ ਕਿੱਦਾਂ ਸਕਦੇ ਹਾਂ। ਇਹਨਾਂ ਕਹਿ ਕੇ ਸਾਰੇ ਹੱਸਣ ਲੱਗ ਪਏ। ਰਸਤੇ ਦੇ ਵਿੱਚ ਸੋਚੀ ਜਾਂਦਾ, ਇੰਨੀ ਸਿਆਣੀ ਧੀ ਹੁਣ ਮੇਰੇ ਘਰੋਂ ਇਸ ਘਰ ਆ ਜੂਗੀ, ਮੇਰਾ ਖਿਆਲ ਕੌਣ ਰੱਖੂਗਾ। ਅਤੇ ਫਿਰ ਸੋਚਦਾ ਧੀ ਨੇ ਤਾਂ ਬਗਾਨੇ ਘਰ ਜਾਣਾ ਹੀ ਆ, ਅਤੇ ਨਾਲੇ ਇਹ ਘਰ ਮੈਨੂੰ ਬਗਾਨਾ ਵੀ ਨਹੀਂ ਲੱਗਾ। ਜਿਹੜੇ ਘਰ ਵੀ ਜਾਊਗੀ ਉਸ ਘਰ ਵੀ ਤਾਂ ਇਹਦੀ ਜ਼ਰੂਰਤ ਹੈ। ਰਾਤ ਵਿੱਚ ਪਤਾ ਨਹੀਂ ਕਿੰਨੀ ਵਾਰੀ ਇਮੋਸ਼ਨਲ ਹੋਇਆ, ਕਿੰਨੀ ਵਾਰੀ ਅੱਖਾਂ 'ਚੋਂ ਅੱਥਰੂ ਉੱਠ ਗਏ, ਕਿੰਨੀ ਵਾਰੀ ਫਖਰ ਮਹਿਸੂਸ ਹੋਇਆ। ਆਉਂਦੇ ਨਾਲ ਦੀ ਨੂੰ ਦੱਸਿਆ ਢਿੱਲੋਂ ਸਾਹਿਬ ਨੇ, ਅਤੇ ਮੋਹਾਲੀ ਸਾਹਮਣੇ ਕੰਧ 'ਤੇ ਫੋਟੋ ਵੇਖ ਕੇ ਕਹਿਣ ਲੱਗੇ, ਵੇਖ ਲਾ ਮੈਨੂੰ ਮਾਂ ਦੀ ਕਮੀ ਵੀ ਨਹੀਂ ਮਹਿਸੂਸ ਹੋਣ ਦਿੱਤੀ ਇਸ ਧੀ ਨੇ। ਇਹ ਕਰਮਾਂ ਵਾਲੀਆਂ ਕਿੰਨਾ ਖਿਆਲ ਰੱਖਦੀਆਂ ਨੇ ਆਪਣੇ ਮਾਂ ਪਿਓ ਦਾ। ਪਿਓ ਅਤੇ ਧੀ ਦਾ ਇੱਦਾਂ ਦਾ ਹੀ ਰਿਸ਼ਤਾ ਹੁੰਦਾ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ ਕਰਦੇ ਹਾਂ ਸੁਖਵਿੰਦਰ ਭੈਣ ਜੀ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਇਹ ਪਿਆਰੀ ਜੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਕਰਮ ਵਾਲੇ ਨੇ ਉਹ ਘਰ ਜਿਨ੍ਹਾਂ ਦੇ ਘਰ ਧੀਆਂ ਨੇ, ਅਤੇ ਜਿਨ੍ਹਾਂ ਨੇ ਲੈ ਕੇ ਆਉਣੀਆਂ ਨੇ ਉਹ ਵੀ ਕਰਮ ਵਾਲੇ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏ।
1: You are listening Australia's number one. Radio Hanchi.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM। ਹਾਂਜੀ ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਕਰਦਾ ਵਾਦਾ ਕਰਦਾ ਹੈ ਵੈਰੀ ਬੀ ਟੋਯੋਟਾ
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ ध्यान से इश्क कीजिए क्योंकि शादी भी हो सकती है। सो दोस्तों मैं हूँ आपका अपना राजीव ठाकुर और आप सुनते रहिए रेडियो हांजी 1674 AM। हंसिए मस्त रहिए नाचते रहिए खुश रहिए।

0: ਕਹਿੰਦੀ ਕੋਈ ਚੱਕਰ ਨੀ ਪਿਆਰ ਵੀ ਮੈਨੂੰ ਕਰ ਲਈ ਤੂੰ ਜ਼ਿਆਦਾ।
1: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ। ਇਸ ਜਨਮ
3: ਕਾ ਲੈਜੈਂਡਰੀ ਲਵ ਸਟੋਰੀਸ ਕੀ ਤੋਂ ਐਂਡਿੰਗ ਟ੍ਰੈਜਿਕ ਹੁੰਦੀ ਹੈ। From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
4: Chand Mera Dil, Chand Mera Dil.
5: JBCO Films leke aaye ne action, emotion ate full on entertainment. Punjabi feature film Shera.
6: 5 saal baad mudiya Shera, te mudiya vi kede haath ch.
7: Starring Parmesh Verma, Sonal Chauhan, Yograj Singh, Manav Vij ate hor vi ugge kalakar.
8: Main utthon vi mud ke aaya jitthon koi nahi mud ke aunga.
5: Written and directed by Savio Sandhu, produced by Anmol Sahni.
7: Hun vekhna na bhullyo 15 Mai ton tuhade nedle cinema ghar vich Shera.

ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ, ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ, ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।